ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿਚਾਰ ਪ੍ਰੋਗਰਾਮ ਵਿੱਚ ਤੁਹਾਡਾ ਸਵਾਗਤ ਹੈ। ਪੰਜਾਬੀ ਰੇਡੀਓ ਕੈਲਗਰੀ 102.7 FM 'ਤੇ ਇਹ ਪ੍ਰੋਗਰਾਮ ਤੁਹਾਡੀ ਸੇਵਾ ਦੇ ਵਿੱਚ ਹਰ ਹਫ਼ਤੇ 5 ਦਿਨ ਪ੍ਰਸਾਰਿਤ ਹੁੰਦਾ ਹੈ। ਪ੍ਰੋਗਰਾਮ ਦਾ ਪ੍ਰਸਾਰਣ ਸਮਾਂ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਕੈਲਗਰੀ ਸਮੇਂ ਅਨੁਸਾਰ ਸ਼ਾਮ ਦੇ 6 ਵਜੇ ਤੋਂ 8 ਵਜੇ ਤੱਕ ਅਤੇ ਭਾਰਤੀ ਸਮੇਂ ਅਨੁਸਾਰ ਮੰਗਲਵਾਰ ਤੋਂ ਲੈ ਕੇ ਸ਼ਨਿਚਰਵਾਰ ਤੱਕ ਸਵੇਰ ਦੇ 5:30 ਤੋਂ 7:30 ਤੱਕ ਪ੍ਰਸਾਰਿਤ ਹੁੰਦਾ ਹੈ। ਆਓ ਪ੍ਰੋਗਰਾਮ ਦਾ ਇਹ ਹਿੱਸਾ ਆਪਾਂ ਆਰੰਭ ਕਰਦੇ ਹਾਂ ਇਸ ਇਲਾਹੀ ਸੰਦੇਸ਼ ਦੇ ਨਾਲ।

0: प्रोग्राम दा ए हिस्सा तुहाडे तक रियो बैंकुएट हाल दे सहयोग नाल पहुंचाया जा रहा है। इना तो किसी भी तरह दे ब्याह शादी दे प्रोग्राम, बर्थडे पार्टी जां होर फंक्शन संबंधी हाल बुक करन दी जानकारी लैण लई तुसी रियो बैंकुएट हाल नूं 403-633-2000 यानी 403-633-2000 ते संपर्क कर सकते हो। रियो बैंकुएट हॉल दा पता है यूनिट नंबर 2850 होपवेल प्लेस नॉर्थ ईस्ट कैलगरी।
1: प्रोग्राम दा ए हिस्सा तुहाडे तक रासा प्लेडियम दे सहयोग नाल पहुंचाया जा रहा है। फैमिली डिनर, केटरिंग, स्मॉल बर्थडे पार्टीज अते होर जानकारी लई कॉल करो 403-454-0347 403-454-0347 रासा प्लेडियम दा पता है 202 17th Avenue साउथ ईस्ट कैलगरी नियर स्टैम्पेड ग्राउंड। प्रोग्राम दा ए हिस्सा तुहाडे तक YYC होम केयर सर्विसेज दे सहयोग नाल पहुंचाया जा रहा है। ए किसे भी उम्र तो लै के बुजुर्गां तक दी घर विच रह के संभाल करदे ने। इना दे एक्सपीरियंस्ड पंजाबी केयरगिवर्स डेली एक्टिविटीज जिवें नवाउणा, दवाई देना, अपॉइंटमेंट्स ते लै के जाना या सफाई विच मदद करदे ने। तुहानू जेब विचों कोई भी खर्चा नहीं आएगा। ए सिद्धा सरकार नू बिल करदे ने। होर जानकारी लई कॉल करो 825-760-0983 825-760-0983। प्रोग्राम दा ए हिस्सा ABM कॉलेज दे सहयोग नाल पहुंचाया जा रहा है। ABM कॉलेज विच किसे भी तरह दे हेल्थ प्रोग्राम्स, बिजनेस या IT प्रोग्राम्स दी जानकारी लैण लई कॉल करो 403-719-4300 403-719-4300। होर जानकारी लई साडी वैबसाइट abmcollege.com ते विजिट करो।
2: प्रोग्राम दा ए हिस्सा तुहाडे तक एशिया पैसिफिक इमीग्रेशन दे मनिंदर सिंह टिल्लो होरां दे सहयोग नाल पहुंचाया जा रहा है। इना दा फोन नंबर नोट करो 403-225-1111 403-225-1111। एशिया पैसिफिक इमीग्रेशन दे मनिंदर सिंह टिल्लो होरां दा पता नोट करो, यूनिट नंबर 144 3670 63 Avenue नॉर्थ ईस्ट कैलगरी।
0: पंजाबी रेडियो 102.7 FM ते प्रसारित होण वाले प्रोग्रामां ते जो भी विचार पेश कीते जांदे ने ओ उना विद्वाना दे अपने विचार ने। रेडियो अदारा 102.7 FM इना दे नाल सहमत होवे ए लाजमी नहीं।
3: एक बार फिर तुहाडी सेवा दे विच हाजिर आज साहिब श्री गुरु ग्रंथ साहब जी पातशाह दे पहले प्रकाश पुरब की पूर्व संध्या ते साहिब श्री गुरु ग्रंथ साहब पातशाह दे प्रकाश पुरब दियां पूरे आलमी इंसानियत नूं विशेष करके गुरु नानक नाम लेवा सिखां नूं लख लख वधाइयां होण, क्योंकि इंडिया दे विच इस वक्त 12 सितंबर जड़ा आरंभ हो चुका है। सो उत्थे ए आज दा दिन जड़ा लागू हो गया है, इत्थे 12:30 तो बाद रात दे शुरू होएगी ये तरीक। गुरबाणी इस जग में चानण करम वसे मने आए। गुरु ग्रंथ साहिब जी पातशाह या समुची गुरबाणी जिस नूं पूरी तरह संग्रह करके एकत्र करके साहिब श्री गुरु ग्रंथ साहिब जी पातशाह दे विच सुशोभित किया गया है, उस दे संबंध दे विच गुरबाणी आप गवाही दिंदी है। गुरबाणी इस जग में चानण करम वसे मनाए, ਉਹ ਇਸ ਸੰਸਾਰ ਦੇ ਵਿੱਚ ਅਜਿਹਾ ਚਾਨਣ ਹੈ ਜਿਹੜਾ ਕਿ ਮਨੁੱਖ ਨੂੰ ਇਸ ਪਾਓ ਸਾਗਰ ਤੋਂ ਪਾਰ ਲੰਘਣ ਦਾ ਮਾਰਗ ਪ੍ਰਦਰਸ਼ਿਤ ਕਰਦਾ ਹੈ। ਪਾਓ ਇਸ ਦਾ ਜਿਹੜਾ ਸੰਬੰਧ ਹੈ, ਗੁਰੂ ਨਾਨਕ ਪਾਤਸ਼ਾਹ ਆਪ ਇਸ ਗੱਲ ਦੀ ਗਵਾਹੀ ਦਿੰਦੇ ਨੇ, ਜਦੋਂ ਆਪਾਂ ਜਦੋਂ ਗੁਰੂ ਅੰਗਦ ਪਾਤਸ਼ਾਹ ਤੋਂ ਪੁੱਛਦੇ ਹਾਂ ਕਿ ਗੁਰੂ ਨਾਨਕ ਪਾਤਸ਼ਾਹ ਨੇ ਜਿਸ ਬਾਣੀ ਨੂੰ ਪ੍ਰਕਾਸ਼ਮਾਨ ਕੀਤਾ ਉਹਨਾਂ ਦੇ ਆਪਣੇ ਪ੍ਰਕਾਸ਼ ਹੋਣ ਤੋਂ ਬਾਅਦ, ਜਾਂ ਉਹ ਬਾਣੀ ਜਿਹੜੀ ਕਿ ਉਹ ਇਕੱਤਰ ਕਰਕੇ ਥਾਂ ਥਾਂ ਜਿੱਥੇ ਵੀ ਉਹਨਾਂ ਨੇ ਸੰਸਾਰ ਦਾ ਭਰਮਣ ਕੀਤਾ ਉੱਥੋਂ ਨਾਲ ਲੈ ਕੇ ਆਏ ਨੇ, ਭਗਤ ਸਾਹਿਬਾਨ ਦੀ ਬਾਣੀ, ਸੂਫੀ ਸਾਹਿਬਾਨ ਦੀ ਬਾਣੀ, ਉਹ ਸਾਰੀ ਬਾਰੇ ਇੱਕ ਕੰਪੈਰੀਜ਼ਨ ਦਿੰਦੇ ਨੇ ਗੁਰੂ ਅੰਗਦ ਪਾਤਸ਼ਾਹ। ਕਿਉਂਕਿ ਜੋ ਭਾਰਤ ਦੇ ਵਿੱਚ ਪਹਿਲਾਂ ਸੀ ਉਸ ਵੇਦਾਂਤ ਦੀ ਗੱਲ ਕਰਦੇ ਨੇ, ਜਿਸ ਨੂੰ ਕਈ ਵਾਰੀ ਸਾਡੇ ਭੁਲੇਖੇ ਦੇ ਵਿੱਚ ਸਾਡੇ ਕਈ ਲੋਕ ਗੁਰੂ ਗ੍ਰੰਥ ਸਾਹਿਬ ਜੀ ਨੂੰ ਵੀ ਪੰਜਵਾਂ ਵੇਦ ਕਹਿ ਛੱਡਦੇ ਆ, ਔਰ ਆਮ ਆਦਮੀ ਨੇ ਯੂਨੀਵਰਸਿਟੀਆਂ ਦੇ ਵੱਡੇ ਵੱਡੇ ਪ੍ਰੋਫੈਸਰ ਵੀ। ਗੁਰੂ ਅੰਗਦ ਪਾਤਸ਼ਾਹ ਕਹਿੰਦੇ ਆ, ਕਥਾ ਕਹਾਣੀ ਬੇਦੀ ਆਣੀ ਪਾਪ ਪੁੰਨ ਵਿਚਾਰ। ਵੇਦਾਂ ਦਾ ਜਿਹੜੀ ਵਿਚਾਰਧਾਰਾ ਹੈ ਉਹ ਸਿਰਫ ਕਹਾਣੀਆਂ ਜਿਹੜੀਆਂ ਪਾਪ ਤੇ ਪੁੰਨ ਤੇ ਆਧਾਰਿਤ ਨੇ, ਇਹਦੇ ਵਿੱਚ ਹੀ ਸਿਖਾਇਆ ਜਾਂਦਾ ਦੇ ਦੇ ਲੈਣਾ ਲੈ ਲੈ ਦੇਣਾ ਨਰਕ ਸੁਰਗ ਆਉਂਦਾ। ਇਹ ਨਰਕ ਤੇ ਸੁਰਗ ਦਾ ਜਿਹੜਾ ਕੰਸੈਪਟ ਹੈ, ਜਿਹੜਾ ਪੱਛਮ ਤੋਂ ਵੀ ਆਇਆ ਇੱਧਰ ਵੀ ਜਿਹੜਾ ਆਇਆ, ਇਹ ਸਾਰਾ ਮਿਲ ਮਿਲਾ ਕੇ ਇਹਨਾਂ ਹੀ ਕਹਾਣੀਆਂ ਦੀ ਦੇਣ ਹੈ ਤੇ ਇਹਨਾਂ ਨੇ ਹੀ ਮਨੁੱਖਤਾ ਦੇ ਵਿੱਚ ਵੰਡੀਆਂ ਪਾਈਆਂ, ਊਚ ਨੀਚ ਦਾ, ਵਰਨ ਆਸ਼ਰਮ ਦਾ, ਜਾਤੀ ਯਾਨੀ ਮਨੁੱਖ ਦਾ ਮਨੁੱਖ ਨੂੰ ਨਫ਼ਰਤ ਕਰਨ ਦਾ ਜਿਹੜਾ ਰਸਤਾ ਦਿਖਾਇਆ। ਉੱਤਮ ਮੱਧਮ ਜਾਤੀ ਜਿਨਸੀ ਪਰਮ ਭਵੈ ਸੰਸਾਰ, ਇਹ ਚੀਜ਼ਾਂ ਇਹ ਲੈ ਕੇ ਆਈਆਂ ਨੇ। ਤੇ ਅੱਗੇ ਜਿਹੜੀ ਬਾਬੇ ਦੀ ਬਾਣੀ ਆ, ਜਿਸ ਤਰ੍ਹਾਂ ਕਿ ਅਸੀਂ ਕਹਿ ਸਕਦੇ ਹਾਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ, ਅੰਮ੍ਰਿਤ ਬਾਣੀ ਤੱਤ ਵਖਾਣੀ ਗਿਆਨ ਧਿਆਨ ਵਿੱਚ ਆਈ। ਅੰਮ੍ਰਿਤ ਬਾਣੀ ਤੱਤ ਵਖਾਣੀ ਗਿਆਨ ਧਿਆਨ ਵਿੱਚ ਆਈ, ਇਹ ਉਸ ਤੱਤ ਨੂੰ, ਉਸ ਅਸਲੀਅਤ ਨੂੰ, ਉਸ ਅਕਾਲ ਪੁਰਖ ਦੇ ਅਸਤਿਤਵ ਨੂੰ ਬਿਆਨ ਕਰ ਰਹੀ ਹੈ, ਜਿਸ ਦੇ ਵਿੱਚ ਜਿਹੜਾ ਉਹ ਗਿਆਨ ਤੇ ਉਹ ਧਿਆਨ ਜਿਹੜਾ ਹੈ ਉਸ ਦੁਆਰਾ ਗੁਰੂ ਸਾਹਿਬ ਦੇ ਕੋਲ ਆਈ ਤੇ ਗੁਰੂ ਸਾਹਿਬ ਨੇ ਅੱਗੇ ਉਚਾਰਨ ਕਿਸਨੇ ਕੀਤੀ, ਗੁਰਮੁਖ ਆਖੀ, ਗੁਰਮੁਖ ਜਾਤੀ, ਗੁਰਮੁਖ ਨੇ ਕਹੀ, ਗੁਰਮੁਖਾਂ ਨੇ ਸਮਝੀ, ਸੁਰਤੀ ਕਰਮ ਕਮਾਈ, ਇਸ ਨੂੰ ਸੁਰਤ ਦੇ ਵਿੱਚ ਇਹ ਐਕਸ਼ਨ ਦੇ ਨਾਲ ਇਹ ਅਮਲ ਦੇ ਵਿੱਚ ਆਈ, ਇਸ ਨੂੰ ਜੀਵਨ ਦੇ ਵਿੱਚ ਵਰਤਿਆ ਗਿਆ। ਹੁਕਮ ਸਾਜ ਹੁਕਮੈ ਵਿੱਚ ਰੱਖਿਆ, ਹੁਕਮੈ ਅੰਦਰ ਵੇਖਿਆ, ਕਿ ਇਸ ਅਕਾਲ ਪੁਰਖ ਦੇ ਸੰਬੰਧ ਦੇ ਵਿੱਚ ਵੀ ਉਸਦੇ ਗੁਣਾਂ ਦਾ ਹੈ ਕਿ ਉਸ ਨੇ ਹੁਕਮ ਦੇ ਨਾਲ ਇਹ ਸਾਰਾ ਕੁਝ ਸਾਚਿਆ ਤੇ ਸਾਰੇ ਕਿਸੇ ਨੂੰ ਆਪਣੇ ਹੁਕਮ ਦੇ ਵਿੱਚ ਹੀ ਰੱਖਿਆ ਹੋਇਆ ਹੈ। ਨਾਨਕ ਅੱਗੋਂ ਹੋਮੈ ਟੂਟੇ ਤਾਂ ਕਿ ਲਿਖੀਏ ਲਿਖੇ। ਨਾਨਕ ਜੀ ਕਹਿੰਦੇ ਨੇ, ਦੂਜੇ ਨਾਨਕ ਜੀ ਸਾਨੂੰ ਫਰਮਾ ਰਹੇ ਨੇ ਕਿ ਇਹ ਜਿਹੜਾ ਇਸ ਦੇ ਵਿੱਚ ਸਾਨੂੰ ਜਦੋਂ ਸਾਨੂੰ ਹੁਕਮ ਦੀ ਸਮਝ ਆਈ ਜੋ ਗੁਰੂ ਨਾਨਕ ਪਾਤਸ਼ਾਹ ਨੇ ਇਸ ਬਾਣੀ ਦੁਆਰਾ ਸਾਨੂੰ ਦੱਸਿਆ, ਤੇ ਫਿਰ ਉਹਦੇ ਨਾਲ ਹੀ ਮਨੁੱਖ ਦੀ ਹੋਮੈ ਟੁੱਟ ਗਈ। ਜਪਜੀ ਸਾਹਿਬ ਦੇ ਵਿੱਚ ਆਉਂਦਾ ਨਾ, ਨਾਨਕ ਹੁਕਮੈ ਜੇ ਬੁਝੈ ਤਾਂ ਹੋਮੈ ਕਹੇ ਨਾ ਕੋਈ। ਇਹ ਬਾਣੀ ਜਿਹੜੀ ਆ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਇਹ ਆਪਣੇ ਆਪ ਚ ਹੀ ਗਵਾਹੀ ਹੈ ਕਿ ਗੁਰੂ ਨਾਨਕ ਪਾਤਸ਼ਾਹ ਮਤਲਬ ਗੁਰਬਾਣੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੀ ਆਉਂਦਾ ਹੈ ਬਾਣੀ ਦੇ ਬਾਰੇ। ਜਿਸ ਤਰ੍ਹਾਂ ਆਪਾਂ ਕਿਹਾ ਵਾਹ ਵਾਹ ਬਾਣੀ ਨਿਰੰਕਾਰ ਹੈ ਜਿਸ ਤਿਸ ਜੇ ਵੜ ਅਵਰ ਨਾ ਕੋਈ, ਪਰ ਬਾਣੀ ਦਾ ਦੀ ਉਤਪਤੀ ਕਿੱਥੋਂ ਹੋਈ? ਬਾਣੀ गुरु, गुरु है बाणी, बाणी ही गुरु है, ते गुरु ही बाणी है, विच अम गुरबाणी बाणी गुरु, गुरु है बाणी, विच बाणी अमृत सारे। ऐसे ही बाणी दे विच ओ सारे ही जीवन दे आधार ने, ओ जीवन दे मार्ग ने, ओ जीवन नु हरिया करन दा दे जिहड़ियां जुगतियां ने, गुरबाणी कह सेवक जन माने प्रतख गुरु निस्तारे। जो गुरबाणी कह रही है ते जिहड़ा उसका सेवक है, जिहड़ा गुरबाणी नु फॉलो करन वाला है, जे उस नु मन लैंदा है तां उस नु प्रतख गुरु दे दर्शन। किसे फोटो विच नहीं, किसे मूर्त विच नहीं, गुरबाणी द्वारा। हुण आपां इस ते विचार करांगे शब्द, क्योंकि अज भी जिहड़े देहधारी गुरु ने, एक पर संपर्दा अज भी हैगी है, कदी तां गुरु ग्रंथ साहिब नूं पुस्तक कह छड्डदे आ नामधारियां दी। हालांकि जिहड़े जिन्हां ने इसका संचालन कीता सी बाबा राम सिंह जी, ਉਹ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਹੀ ਗੁਰੂ ਮੰਨਦੇ ਰਹੇ ਨੇ, ਪਰ ਅੱਜ ਜਿਹੜੇ ਉਹਨਾਂ ਦੇ ਅਨੁਯਾਈ ਨੇ, ਜਿਹੜੇ ਇੱਕ ਤਰ੍ਹਾਂ ਦੀ ਗਲਤ ਵਿਆਖਿਆ ਔਰ ਅੰਗਰੇਜ਼ਾਂ ਤੋਂ ਪ੍ਰੇਰਿਤ ਹੋ ਕੇ ਆਪਣੇ ਅਸਲ ਮਿਸ਼ਨ ਨੂੰ ਛੱਡ ਕੇ, ਉਹ ਇਹ ਗੱਲ ਕਹਿ ਰਹੇ ਨੇ। ਜਵਾਬ ਇਹ ਆ, ਗੁਰੂ ਨਾਨਕ ਪਾਤਸ਼ਾਹ ਦੇ ਆਪਣੇ ਜੀਵਨ ਕਾਲ ਦੇ ਵਿੱਚ ਵੀ ਉਹਨਾਂ ਨੇ ਆਪਣੇ ਆਪ ਨੂੰ ਇੰਪੋਰਟੈਂਸ ਨਹੀਂ ਦਿੱਤੀ, ਆਪਣੇ ਆਪ ਨੂੰ ਗੁਰੂ ਨਹੀਂ ਕਿਹਾ, ਸ਼ਬਦ ਨੂੰ ਗੁਰੂ ਕਿਹਾ। ਜਦੋਂ ਸਿੱਧਾਂ ਨੇ ਉਹਨਾਂ ਨੂੰ ਪੁੱਛਿਆ ਇਹ ਗਵਾਹੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦੇ ਵਿੱਚ ਜਿਹੜੀ ਸਿੱਧ ਗੋਸ਼ਟ ਬਾਣੀ, ਉਹਦੇ ਵਿੱਚ ਹੀ ਗੁਰੂ ਸਾਹਿਬ 34ਵੀਂ ਪੌੜੀ ਚ ਉਹਨਾਂ ਦਾ ਸਵਾਲ ਹੈ, ਤੇ 35 ਵਿੱਚ ਗੁਰੂ ਸਾਹਿਬ ਉਹਨਾਂ ਨੂੰ ਜਵਾਬ ਦਿੰਦੇ ਆ। ਸਿੱਧ ਪੁੱਛਦੇ ਆ, ਕੌਣ ਮੂਲ ਕੌਣ ਮਤ ਵੇਲਾ, ਤੇਰਾ ਕੌਣ ਗੁਰੂ ਜਿਸਕਾ ਤੂੰ ਚੇਲਾ। ਆਪਾਂ ਪਹਿਲੀਆਂ ਹੀ ਪੰਕਤੀਆਂ ਦੀ ਗੱਲ ਕਰ ਲੈਂਦੇ ਹਾਂ। ਗੁਰੂ ਸਾਹਿਬ ਕਹਿੰਦੇ ਆ, ਗੁਰੂ ਸਾਹਿਬ ਨੂੰ ਸਵਾਲ ਕਰਦੇ ਆ, ਉਹ ਪ੍ਰਸ਼ਨ ਕਰਦੇ ਆ ਕਿ ਜੀਵਨ ਦਾ ਮੂਲ ਕੀ ਹੈ, ਆਧਾਰ ਕੀ ਹੈ, ਕਿਹੜੀ ਸਿੱਖਿਆ ਲੈਣ ਦਾ ਸਮਾਂ ਹੈ, ਪਾਓ ਇਸ ਮਨੁੱਖ ਵਾਸਤੇ ਸਿੱਖਿਆ ਲੈਣ ਦਾ, ਪ੍ਰਾਪਤ ਕਰਨ ਦਾ, ਨੌਲੇਜ ਹਾਸਲ ਕਰਨ ਦਾ ਸਮਾਂ ਕਿਹੜਾ ਹੈ, ਤੇ ਤੂੰ ਕਿਸ ਗੁਰੂ ਦਾ ਚੇਲਾ ਹੈ, ਕਿਹੜੀ ਗੱਲ ਨਾਲ ਤੂੰ ਨਿਰਲੇਪ ਰਹਿੰਦਾ, ਉਹ ਕਿਹੜੀਆਂ ਯੁਗਤੀਆਂ ਨੇ ਜਿਹਨਾਂ ਨਾਲ ਤੂੰ ਨਿਰਲੇਪ ਰਹਿੰਦਾ ਹੈ। ਤੇ ਗੁਰੂ ਸਾਹਿਬ ਬੜੀ ਸਪਸ਼ਟ ਤੇ ਦ੍ਰਿੜ ਆਵਾਜ਼ ਦੇ ਵਿੱਚ ਕਹਿੰਦੇ ਨੇ 35ਵੀਂ ਪੌੜੀ ਦੇ ਵਿੱਚ ਜਵਾਬ ਦਿੰਦੇ ਨੇ, ਪਾਉਣ ਆਰੰਭ ਸਤਿਗੁਰ ਮਤ ਵੇਲਾ, ਸ਼ਬਦ ਗੁਰੂ ਸੁਰਤ ਤੁਮ ਚੇਲਾ। ਆਪਾਂ ਇਹਨਾਂ ਹੀ ਪੰਕਤੀਆਂ ਦਾ ਕਰਾਂਗੇ। ਆਹ ਗੁਰੂ ਸਾਹਿਬ ਦਾ ਉੱਤਰ ਹੈ, ਪ੍ਰਾਣ ਹੀ ਹਸਤੀ ਦਾ ਮੂਲ ਨੇ, ਪਾਉਣ ਆਰੰਭ ਸਤਿਗੁਰ ਮਤ ਵੇਲਾ, ਪਾਉਣ ਹੀ ਹਸਤੀ ਦਾ ਮੂਹ, ਯਾਨੀ ਕਿ ਪ੍ਰਾਣ ਜਿਹੜੇ ਨੇ, ਹਵਾ ਜਿਹੜੀ ਅਸੀਂ ਸਾਹ ਲੈ ਰਹੇ ਹਾਂ, ਪਾਉਣ ਇਹੀ ਮੁੰਡੇ, ਤੇ ਇਹੀ ਜਿਹੜਾ ਮਨੁੱਖਾ ਜੀਵਨ ਪ੍ਰਾਪਤ ਹੋਏ, ਇਹ ਸਮਾਂ ਹੀ ਸਤਿਗੁਰੂ ਦੀ ਸਿੱਖਿਆ ਪ੍ਰਾਪਤ ਕਰਨ ਦਾ। ਮੇਰਾ ਗੁਰੂ ਕੌਣ ਹੈ? ਸ਼ਬਦ ਗੁਰੂ ਹੈ, ਤੇ ਮੇਰੀ ਸੁਰਤੀ ਦਾ ਟਿਕਾਓ ਜਿਹੜਾ ਹੈ, ਸ਼ਬਦ ਗੁਰੂ ਸੁਰਤ ਤੁਨ ਚੇਲ, ਉਹ ਉਸ ਗੁਰੂ ਦਾ, ਯਾਨੀ ਕਿ ਜਿਹੜਾ ਉਹ ਟਿਕਾਓ ਹੈ, ਜਿਹੜਾ ਉਹ ਕਰ ਲੈਂਦਾ ਹੈ, ਉਹੀ ਗੁਰੂ ਦਾ ਸਿੱਖ। ਹੁਣ ਇੱਥੇ ਸ਼ਬਦ ਨੂੰ ਹੀ ਇੰਪੋਰਟੈਂਸ ਦਿੱਤੀ ਹੈ, ਸ਼ਬਦ, ਤੇ ਫਿਰ ਜਿਸ ਤਰ੍ਹਾਂ ਮੈਂ ਪਹਿਲਾਂ ਹੀ ਜ਼ਿਕਰ ਕੀਤਾ ਕਿ ਇਸੇ ਕਰਕੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਆਉਂਦਾ ਹੈ, ਵਾਹ ਵਾਹ ਬਾਣੀ ਨਿਰੰਕਾਰ ਹੈ, ਇਸ ਚ ਵਡਾਵਰ ਨਾ ਕੋਈ, ਵਾਹ ਵਾਹ ਅਗਮ ਅਥਾਹ ਹੈ, ਵਾਹ ਵਾਹ ਸੱਚਾ ਸੋਈ। ਆਪਾਂ ਇਹਨਾਂ ਚੀਜ਼ਾਂ ਤੇ ਵਿਚਾਰ ਕਰਦੇ ਹਾਂ, ਪਰ ਸ਼ਬਦ ਦੀ ਜਿਹੜੀ ਹੋਂਦ ਹੈ, ਗੁਰੂ ਸਾਹਿਬ ਨੇ ਕਿਉਂ ਸ਼ਬਦ ਨੂੰ, ਸ਼ਬਦ ਜਿਹੜਾ ਹੈ ਉਹ ਹੀ ਗਿਆਨ ਹੈ, ਤੇ ਸ਼ਬਦ ਜਿਹੜਾ ਹੈ, ਸ਼ਬਦ ਸਮੁੱਚੇ ਗਿਆਨ ਨੂੰ, ਯਾਨੀ ਕਿ ਜਿਸਨੂੰ ਨਾਮ ਵੀ ਅਸੀਂ ਕਹਿੰਦੇ ਹਾਂ, ਨਾਮ ਕੇਵਲ ਇੱਕ ਨਾਂ ਨਹੀਂ ਆ, ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ, ਨਾਮ ਕੇ ਧਾਰੇ ਸਰਪ, ਯਾਨੀ ਕਿ ਜਿੰਨਾ ਆਕਾਸ਼ ਪਤਾਲ ਹੈ ਇਹ ਸਾਰਾ ਨਾਮ ਦੇ ਆਸਰੇ, ਨਾਮ ਉਸ ਹੁਕਮ ਦਾ ਪ੍ਰਤੀਕ ਹੈ, ਉਹ ਸਮੁੱਚਾ ਗਿਆਨ ਦਾ ਭੰਡਾਰ ਹੈ। ਹੁਣ ਜਿਹੜਾ ਇਹ ਗਿਆਨ ਹੈ, ਜਿਹੜੀ ਇਹ ਜਾਣਕਾਰੀ ਹੈ, ਜਿਹੜਾ ਇਹ ਕਮਿਊਨੀਕੇਸ਼ਨ ਹੈ, ਸ਼ਬਦ ਜਿਹੜਾ ਹੈ ਉਹੀ ਇੱਕ ਕਮਿਊਨੀਕੇਸ਼ਨ ਹੈ। ਪੁਰਾਤਨ ਜਦੋਂ ਧਰਮ ਨਹੀਂ ਸਨ ਜਾਂ ਜਦੋਂ ਇਨਸਾਨ ਵੀ ਨਹੀਂ ਸੀ, ਇਸ ਜਿਹੜੀ ਇਸ ਬ੍ਰਹਿਮੰਡ ਇਸ ਧਰਤੀ ਦੇ ਉੱਪਰ ਜਿਹੜਾ ਜੀਵਨ ਸੀ, ਜੀਵਨ ਦੇ ਆਰੰਭ ਦੇ ਵਿੱਚ ਹੀ, ਕਿਉਂਕਿ ਸਾਡਾ ਜਿਹੜਾ ਸਰੀਰ ਹੈ ਇਹ 37 ਟ੍ਰਿਲੀਅਨ ਖਰਬ, ਅਸਲ ਚ ਇੱਕ ਟ੍ਰਿਲੀਅਨ ਦੇ ਵਿੱਚ 10 ਖਰਬ ਹੁੰਦੇ ਨੇ, ਯਾਨੀ 370 ਖਰਬ ਕੋਸ਼ਟਾਵਾਂ ਦਾ, ਸੈੱਲਾਂ ਦਾ ਇੱਕ ਸਮੂਹ ਹੈ, ਤੇ ਹਰ ਸੈੱਲ ਜਿਹੜਾ ਹੈ ਆਪਣੇ ਆਪ ਦੇ ਵਿੱਚ ਜੀਵਨ ਤੇ, ਹਰ ਸੈੱਲ ਦੀ ਟੈਕਨੀਕਲੀ ਦੂਜੇ ਸੈੱਲ ਨਾਲ ਕਮਿਊਨੀਕੇਸ਼ਨ ਹੁੰਦੀ ਹੈ, ਭਾਵੇਂ ਕੈਮੀਕਲ ਕਮਿਊਨੀਕੇਸ਼ਨ ਹੀ ਹੁੰਦੀ ਹੈ, ਸਾਡੇ ਬ੍ਰੇਨ ਦੇ ਅੰਦਰ ਵੀ ਜਿਹੜੇ ਬਹੁਤ ਸਾਰੇ, ਯਾਨੀ ਕਿ ਇਸ ਨੂੰ ਵੀ 87 ਬਿਲੀਅਨ ਜਿਹੜੇ ਨਿਊਰੋਨਸ ਨੇ ਉਹ ਵੀ ਆਪਣੇ ਆਪ ਵਿੱਚ ਕੈਮੀਕਲੀ ਕਮਿਊਨੀਕੇਟ ਕਰਦੇ ਨੇ। ਇਹ ਵੀ ਇੱਕ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਜਦੋਂ ਅਸੀਂ ਦੇਖਦੇ ਹਾਂ, ਜੇ ਬ੍ਰੇਨ ਦੀ ਸ਼ਕਲ ਨੂੰ ਦੇਖਿਆ ਜਾਏ ਜਿਹੜਾ ਹਿਊਮਨ ਬ੍ਰੇਨ ਡਿਵੈਲਪ ਹੋਇਆ, ਬਿਲਕੁਲ ਜੇ ਅਸੀਂ ਇਹ ਸੰਸਾਰ ਦੇ ਅੰਦਰ ਜਿਹੜੇ ਕਿ ਜਿੰਨੇ ਵੀ ਸਟਾਰਸ ਨੇ, ਜੋ ਜੋ ਕਹਿ ਜਿਹੜੀ ਕਾਇਨਾਤ ਹੈ, ਉਸਦਾ ਜੇ ਕੋਈ ਫੋਟੋ ਜਿਹੜਾ ਉਹਦੀ ਮਤਲਬ 3D ਫੋਟੋ ਤਿਆਰ ਕੀਤੀ ਗਈ ਹੈ, ਕੁਛ ਕੁ ਉਹਦੀ ਸਿਮਿਲੈਰਿਟੀਜ਼ ਹੈਗੀਆਂ, ਉਹ ਵੀ ਕਿਤੇ ਨਾ ਕਿਤੇ ਜੀਵਨ ਤੇ ਉੱਥੇ ਵੀ ਕਮਿਊਨੀਕੇਸ਼ਨ ਹੈ, ਕਿਉਂਕਿ ਕਮਿਊਨੀਕੇਸ਼ਨ ਦਾ ਆਧਾਰ ਕੀ ਹੈ, ਗ੍ਰੈਵੀਟੇਸ਼ਨ ਹੈ, ਇਲੈਕਟ੍ਰੋਮੈਗਨੈਟਿਕ ਫੋਰਸ ਹੈ, ਵੀਕ ਇਲੈਕਟ੍ਰੋਮੈਗਨੈਟਿਕ ਫੋਰਸ ਹੈ, ਸਟਰੋਂਗ ਇਲੈਕਟ੍ਰੋਮੈਗਨੈਟਿਕ ਫੋਰਸ ਹੈ, 4 ਫੋਰਸਿਸ ਨੇ ਜਿਹੜੀਆਂ ਉਹਦਾ ਆਧਾਰ ਨੇ। ਫਿਰ ਇਸ ਨੂੰ ਫੈਲਾਉਣ ਦੇ ਵਾਸਤੇ ਜਿਹੜੀਆਂ ਕਈ ਚੀਜ਼ਾਂ ਦੇਖ ਵੀ ਨਹੀਂ ਅਸੀਂ ਸਕਦੇ, ਡਾਰਕ ਮੈਟਰ ਹੈ ਜਿਹੜਾ ਇਸਨੂੰ ਐਕਸਪੈਂਡ ਕਰਦਾ ਹੈ, ਗ੍ਰੈਵਿਟੀ ਹੈ ਜਿਹੜੀ ਇਸਨੂੰ ਖਿੱਚ ਕੇ ਰੱਖਦੀ ਹੈ। ਸੋ ਇਹ ਸਾਰਾ ਕੁਛ ਜਿਹੜਾ ਇਸੇ ਤਰ੍ਹਾਂ ਉਹ ਵੀ ਇੱਕ ਕਮਿਊਨੀਕੇਸ਼ਨ ਹੀ ਹੈ, ਸ਼ਬਦ ਹੀ। ਪਰ ਆਪਾਂ ਗੱਲ ਕਰਦੇ ਹਾਂ ਜੀਵਨ ਦੇ ਵਿੱਚ ਜਿੰਨੇ ਵੀ, ਜਦੋਂ ਮਲਟੀ ਸੈਲੂਲਰ ਲਾਈਫ ਆ ਗਈ, ਉਹਨਾਂ ਦੇ ਵਿੱਚ ਜਿੰਨੇ ਵੀ ਸਪੈਸ਼ੀਜ਼, ਜਿੰਨੇ ਵੀ ਜੋਨਾਂ, ਜਿੰਨੇ ਵੀ ਜੀਵਨ ਸੋਸ਼ਲ ਸਨ, ਸੋਸ਼ਲ ਰਹਿਣ ਦੇ ਵਿੱਚ, ਜਿਸ ਤਰ੍ਹਾਂ ਅੱਜ ਵੀ ਆਪਾਂ ਦੇਖ ਲੈਂਦੇ ਹਾਂ ਚੀਟੀਆਂ ਨੇ, ਮਧੂ ਮੱਖੀਆਂ ਨੇ, ਇਵਨ ਗਰੁੱਪਾਂ ਦੇ ਵਿੱਚ ਰਹਿਣ ਵਾਲੇ ਜੰਗਲਾਂ 'ਚ ਸਭ ਤੋਂ ਵੱਡੇ ਆਕਾਰ ਦਾ ਹਾਥੀ ਹੈ, ਵਾਇਲਡ ਫਿਸ਼ ਨੇ, ਜਿੰਨੇ ਵੀ ਇਕੱਠੇ ਰਹਿਣ ਵਾਲੇ ਸੋਸ਼ਲ ਐਨੀਮਲਸ ਨੇ ਇਨਸਾਨ ਤੋਂ ਇਲਾਵਾ, ਸਾਰਿਆਂ ਦਾ ਇੱਕ ਵੇ ਆਫ ਕਮਿਊਨੀਕੇਸ਼ਨ ਹੈਗਾ। ਕਈ ਵਾਰੀ ਜਿਹੜਾ ਉਹਨਾਂ ਦਾ ਅੰਦਰੂਨੀ ਕਮਿਊਨੀਕੇਸ਼ਨ ਹੈ, ਜਿਹੜਾ ਉਹ ਬਾਹਰ ਚਿੰਗਾੜਦਾ ਹਾਥੀ, ਉਹਦੀ ਤਾਂ ਸਿਰਫ ਇੱਕ ਆਵਾਜ਼ ਹੈ, ਪਰ ਜਿਹੜੀ ਉਹ ਅਸਲ ਦੇ ਵਿੱਚ ਉਹਦਾ ਕਮਿਊਨੀਕੇਸ਼ਨ ਹੈ, ਉਹ ਧਰਤੀ ਦੇ ਵੱਲ ਬੜੇ ਦੂਰ ਤੋਂ ਵੀ ਦੂਜਾ ਹਾਥੀ ਉਹਦੀ ਆਵਾਜ਼ ਨੂੰ, ਉਹਦੀ ਕਮਿਊਨੀਕੇਸ਼ਨ ਨੂੰ ਸਮਝ ਲੈਂਦਾ, ਭਾਵੇਂ ਉਹ ਕੋਈ ਵੇ ਹੋਵੇ, ਭਾਵੇਂ ਤਰੰਗਾਂ ਨਾਲ ਹੋਵੇ, ਧਰਤੀ ਦੀ ਵਾਈਬ੍ਰੇਸ਼ਨ ਨਾਲ ਹੋਵੇ, ਇੱਕ ਵਰਡ ਜਿਹੜਾ ਹੈ ਇੱਕ ਵੇ ਆਫ ਕਮਿਊਨੀਕੇਸ਼ਨ। ਆਪਾਂ ਸਿੱਧਾ ਆ ਜਾਂਦੇ ਹਾਂ ਮਨੁੱਖ ਦੇ ਉੱਪਰ, ਜੇ ਜਿਸ ਤਰ੍ਹਾਂ ਮਨੁੱਖ ਨੇ ਅੱਜ ਤੋਂ कोई ये भी कहना कोई 70 लाख साल पहला जदों इस बाईपैडल हो के अलग तुरना शुरू किया ग्रुपां दे विच रहना शुरू किया ते ग्रुपां दे विच उंज भी जिसां बाकी आपां मंकीज नूं देख लैंदे आ जिहड़े दूजे गोरिलास वगैरा ने उन्हां दे विच समूह ने ते उह आपस दे विच कम्यूनीकेट करदे समझी कॉन्शियसनैस हैगी आ उत्थे वी बेशक उन्हां दी भाषा उस तरह साडे वांगू उच्चारण करके डिवेलप नहीं हुई पर उन्होंने अपने संकेत ने कई तरह के कम्यूनीकेशन ने जिस तरह बाणी आता है जपची साहब के आता है असंख जप असंख पाओ असंख पूजा असंख तत्ताओ असंख ग्रंथ मुख वेद पाठ संघ जो मन रहे उदास इस तरह जब दूजी पौड़ी आती है असंख नाओ असंख थाओ अगम अगम असंख हो असंख कै सिर पार हो अखरी नाम अखरी सलाह अखरी ज्ञान गीत उणगा अखरी लिखण बोलन वाण अखरां सिर संजोग विखाण अखर ही जड़े ने उना नाल वर्ड की कम्यूनीकेशन हो रही है इंसानां दे विच ये भी जड़ी है कई हजार सालां तो शुरू हुई है पर जदों अजे इंसान ने भी प्रापर बोली नहीं सी उस वेले भी उना दी वर्ड की जड़ी शब्द की जड़ी कम्यूनीकेशन सी साइन लैंग्वेज इशारिया नाल मुख्तलिफ आवाजा ना उस तरह जिस तरह अज भी जंगल दे विच मंकीज ने बंदर ने उन्होंने उन्होंने एको वर्ड होना जे कोई खतरा आ गया शेर आ गया बबर शेर आ गया उन्होंने एक तरह की आवाज कटनी एको सेंटेंस एको वर्ड दे विच पूरा सेंटेंस कहना भी वो आ गया वो सारे दरख्तों ते चढ़ जाएंगे फिर जदों चला गया वह खतरा टल गया उन्होंने एक होर शब्द के विच पर इस तरह मनुखां दे विच भी किसे समय सी हौली हौली वही जिहड़ी आवाज़ है ना सेंटेंस बनते गए खास तौर पर क्योंकि 3 लाख साल तो अगर असीं होमो सैपियंस की गल कर रहे हैं इकट्ठे रह रहे हैं वो कम्यूनीकेशन का एक साधन सी लेकिन 70 तो 75 हज़ार साल पहला क्योंकि तो बहुत सारे साइंटिस्ट भी या बहुत सारे जो फिलोसफर ने उन्होंने जो किताबा ने या जो एनालिसिस जो हूँ जो डेटा प्राप्त है उसके आधार पर उसको कहते कॉग्निटिव रेवल्यूशन मनुख के कहानियां घड़न की इमेजिनेशन की समर्था आ गई तो उस इमेजिनेशन की समर्था में जोड़ा सी वो बोल के एक दूजे तक कम्यूनीकेट किया जाता सी बाद दे विच जदों 12-13 हज़ार साल पहला एग्रेरियन रेवल्यूशन आ जाता है मनुख खेती करनी शुरू कर देता है एक थान से फिर उस खेती की पैदावार का हिसाब किताब रखना है पर एक मतलब लंबी चर्चा पर आप संखेप ही कहेंगे कि उस वक्त भी उन्होंने हिसाब किताब मिट्टी के उपर उसनों खोद के यानी कि कच्ची मिट्टी नूं गिली मिट्टी से खोद के जरा लिखा जाता से उसको सुका दिता जाता से पहला पहला या उस तो पहला भी जदों आप इंसानों तो अलावा जड़े मतलब होमो सैपियंस तो अलावा होमो नेंडरथल्स भी जो यूरोप के 40 हज़ार साल पहला एक्सटिंग्विश हो गए ने उन्होंने गुफावान के भी चित्र सन इसका मतलब कि पहला जी उन्होंने संकेत के नाल नाल चित्र भाषा भी आई फिर गिनती आनी शुरू हुई इस तरह अखर आने शुरू हुए यह सारा कुछ जरा हौली हौली कागज़ की इजाद तो पहला मिट्टी से काम चलता रहा फिर कागज़ के नाल किताबा आई रेवल्यूशन आया अजक भी अजे तक भी साढ़े को प्रिंट मटीरियल फिर हाथों नाल लिखण की थान से प्रिंटर्स 14वीं सदी के यानी कि जी प्रिंटिंग प्रैस भी आ गई टाइपराइटर भी साढ़े को होर असी जो देखते हैं साढ़े को जो रेवल्यूशन है खासकर साड़ी जनरेशन ने जिथे असी हाथों नाल कापियां करते स लिख के पेन के नाल उ हौली हौली जीरक्स आया फोटो स्टेट होया हौली हौली फोटो कापी होनी शुरू हो गई बाद दे विच जिस वेले कंप्यूटर दे स्कैनर आ गए फिर सैलफोन यानी कि स्टीव हाल हाल दे विच ही यानी कि स्टीव जॉब्स दे समय आईफोन एप्पल ने जड़ा जड़ा ये जड़ा संचार लियांदा कॉपिंग वगैरह सारा कुछ मैसेज भेजने हुण इस वक्त ਯਾਨੀ ਕਿ ਇਲੈਕਟ੍ਰੋਨਿਕ ਵੇ ਵੀ ਹੈਗੇ ਆ ਕਮਿਊਨੀਕੇਟ ਕਰਨ ਦੇ, ਪਰ ਸ਼ਬਦ ਉਹੀ ਆ। ਆਪਾਂ ਕਿਉਂਕਿ ਥੋੜਾ ਸਮਾਂ ਆਪਾਂ ਉਸ ਡਿਟੇਲ ਚ ਜਾਂ ਇਸ ਨੂੰ ਪਰਸੋਂ ਦੇ ਪ੍ਰੋਗਰਾਮ ਵਿੱਚ ਪੂਰਾ ਵੀ ਕਰ ਲਾਂਗੇ, ਉਹ ਜਿਹੜਾ ਵੇਜ਼ ਆਫ ਕਮਿਊਨੀਕੇਸ਼ਨ ਨੇ, ਆ ਜਿਹਨਾਂ ਨੂੰ ਅੱਖਰਾਂ ਦੀ ਗੱਲ ਕਰ ਰਹੇ ਆ ਗੁਰੂ ਸਾਹਿਬ, ਉਹ ਕਈ ਤਰ੍ਹਾਂ ਦੇ, ਕਿਉਂਕਿ ਜਿਤਨਾ ਵੀ ਹੁਣ ਆਪਾਂ ਕਹੀਏ ਕਿ ਇੱਥੇ ਅਸੀਂ ਬੋਲ ਕੇ ਗੱਲ ਸੁਣਾ ਸਕਦੇ ਹਾਂ, ਸਪੇਸ ਦੇ ਵਿੱਚ 2 ਫੁੱਟ ਤੇ ਵੀ ਆਦਮੀ ਹੋਵੇ ਬੋਲ ਕੇ ਨਹੀਂ ਕਮਿਊਨੀਕੇਟ ਹੀ ਨਹੀਂ ਹੋਏਗਾ, ਕਿਉਂਕਿ ਜਿਹੜੀ ਸਾਡੀ ਆਵਾਜ਼ ਹੈ ਇਸ ਨੂੰ ਵਾਤਾਵਰਨ ਕੈਰੀ ਕਰਦਾ। ਉੱਥੇ ਇੱਕ ਦੂਜੇ ਨੇ ਦੇ ਕੰਨਾਂ ਦੇ ਵਿੱਚ ਜਦ ਤੱਕ ਅਸੀਂ ਮਾਈਕਰੋਫੋਨ ਤੇ ਸਪੀਕਰ ਨਹੀਂ ਰੱਖਾਂਗੇ, ਉਹ ਵੇਵ ਨੂੰ ਕੱਢ ਨਹੀਂ ਸੁਣਿਆ ਜਾ ਸਕਦਾ। ਸੋ ਇਸੇ ਕਰਕੇ ਜ਼ਰੀਆ ਜਿੱਥੇ ਪ੍ਰਿੰਟ ਮੀਡੀਆ, ਜਿੱਥੇ ਯਾਨੀ ਕਿ ਅੱਖਰਾਂ ਦੇ ਜ਼ਰੀਏ, ਹੁਣ ਬੋਲਣ ਦੇ ਜ਼ਰੀਏ, ਹੁਣ ਆਪਾਂ ਤੁਹਾਡੇ ਤੱਕ ਜਾ, ਮੇਰੀ ਆਵਾਜ਼ ਜਾ ਰਹੀ ਆ, ਇਹ ਆਵਾਜ਼ ਕਿਸ ਤਰ੍ਹਾਂ ਜਾ ਰਹੀ ਹੈ, ਇਹ ਵੀ ਤਰੰਗਾਂ 'ਚ ਜਾ ਰਹੀ ਹੈ, ਯਾਨੀ ਤਰੰਗਾਂ ਦੇ ਨਾਲ ਵੀ। ਹੋਰ ਇਹ ਨਹੀਂ ਹੈ ਕਿ ਅੱਜ ਪਹਿਲਾਂ ਤੋਂ ਹੀ ਕਈ ਸਪੈਸ਼ੀਜ਼ ਜਿਹੜੇ ਨੇ ਉਹ ਤਰੰਗਾਂ ਦੇ ਜ਼ਰੀਏ ਵੀ ਉਹਨਾਂ ਦੀ ਆਵਾਜ਼ ਜਿਹੜੀ ਉਹਨਾਂ ਦੇ ਕੰਨਾਂ ਦੇ ਵਿੱਚ ਉਸਨੂੰ ਕੈਚ ਕਰਨ ਦੀ ਸਮਰੱਥਾ ਹੈਗੀ ਹੈ, ਇਨਸਾਨ ਦੇ ਕੋਲ ਨਹੀਂ। ਸੋ ਇਹ ਸਾਰਾ ਕੁਛ ਜਿਹੜਾ ਹੈ, ਪਰ ਜਿਹੜਾ ਇਹ ਵਿਸਥਾਰ ਹੈ, ਗਿਆਨ ਹੈ, ਇਹ ਸਾਰਾ ਕੁਛ ਜਿਹੜਾ ਹੈ, ਇਹ ਸ਼ਬਦ ਗੁਰੂ, ਸ਼ਬਦ ਕਿਸ ਤਰ੍ਹਾਂ ਸਾਡੇ ਤੱਕ ਪਹੁੰਚਦਾ, ਸ਼ਬਦ ਦਾ ਗੁਰੂ ਜਿਹੜੀ ਦ੍ਰਿਸ਼ਟੀ ਗੋਚਰ ਸਾਡੇ ਨਾਲ ਮੈਨੀ ਵੇਸ, ਹੁਣ ਅੱਜ ਕੱਲ੍ਹ ਮੋਬਾਈਲ ਫੋਨਾਂ ਦੇ ਵਿੱਚ ਵੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪੂਰੀ ਜਿਹੜੀ ਕਾਪੀ ਉਹ ਰੱਖੀ ਹੁੰਦੀ ਹੈ ਲੋਕਾਂ ਨੇ, ਮੇਰੇ ਸਾਹਮਣੇ ਵੀ ਇਸ ਵਕਤ ਜਿਹੜਾ ਆਈਪੈਡ ਹੈ, ਇਹਦੇ ਤੇ ਆਪਾਂ ਬਾਣੀ ਖੋਲ੍ਹ ਕੇ ਤੁਹਾਡੇ ਨਾਲ ਜ਼ਿਕਰ ਕਰ ਰਹੇ ਹਾਂ। ਉਹ ਸਾਰਾ ਕੁਛ ਜਿਹੜਾ ਹੈ ਵਕਤ ਦੇ ਹਿਸਾਬ ਦੇ ਨਾਲ ਨਾਲ ਬਦਲਦਾ ਵੀ ਹੈਗਾ, ਪਰ ਸਵਾਲ ਇਹੀ ਆ ਕਿ ਉਹ ਲੋਕ ਜਿਹੜੇ ਇਹ ਕਹਿੰਦੇ ਨੇ ਕਿ ਨਹੀਂ ਵਿਅਕਤੀ ਗੁਰੂ ਹੈ, ਸ਼ਬਦ ਗੁਰੂ ਨਹੀਂ ਹੈ, ਗੁਰੂ ਨਾਨਕ ਪਾਤਸ਼ਾਹ ਨੇ ਆਪ ਇਸ ਚੀਜ਼ ਤੇ ਜਿਹੜੀ ਸੀ ਉਹ ਮੋਹਰ ਲਾਈ ਸੀ, ਇਸੇ ਕਰਕੇ ਵਾਹ ਵਾਹ ਬਾਣੀ ਨਿਰਭੀ, ਯਾਨੀ ਕਿ ਨਿਰੰਕਾਰ ਸਰੂਪ ਵੀ ਜਿਹੜਾ ਉਹ ਬਾਣੀ ਨੂੰ ਹੀ ਕਿਹਾ ਗਿਆ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਜਿਹੜੀ ਹੈ ਉਹ ਕਮਿਊਨੀਕੇਸ਼ਨ ਦਾ। ਹੁਣ ਆਪਾਂ ਇਹ ਕਹੀਏ ਕਿ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਗੱਲ ਕਰ ਲੈਂਦੇ ਹਾਂ, ਕੋਈ ਹੋਰ ਗ੍ਰੰਥ ਭਾਵੇਂ ਕਿਸੇ ਗੁਰੂ ਦਾ ਵੀ ਦੀ ਬਾਣੀ ਹੋਵੇ ਵੀ ਉਹਦੇ ਚ, ਪਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਗੁਰਤਾ ਦੀ ਜ਼ਿੰਮੇਵਾਰੀ ਜਿਹੜੀ ਹੈ ਹਜ਼ੂਰ ਸਾਹਿਬ ਦੀ ਉਸ ਧਰਤੀ ਤੇ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਨੂੰ, ਉਹ ਵੀ ਉਸ ਸਰੂਪ ਨੂੰ ਜਿਸ ਨੂੰ ਦਮਦਮਾ ਸਾਹਿਬ ਉਹਨਾਂ ਨੇ ਮੁਕੰਮਲ ਕੀਤਾ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਬਾਣੀ ਨੂੰ ਉਸ ਦੇ ਵਿੱਚ ਅੰਕਿਤ ਕਰਕੇ ਸੰਪੂਰਨ ਕੀਤਾ, ਉਸ ਸਰੂਪ ਨੂੰ, ਉਸ ਬੀੜ ਨੂੰ ਹੀ ਗੁਰੂ ਦਾ ਦਰਜਾ ਹੈ, ਉਸ ਤਰ੍ਹਾਂ ਸਾਰੀ ਬਾਣੀ ਹੀ ਗੁਰੂ ਹੈ, ਤੇ ਉਸ ਦੇ ਵਿੱਚ ਜਿਹੜੇ ਬੈਠੇ ਹੋਏ ਮਹਾਂਪੁਰਸ਼ ਨੇ ਉਹ ਵੀ ਸਾਡੇ ਵਾਸਤੇ ਗੁਰੂ ਨੇ। ਸੋ ਵਾਹ ਵਾਹ ਬਾਣੀ ਨਿਰੰਕਾਰ ਹੈ, ਤੇ ਜੇ ਵੜੇ ਅਵਰਨ ਗੁਰਬਾਣੀ ਇਸ ਜਗ ਮੈਂ ਚਾਨਣ ਕਰਮ, ਕਿਉਂਕਿ ਗੁਰਬਾਣੀ ਚਾਨਣ ਹੈ, ਉਸੇ ਤਰ੍ਹਾਂ ਹੀ ਜਿਸ ਤਰ੍ਹਾਂ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਸੂਰਜ ਦੇ ਸਮਾਨ ਹੈ ਜਿਹੜਾ ਕਿ ਸਾਨੂੰ ਅਗਵਾਈ ਦਿੰਦਾ ਹੈ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਬਾਰੇ। ਜਦੋਂ ਭਾਈ ਗੁਰਦਾਸ ਜੀ ਇਹ ਗੱਲ ਲਿਖਦੇ ਨੇ, ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਤੁੰਦ ਜਗ ਚਾਨਣ ਹੋਆ, ਜਿਉਂ ਕਰ ਸੂਰਜ ਨਿਕਲਿਆ ਤਾਰੇ ਛੁਪੇ ਅੰਧੇਰ ਖਲੋ। ਜਾਂ ਬਾਣੀ ਦੇ ਵਿੱਚ ਆਪਣੀ ਗੁਆਈ ਹੈ, ਸਤਿਗੁਰ ਸ਼ਬਦ ਉਜਾਰੋ ਦੀਪਾ, ਬਿਨਸੈ ਅੰਧਕਾਰ ਤਹਿ ਮੰਦਰ ਖੁੱਲੀ ਕੋਠੜੀ ਰਤਨ ਨੂਪਾ। ਥੋੜੇ ਜਿਹੇ ਸਮੇਂ ਚ ਆਪਾਂ ਇਤਨੀ ਹੀ ਵਿਚਾਰ ਕਰ ਸਕੇ ਹਾਂ, ਪਰ ਇਸਨੂੰ ਵਿਸਥਾਰ ਨਾਲ ਅਗਲੇ ਪ੍ਰੋਗਰਾਮ ਦੇ ਵਿੱਚ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖਦਾਏ। ਹੇ ਭਾਈ, ਬੇਅਰਥ ਬਹਿਸ ਕਰਨ ਲਈ ਬੇਦਾਂ ਕਿਤਾਬਾਂ ਦੇ ਹਵਾਲੇ ਦੇ ਕੇ ਐਵੇਂ ਫਜ਼ੂਲ ਗੱਲਾਂ ਕਰਨ ਨਾਲ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾ ਲਓ ਤਾਂ ਤੁਹਾਨੂੰ ਸਭਨਾਂ ਵਿੱਚ ਰੱਬ ਵਸਦਾ ਦਿਸ ਪਏਗਾ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾ ਹੈ। ਬੇਸਮਝ ਲੋਕ ਦੂਸਰੇ ਧਰਮਾਂ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਹੈ, ਖੁਸ਼ ਹੋ ਕੇ ਬਹਿਸ ਕਰ ਰਹੇ ਹਨ, ਪਰ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਭਨਾਂ ਜੀਆਂ ਵਿੱਚ ਵਸ ਰਿਹਾ ਹੈ। ਨਾ ਤਾਂ ਉਹ ਸਤਵੇਂ ਅਸਮਾਨ 'ਤੇ ਬੈਠਾ ਹੈ ਅਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੂਤ, ਕਰ ਫਕਰ ਦਾਇਮ ਲਾਏ ਚਸ਼ਮੇ, ਜਹਿ ਤਹਾਂ ਮੌਜੂਦ। ਸਤਵੇਂ ਅਸਮਾਨ ਵਿੱਚ ਬੈਠਾ ਸਮਝਣ ਦੀ ਥਾਂ 'ਤੇ ਹੇ ਭਾਈ, ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ। ਸੋ ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ। ਇਸ ਲਈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ।

0: एक बार फिर तो अभी सेवा के विचार आप प्रोग्राम के पिछले हिस्से च या आप कह सकते उसको रिपीट किया उस तो 11 तरीक न शुक्रवार को जो प्रोग्राम किया गुरबाणी इस जग में चानण करम वसे मनिया है वो उसका जो अगला हिस्सा है जिसको आप ना दिता पार्ट वन आप इसे ही टॉपिक में विचार करते हैं ते समाप्ति जब जी आप की इसे गल से की कि गुरबाणी के जिस तरह गुरु नानक पातशाह की बाणी ते उस तो पहला जो भारतीय परंपरा के विच है सी उसका जो जिक्र करते हैं गुरु अंगद पातशाह कथा कहानी बेदी आणी पाप पुन विचार दे दे लैणा लै लै देना नरक सुरग अवतार उत्तम मध्यम जाति जिनसी परम पवे संसार। ते अगर गुरु नानक पातशाह की इस बाणी का साहब श्री गुरु ग्रंथ साहब जी पातशाह का जिक्र करते हैं दूसरे हिस्से दे विच अमृत बाणी तत्त बखाणी ज्ञान ध्यान विच आई गुरमुख आखी गुरमुख जाति सुरती करम ते आई हुक्म साज हुक्मे विच रखे हुक्मे अंदर वेखे नानक अगों होमै टूटे ताको लिखिए लिखे। संसार दे विच इतिहासिक तौर पर भी या आप फिलोसफी या धर्मां दे क्रोनोलॉजी दे विच दो चीजा खास इंपॉर्टेंट होंदिया ने एक जिसनों थियोलॉजी कहते हैं एक फिलोसफी कहते हैं पाओ असी जदों धर्म का अर्थ रिलीजन करते हैं रिलीजन धर्म का अर्थ नहीं है धर्म एक वक्री चीज है धर्म एको चीज है गुरबाणी ने धर्म की व्याख्या जिहड़ी आ गुरु साहिबान ने कीती हुई है गुरु नानक पातशाह जपजी साहब दे विच भी सानू कहिंदे आ धरती दे धर्म दी जदों गल कर तौल धर्म दया कापूत संतोख थाप रखिया जिनसूत जिहड़ा ग्रैविटेशन दा जिहड़ा सिद्धांत है जिसने धरती नूं टिका के रखिया होया है जिवें जिक्र आंदा है उस शब्द दे विच अरबद नरबद तुंदूकारा तरन न गगना हुक्म अपारा ना दिन रहन न चंद न सूरज सुन समात लगाएं उसे शब्द जो जात सपाणा ता जगत उपाया बाज कला आढ़ाण रहा है किसी सपोर्ट तो बिना ते उसे सपोर्ट का जो जपजी साहब भी जिक्र है ताउल धर्म दया का वो धर्म है पाज पाव लाज ऑफ कॉस्मास के अनुकूल जरा हम थियोलॉजी वाला पक्ष है उसनों वो कहानियां ते निर्भर है आपां जिक्र किया ना कथा कहानी बेदी आणी वेदां दा या जिहड़े भारतीय उपमहाद्वीप दे प्राण ने कहानियां ही ने ते उहदा संबंध जिहड़ा है वो विश्वास नाल है भावें अंध विश्वास है भावें किसे दी उस ते किंतु नहीं है। इसे तरह पच्छम दे विच आपां ओल्ड टेस्टामेंट लै लो न्यू टेस्टामेंट लै लो कुरान लै लो उत्थे भी कहानियां ने उदाहरण दे दे के उसनों जिहड़ा उह कहानी ते बिलीव करन दी लई गल कीती गई है। फिलोसफी जिहड़ी है दर्शन भावें उह ग्रीक के भावें भारती दर्शन दे विच वी हैगा जिहड़े भारत दे विच वी खट दर्शन दा जिक्र आंदा है एक विचार है इस उसनों लॉजिक की लोड़ है उथे वो माइथोलॉजी नहीं है या नहीं है उसते लॉजिक की लोड़ नहीं। सो इसे करके जदों ये गल कथा कहानी बेदी आणी का जदों जिक्र करते हैं गुरु अंगद पातशाह तो बाद विच कहिंदे आ अमृत बाणी तत्त विखाणी ज्ञान ध्यान विच आई गुरु नानक पातशाह का जिहड़ा वो खजाना है जिसनों हम प्यो दादे का खुल दिथा खजाना ता मेरे मन भैर निदाना जिहड़ा ये दर्शन है ये विचार है क्योंकि कबीर साहब भी कहते लोक कहें एक ही था ये तो ब्रह्म विचार। गुरु या गुरु नानक पातशाह कहते जैसो में आवा खसम की बाणी तैसोड़ा करी दा ज्ञान वे ला लो। उत्थे कथा कहानियां का जिक्र नहीं करो, ज्ञान की गल कर रहे ने। वर्तमान समाज दे प्रसंग नूं भी भावे वह बाबर के हमले के समय उत्थे दे वातावरण है वो कहानी उसका चित्रांगन करके उसनूं पिक्चराइज करके उस नूं आधार बना के फिलोसफी एक्सप्लेन कर रहे हैं। जे सकता सकते को मारे तामन रूस ना हुई उथे ओ जिक्र कर रहे इतिहासिक गल कर रहे हैं। इतिहास नहीं है, मुगल पठाना पई लड़ाई राम ने तेग वगाई उन्नी तुबक तान चलाई उन्नी अस्त चढ़ाई। ये जिक्र है एक रियलिटी नाल है, पास दिया कहानियां नाल नहीं। हाँ जी बाणी च कि पास की गल आती है, मैथोलॉजी का जिक्र आता, मैथोलॉजी च बिलीव नहीं है पर मैथोलॉजी क्योंकि उन्होंने लोगों दे चिंतन दे विच उन्होंने लोगों दे सुभा दे विच उन्होंने लोगों की अंडरस्टैंडिंग दे विच वो कहानियां वसिया हुई ने। इस करके उन्होंने कहानियां नू उधार बना के गुरु साहब अपनी गल जी समझाते हैं। असि कई बार इस गलते भी अड़ जाते हैं जी, जपजी साहब गुरु साहब कहते हैं एक माई जुगत वे आई तीन चेले परवान एक संसारी एक भंडारी एक लाए दीवान। वो जी देखो वो ब्रह्मा विष्णु महे शिव दे उस कंसैप्ट नू मान रहे ने, मारन वाला पालन वाला संघारन वाला नहीं। गुरु साहब उन्हां दा हवाला दे रहे ने नाथ योगियों नाल जदों गल हो रही है वो कहिंदे आ ठीक आ उन्हां दा विचार है कि इको माया जिहड़ी आ प्रसूत होकर उसने तीन शक्तियां पैदा कीतियां। पर गुरु साहब की कहते हैं ज्यों तिस भाव है उस अकाल पुरख की गल कर रहे ने, ज्यों तिस भाव है तिवे चलावे ज्यों होवे फरमान। क्यों उसका जिक्र पहला ही आ गया पहली पुरख ची आदेश तिसे आदेश आद अनिल अनाद अनाहत जिहड़ी इस तो पहला वाली पौड़ियां ने उन्होंने भी जिक्र आ रहा है ना उसकी गल कर रहे उत्थे भी कह रहे ज्यों तिस भाव है एक कंटिन्यू प्रोसेस है ज्यों तिस भाव है तिवें चलावे ज्यों हो फरमान वो वेखा उन्हें नजर न आ रहा उस दे विच संसार वाले भी नजर नहीं आ रहा उन्हें। जे कोई काल्पनिक कोई देवते है परसनैलिटीज है उन्होंने भी उन्होंने दृष्टि च नहीं आ रहा पर उन्होंने देख रहा वह वेखा उन्होंने नजर न आवे बहुत एविडेंट। सो इतने एक जड़ी एक वखरा यानी धर्म ते रिलीजन उत्थे उसनूं बंध कह सकते हैं फिरका कह सकते हैं रिलीजन लेकिन उसनूं आपां धर्म नहीं कह सकते। और गुरु नानक पातशाह ने जिस जीवन जांच दित्ती है फिलोसफी दर्शन ते आधार ते जिसका लॉजिक दे नाल क्योंकि गुरसिख की अरदास दे विच वी उह विवेक बुद्ध की मंग कर रहे हैं सिखा नू सिखी दान केस दान रह दान विवेक दान विसा दान भरोसा दान अंधविश्वास की गल नहीं कर रहे विश्वास की गल कर रहे ते विश्वास वास्ते गुरु साहब यह भी कह रहे हैं गुरबाणी की जिक्र आंदा है अकली साहिब सेवीए अकली पाई है मान अकली पढ़ के बुझिए अकली पीचे दान उत्थे भी विवेक नू अकल नू वरतना है। हुण आपां गल कर रहे सी असल दे विच गुरबाणी इस जग में चानण करम वसे मनिया है इह वी जिक्र होया कि कई लोग देहधारी गुरु जिहड़े आ इस चीज़ नूं गुरु साहिब इह कई वारी हवाले भी मंगदे आ। आपां जिक्र कीता सी कि एक तां गुरु ग्रंथ साहिब दे आप गवाहियां ने उस तों इलावा जे असीं देख लईए ते गुरु ग्रंथ साहब की जड़ी पहली जड़िया पटवहियां ने विशेष तौर पर पटवही जड़ी तलंगा वाली है उस दे विच उसदा जिक्र है क्योंकि उहदे विच बाज़ाफ्ता गुरु ग्रंथ साहब पातशाह नूं जड़ी नंदेड़ दे विच गुरगद्दी दित्ती गई है उस दी जड़े वो जिक्र करते ने भाई नरबद सिंह भट्ट ਤੇ ਇਸ ਦਾ ਰਿਕਾਰਡ ਜਿਹੜਾ ਲਿਖਿਆ ਹੋਇਆ ਉਸਨੂੰ ਕਹਿੰਦੇ ਆ ਪੱਟ ਵਈ ਤਲੰਗਾ। ਇਹਦੇ ਵਿੱਚ ਵੀ ਉਹ ਜ਼ਿਕਰ ਹੈ। ਫਿਰ ਉਸ ਤੋਂ ਬਾਅਦ ਭਾਈ ਪ੍ਰਹਿਲਾਦ ਸਿੰਘ ਤੇ ਭਾਈ ਗਿਆਨੀ ਗਿਆਨ ਸਿੰਘ ਜਿਹੜਾ ਦੋਹਰਾ ਅਸੀਂ ਪੜ੍ਹਦੇ ਹਾਂ ਅਰਦਾਸ ਤੋਂ ਬਾਅਦ ਆ ਗਿਆ ਪਈ ਅਕਾਲ ਕੀ ਤਵੇ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ। ਜਿਹੜਾ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ ਜਾਂ ਕਾ ਹਿਰਦਾ ਸ਼ੁੱਧ ਹੈ ਖੋਜ ਸ਼ਬਦ ਮੇਲੇ। ਇੱਥੇ ਜਿਹੜਾ ਭਾਈ ਪ੍ਰਹਿਲਾਦ ਸਿੰਘ ਨੇ ਜਿਹੜਾ ਇੱਥੇ ਦੁਆਰਾ ਵਰਤਿਆ ਉਹਨੇ ਕਿਹਾ ਗੁਰੂ ਪੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ। ਪਹਿਲਾਂ ਉਹ ਕਹਿ ਰਿਹਾ ਨਾ ਕਿ ਗੁਰੂ ਮਾਨਿਓ ਗ੍ਰੰਥ ਸਭ ਸਿੱਖੋ ਉਹਨੂੰ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਕਿਉਂਕਿ ਉਹ ਆਤਮਾ ਦੀ ਗੱਲ ਕਰ ਰਿਹਾ ਸੀ ਗੁਰੂ ਸਾਹਿਬਾਨ ਦੀ ਦਸ ਗੁਰੂ ਸਾਹਿਬ ਦੀ ਸਾਹਿਬਾਨ ਦੀ ਆਤਮਕ ਜੋਤ ਦੀ। ਇਸ ਨੂੰ ਚੇਂਜ ਕੀਤਾ ਹੋਇਆ ਹੈ ਗਿਆਨੀ ਗਿਆਨ ਸਿੰਘ ਨੇ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ ਉੱਥੇ ਗੁਰੂ ਪੰਥ ਜੀ ਮਾਨਿਓ ਉੱਥੇ ਅਸੀਂ ਜਾਗ ਕਾ ਉਹ ਉੱਥੇ ਕਹਿੰਦੇ ਖੋਜ ਇਨਹੀ ਮੇਲੇ ਸਿੱਖਾਂ ਨੇ ਆਪ ਆਪਣੇ ਜਿਹੜੇ ਸ਼ੰਕੇ ਨੇ ਨਿਵਾਰਨੇ ਨੇ ਆਪ ਬੈਠ ਕੇ ਨਜਿੱਠਣੇ ਨੇ। ਸੋ ਇਹ ਜਿਹੜਾ ਫਰਕ ਹੈ ਪਰ ਬੇਸਿਕ ਜਿਹੜਾ ਕੰਸੈਪਟ ਹੈ ਆ ਗਿਆ ਭਾਈ ਅਕਾਲ ਕੀ ਤਵੇ ਚਲਾਇਓ ਪੰਥ ਸਭ ਸਿੱਖੋ ਨੂੰ ਹੁਕਮ ਹੈ ਗੁਰੂ ਮਾਨਿਓ। ਉਸ ਵਕਤ ਤੋਂ ਅੱਜ ਤੱਕ ਦਾ ਜਿਹੜਾ ਸਿੱਖ ਹੈ ਇਸਨੂੰ ਗੁਰੂ ਹੀ ਮੰਨ ਰਿਹਾ। ਔਰ ਫਿਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜਾ ਸ਼ਬਦ ਗੁਰੂ ਦਾ ਕੰਸੈਪਟ ਹੈ ਜਿਸ ਤਰ੍ਹਾਂ ਕਿ ਆਪਾਂ ਪਹਿਲਾਂ ਕਿਹਾ ਕਿ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਆ ਪਾਵਣ ਆਰੰਭ ਸਤਿਗੁਰ ਮਤ ਵੇਲਾ ਸ਼ਬਦ ਗੁਰੂ ਸੁਰਤ ਤੋਂ ਚੇਲਾ। ਇਸ ਤੋਂ ਇਲਾਵਾ ਅਟ ਗਿਆਨਤ ਜੀ ਉਹ ਇਸ ਦਾ ਜ਼ਿਕਰ ਕਰ ਰਹੇ ਨੇ ਭਗਤ ਜੋਗ ਕੋ ਚੇਤ ਵਾਰ ਹਰ ਜਨਕ ਉਪਾਇਓ ਸ਼ਬਦ ਗੁਰੂ ਪ੍ਰਕਾਸ਼ਿਓ ਹਰ ਰਸਨ ਵਸਾਇਓ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਔਰ ਉਹ ਗੁਆਹ ਵੀ ਹੈਗੇ ਆ ਜਿਸ ਵੇਲੇ ਗੁਰੂ ਸਾਹਿਬ ਨੇ ਇਸ ਇਤਨੇ ਬੜੇ ਪ੍ਰੋਜੈਕਟ ਦਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ ਜਿਹੜਾ ਜਿਹੜੀ ਉਹ ਲਿਖਾਵਟ ਹੈ ਜਦੋਂ ਉਸਨੂੰ ਸੰਗ੍ਰਹਿ ਨੂੰ ਕੰਪਲੀਟ ਕੀਤਾ ਤੇ ਫਿਰ ਉਹਦਾ ਪ੍ਰਕਾਸ਼ ਕੀਤਾ ਉਹ ਮੌਜੂਦ ਸਨ ਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਉਹਨਾਂ ਦਾ ਇਹ ਹਵਾਲਾ ਜਿਹੜਾ ਹੈ ਮੌਜੂਦ ਹੈ। ਹੁਣ ਆਪਾਂ ਜ਼ਿਕਰ ਕਰ ਰਹੇ ਸੀ ਕਿਉਂਕਿ ਗੁਰੂ ਜਿਹੜਾ ਗੁਰਬਾਣੀ ਜਿਹੜੀ ਹੈ ਕਿਉਂਕਿ ਆਪਾਂ ਇਹ ਵੀ ਜ਼ਿਕਰ ਕੀਤਾ ਸੀ ਕਿ ਇਸਦਾ ਮਾਧਿਅਮ ਕੀ ਹੈ। ਇੱਕ ਜ਼ਿਕਰ ਆਪਾਂ ਕੀਤਾ ਸੀ ਕਿ ਅੱਖਰਾਂ ਦੁਆਰਾ ਇਸਨੂੰ ਬਿਆਨ ਕੀਤਾ ਗਿਆ ਅੱਖਰ ਹੀ ਸੰਚਾਰ ਵੀ ਕਰਦੇ ਨੇ। ਦੂਸਰਾ ਜਦੋਂ ਆਪਾਂ ਸੁਣਨ ਦੀ ਗੱਲ ਕਰਦੇ ਅੱਖਰਾਂ ਦਾ ਜ਼ਿਕਰ ਆਪਾਂ ਕੋਗਨੇਟਿਵ ਰੈਵੋਲਿਊਸ਼ਨ ਤੋਂ ਲੈ ਕੇ ਹਿਊਮਨ ਸੈਪੀਨ ਦਾ ਅੱਜ ਤੱਕ ਦਾ ਜਿਹੜਾ ਜਿਸ ਤਰ੍ਹਾਂ ਅੱਜ ਸੰਚਾਰ ਆਪਾਂ ਤੁਹਾਡੇ ਨਾਲ ਗੱਲ ਕਰ ਰਹੇ ਹਾਂ ਆਵਾਜ਼ ਤੁਹਾਡੇ ਤੱਕ ਪਹੁੰਚ ਰਹੀ ਹੈ ਇਹ ਵੀ ਇੱਕ ਮਾਧਿਅਮ ਹੈ। ਕਿੱਥੇ ਚਿੱਤਰਕਲਾ ਤੋਂ ਕਿੱਥੇ ਸਾਈਨ ਲੈਂਗੁਏਜ ਤੋਂ ਮਾਧਿਅਮ ਬਣਦਾ ਬਣਦਾ ਅੱਜ ਜਿਹੜਾ ਹੈ ਉਹ ਜਿਹੜੀਆਂ ਤਰੰਗਾਂ ਨੇ ਵਾਈਬ੍ਰੇਸ਼ਨਸ ਨੇ ਉਹ ਇਨਸਾਨੀ ਕਿਉਂਕਿ ਬਾਕੀ ਸਪੇਸ਼ੀਜ਼ ਦੇ ਵਿੱਚ ਤੇ ਕਈ ਤਰ੍ਹਾਂ ਦੇ ਮਾਧਿਅਮ ਨੇ ਇਨਸਾਨੀ ਸਮਾਜ ਦੇ ਵਿੱਚ ਜਾਂ ਇਨਸਾਨੀਅਤ ਦੇ ਵਿੱਚ ਸਭ ਤੋਂ ਜਿਹੜਾ ਲੇਟੈਸਟ ਉਹੀ ਤਰੰਗਾਂ ਵੱਲ ਤੇ ਇਹ ਆਵਾਜ਼ ਜਿਹੜਾ ਇਹ ਮਾਧਿਅਮ ਜਿਹੜਾ ਹੈ ਕੇਵਲ ਇਹ ਨਹੀਂ ਹੈ ਕਿ ਇੱਕ ਕੋਨੇ ਤੋਂ ਮੁਕਰ ਕੇ ਦੂਜੇ ਕੋਨੇ ਤੱਕ ਆਵਾਜ਼ ਮਾਰੀ ਜਾਂ 50 ਗਜ਼ ਤੋਂ ਜਾਂ 60 ਗਜ਼ ਤੋਂ ਜਿਸ ਤਰ੍ਹਾਂ ਪਹਿਲਾਂ ਹੁੰਦਾ ਸੀ। ਉਹ ਵੀ ਜਦੋਂ ਜ਼ਿਕਰ ਕੀਤਾ ਕਿ ਜੇ ਸਪੇਸ 'ਚ ਹੋਵੋ ਤੇ 1 ਫੁੱਟ ਤੇ ਵੀ ਤੁਸੀਂ ਆਵਾਜ਼ ਨਹੀਂ ਮਾਰ ਸਕਦੇ ਜਦ ਦੋਨਾਂ ਦੇ ਕੰਨਾਂ ਦੇ ਵਿੱਚ ਉਹ ਯੰਤਰ ਲੱਗੇ ਨਾ ਹੋਣ ਕਿਉਂਕਿ ਉੱਥੇ ਸਪੇਸ ਉੱਥੇ ਐਟਮੋਸਫੇਅਰ ਨਹੀਂ ਆ ਉੱਥੇ ਵਾਤਾਵਰਨ ਨਹੀਂ ਆ ਉਹ ਕੈਰੀ ਹੀ ਨਹੀਂ ਹੁੰਦੀ ਉਹ ਆਵਾਜ਼ ਨੂੰ ਟਰੈਵਲ ਕਰਨ ਵਾਸਤੇ ਰੋਸ਼ਨੀ ਨੂੰ ਟਰੈਵਲ ਕਰਨ ਵਾਸਤੇ ਕਿਸੇ ਮਾਧਿਅਮ ਦੀ ਲੋੜ ਨਹੀਂ ਆ ਉਹ ਸਗੋਂ ਜਿੱਥੇ ਕੋਈ ਮਾਧਿਅਮ ਨਹੀਂ ਆ ਉੱਥੇ ਜ਼ਿਆਦਾ ਫਾਸਟ ਚੱਲਦੀ ਆ ਜਿਸ ਤਰ੍ਹਾਂ ਕਿ 3 ਲੱਖ ਕਿਲੋਮੀਟਰ ਪਰ ਸੈਕਿੰਡ। ਪਰ ਜਿਹੜੀ ਆਵਾਜ਼ ਹੈ ਇਸ ਨੂੰ ਟਰੈਵਲ ਵਾਸਤੇ ਵੀ ਮਾਧਿਅਮ ਚਾਹੀਦਾ। ਆਪਾਂ ਦੇਖਦੇ ਹਾਂ ਨਾ ਕਈ ਵਾਰੀ ਜਦੋਂ ਬੱਦਲਾਂ ਦੀ ਜਿਹੜੀ ਜਦੋਂ ਆਪਾਂ ਦੇਖਦੇ ਹਾਂ ਬੱਦਲ ਗਰਜਦੇ ਨੇ ਜਿਹੜੀ ਉਸ ਤੋਂ ਕੁਝ ਰੋਸ਼ਨੀ ਘੱਟ ਤੋਂ ਘੱਟ ਕਈ ਸੈਕਿੰਡ ਅੱਧਾ ਮਿੰਟ ਪਹਿਲਾਂ ਜਿਹੜੀ ਉਹ ਸਾਡੇ ਤੱਕ ਪਹੁੰਚ ਜਾਂਦੀ ਹੈ ਜਦੋਂ ਬੱਦਲ ਟਕਰਾਉਂਦੇ ਨੇ, ਜਿਹੜੀ ਉਸਦੀ ਇਲੈਕਟ੍ਰਿਕ ਜਿਹੜੀ ਉਹ ਰੋਸ਼ਨੀ ਹੁੰਦੀ ਹੈ ਤੇ ਜਿਹੜੀ ਆਵਾਜ਼ ਆ ਉਹ ਉਸ ਤੋਂ ਬਾਅਦ ਘੱਟ ਤੋਂ ਘੱਟ 30-35 ਸੈਕਿੰਡ ਤੋਂ ਬਾਅਦ ਜਿੰਨੇ ਦੂਰ ਹੋਣਗੇ ਇੰਨਾ ਟਰੈਵਲ ਹੋ ਕੇ ਸਾਡੇ ਤੱਕ ਆਏ, ਕਿਉਂਕਿ ਉਸਦੀ ਟਰੈਵਲਿੰਗ ਦੀ ਜਿਹੜੀ ਉਹ ਮੀਟਰਸ ਦੇ ਵਿੱਚ। ਇਸੇ ਤਰ੍ਹਾਂ ਕੋਲ ਬੈਠੇ ਹੋਈਏ ਦੂਰ ਬੈਠੇ ਹੋਈਏ ਇਸ ਦਾ ਜਿਹੜਾ ਸਾਡੇ ਸਰੀਰ ਨਾਲ ਸੰਬੰਧ, ਜਿਸ ਤਰ੍ਹਾਂ ਬਾਣੀ ਕਹਿੰਦਾ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮ ਗਤ ਮੇਰੀ, ਸੁਣ ਕੇ ਮੇਰੀ ਆਤਮਕ ਅਵਸਥਾ ਉੱਪਰ ਉੱਠਦੀ ਹੈ, ਉਹ ਉੱਚੀ ਹੁੰਦੀ ਹੈ। ਪਰ ਕਿਵੇਂ ਬਾਣੀ ਚ ਹੀ ਜ਼ਿਕਰ ਆਉਂਦਾ ਹੈ ਚਿਮ ਚਿਮ ਵਰਸੈ ਅੰਮ੍ਰਿਤ ਧਾਰਾ ਮਨ ਪੀਵੈ ਸੁਣ ਸ਼ਬਦ ਵਿਚਾਰਾ, ਗੱਲ ਮਨ ਤੱਕ ਉਸਨੂੰ ਲੈ ਜਾਣ ਦੀ ਅਮਲ ਦੀ ਸਮਝਣ ਦੀ। ਕਿਉਂਕਿ ਆਪਾਂ ਇਸ ਪੰਕਤੀ ਨੂੰ ਬਾਅਦ ਵਿੱਚ ਵਿਚਾਰਦੇ ਹਾਂ, ਪਹਿਲਾਂ ਇਹ ਵਿਚਾਰਦੇ ਹਾਂ ਕਿ ਗੁਰੂ ਸਾਹਿਬ ਕਹਿੰਦੇ ਆ ਸੇਵਕ ਸਿੱਖ ਪੂਜਣ ਸਭ ਆਵੇ ਸਭ ਗਾਵੇ ਹਰ ਹਰ ਉੱਤਮ ਬਾਣੀ ਆਉਂਦੇ, ਗਾਵਿਆ ਸੁਣਿਆ ਤਿਨਕਾ ਹਰ ਥਾਂ ਪਾਏ ਜਿਨ ਸਤਿਗੁਰ ਕੀ ਆ ਗਿਆ ਸਤ ਸਤ ਕਰਮ, ਜਿਸਨੇ ਸੱਚੀ ਗੁਰੂ ਦੀ ਜਿਹੜੀ ਆਗਿਆ ਵਿਚਾਰ ਹੈ ਉਸਨੂੰ ਸਤ ਬਚਨ ਕਹਿ ਕੇ ਪ੍ਰਵਾਨ ਕਰ ਲਿਆ, ਸਮਝ ਲਿਆ, ਵਸਾ ਲਿਆ, ਪ੍ਰਵਾਨਤਾ ਉਸਨੂੰ ਮਿਲੇਗੀ ਕਿਉਂਕਿ ਉਹਦਾ ਉਹਦੀ ਟ੍ਰਾਂਸਫਰਮੇਸ਼ਨ ਹੋਏਗੀ ਜਿਸਨੇ ਉਹ ਸਮਝਿਆ। ਨਹੀਂ ਤਾਂ ਜੇ ਸਮਝਿਆ ਹੀ ਨਹੀਂ, ਪੜ੍ਹਿਆ ਇੱਕ ਕੰਨ ਪੜ੍ਹਿਆ ਦੂਜੇ ਪੜ੍ਹਨ ਨਾਲ ਕੁਛ ਨਹੀਂ ਹੁੰਦਾ। ਗੁਰਬਾਣੀ ਮੈਂ ਨਹੀਂ ਬੋਲੋਂ ਕਹਿ ਰਿਹਾ, ਗੁਰੂ ਸਾਹਿਬ ਵੀ ਕਹਿ ਰਹੇ ਪਾਠ ਪੜਿਓ ਔਰ ਵੇਦ ਵਿਚਾਰਿਓ ਨਿਵਲ ਭਿਆੰਗਮ ਸਾਧੇ, ਪੰਜ ਜਣਾ ਸੋ ਸੰਗ ਨਾ ਛੁੱਟ ਗਏ ਵਾਦੇ ਕਹੋ ਬੁੱਧ ਪਾਦੇ। ਉਹ ਕਹਿੰਦੇ ਕਿ ਤੇ ਰਿਪੀਟਡ ਕਰਮ ਨੇ ਜਦੋਂ ਤੱਕ ਉਸਨੂੰ ਸਮਝਣਾ ਹੀ। ਗਾਵਿਆ ਸੁਣਿਆ ਤਿਨਕਾ ਹਰ ਥਾਂ ਪਾਏ ਜਿਹਨੂੰ ਸਤਿਗੁਰ ਕੀ ਆ ਗਿਆ ਸਤ ਸਤ ਕਰਮਾਂਗੇ, ਸਤਿਗੁਰ ਨੂੰ ਸਭ ਦੇਖਦਾ ਜੇਤਾ ਜਗਤ ਸੰਸਾਰ, ਡਿੱਠੈ ਮੁਕਤ ਨਾ ਹੋਵੇ ਜੇਕਰ ਸ਼ਬਦ ਨਾ ਕਰੇ ਵਿਚਾਰ। ਵਿਚਾਰ ਕਰਨੀ, ਹੁਣ ਵਿਚਾਰ ਕਿਵੇਂ ਆਏਗੀ ਸਾਡੇ? ਜਿਸ ਤਰ੍ਹਾਂ ਸਾਡੀਆਂ ਅੱਖਾਂ ਨੇ ਇਹ ਜੋ ਦੇਖ ਰਹੀਆਂ ਨੇ ਇਹ ਅੱਖਾਂ ਵੀ ਦੇਖ ਰਹੀਆਂ। ਇਸਲਾਮ ਦੇ ਵਿੱਚ ਵੀ ਵੱਡੇ ਵੱਡੇ ਸਾਇੰਟਿਸਟ ਹੋਏ ਆ, ਪਰ ਕਿਉਂਕਿ ਜਦੋਂ ਜਿਹੜੇ ਉਹ ਲੋਕ ਸੀ ਮੁੱਲਾ ਲੋਕ ਜਿਹੜੇ ਧਰਮ ਦੇ ਹਾਵੀ ਹੋ ਗਏ, ਉਹਨਾਂ ਨੇ ਉਹ ਵਿਗਿਆਨਕ ਸੋਚ ਨੂੰ ਬੰਦ ਕਰਵਾ ਦਿੱਤਾ ਤੇ ਉਹ ਲੋਕ ਜਿਹੜੇ ਸੀ ਉਹਨਾਂ ਨੇ ਵੀ ਸਭ ਤੋਂ ਪਹਿਲਾਂ ਜਿਹੜੇ ਅਲਜਬਰਾ ਵਗੈਰਾ ਅਲ ਬਰੂਨੀ ਸੀ ਜਿਸ ਨੇ ਸਭ ਤੋਂ ਪਹਿਲਾਂ ਇਹ ਗੱਲ ਕਹੀ ਸੀ ਕਿ ਸਾਡੀਆਂ ਅੱਖਾਂ ਨਹੀਂ, ਅੱਖਾਂ ਸਿਰਫ ਕੈਮਰੇ ਦਾ ਕੰਮ ਕਰਦੀਆਂ ਨੇ, ਦਿਮਾਗ ਦੇਖਦਾ ਹੈ, ਸਾਡੀਆਂ ਅੱਖਾਂ ਜਿਹੜੀਆਂ ਦੇਖਦੀਆਂ ਨੇ। ਆਪਾਂ ਵਿਸ਼ੇ ਦੇ ਦੂਜੇ ਪਾਸੇ ਨਾਲ ਚਲੇ ਜਾਈਏ, ਅੱਖਾਂ ਜੋ ਦੇਖਦੀਆਂ ਨੇ ਪਿਕਚਰ ਲੈ ਰਹੀਆਂ ਨੇ ਜਿਹੜੀ ਯਾਨੀ ਕਿ ਉਲਟੀ ਪਿਕਚਰ ਹੁੰਦੀ ਹੈ ਸਰ, ਨੈਗੇਟਿਵ ਦੀ ਹੁੰਦੀ ਹੈ। ਉਹ ਜਦੋਂ ਅੰਦਰ ਸਾਡੇ ਰਿਟਨਾ ਤੋਂ ਬਾਅਦ ਸਾਡੀ ਜਿਹੜੀ ਆਪਟਿਕ ਨਰਵ ਉਸ ਦੀ ਥਰੋ ਬ੍ਰੇਨ ਚ ਜਾਂਦੀ ਹੈ, ਬ੍ਰੇਨ ਉਸਨੂੰ ਦੁਬਾਰਾ ਸਿੱਧਾ ਕਰਕੇ ਇਹ ਕੰਮ ਜਿਹੜਾ ਹੈ ਮਿਲੀ ਸੈਕਿੰਡ ਦੇ ਵਿੱਚ ਹੀ ਹੋ ਜਾਂਦਾ ਹੈ, ਨੈਨੋ ਸੈਕਿੰਡ ਦੇ ਵਿੱਚ। ਇਹ ਨਹੀਂ ਟਾਈਮ ਲੱਗਦਾ, ਉਹ ਦੇਖ ਰਹੀ ਹੁੰਦੀ ਹੈ। ਅਸੀਂ ਜੋ ਦੇਖ ਰਹੇ ਹਾਂ ਉਹ ਪਾਸਟ ਵੀ ਦੇਖ ਰਹੇ ਹੁੰਦੇ ਆ, ਪਰ ਉਹ ਪਾਸਟ ਵੀ ਜਿਹੜਾ ਬਹੁਤ ਫਾਸਟ ਹੁੰਦਾ ਹੈ, ਕਿਉਂ ਇੱਕ ਸੈਕਿੰਡ ਦਾ ਇੱਕ ਅਰਖਰਵਾਂ ਹਿੱਸਾ ਅਰਵਾਂ ਹਿੱਸਾ ਹੁੰਦਾ ਹੈ। ਸੋ ਸਾਨੂੰ ਉਸਦਾ ਉਸਨੂੰ ਅਸੀਂ ਅਨੁਭਵ ਨਹੀਂ ਕਰ ਸਕਦੇ ਕਿ ਅਸੀਂ ਕਿੰਨੀ ਜਲਦੀ ਦੇਖਿਆ। ਇਸੇ ਤਰ੍ਹਾਂ ਕੰਨਾਂ ਦਾ ਜਿਹੜਾ ਗੱਲ ਹੈ, ਕੰਨ ਵੀ ਜਿਹੜੇ ਆ ਉਹ ਉਹਨਾਂ ਤਰੰਗਾਂ ਨੂੰ ਰਿਸੀਵ ਕਰਦੇ ਆ। ਸਾਡਾ ਸਭ ਤੋਂ ਪਹਿਲਾਂ ਜਿਹੜਾ ਆਊਟਰ ਹਿੱਸਾ ਹੈ ਕੰਨ ਦਾ, ਉਹ ਮਿਡਲ ਏਅਰ ਨੂੰ ਡਰਮ ਨਾਲ ਟਕਰਾ ਕੇ ਉਹ ਕਨਵਰਟ ਹੋ ਕੇ ਜਿਹੜੀਆਂ ਤਰੰਗਾਂ ਨੇ ਉਹ ਬ੍ਰੇਨ ਚ ਜਾਂਦੀਆਂ ਨੇ ਨਰਵ ਦੇ ਥਰੂ। ਤੇ ਫਿਰ ਉਹ ਸਾਡੇ ਮਨ ਤੱਕ ਪਹੁੰਚਦੀਆਂ ਨੇ, ਦਿਮਾਗ ਤੱਕ ਪਹੁੰਚਦੀਆਂ ਨੇ, ਉਸ ਦੀ ਅਸੀਂ ਬੋਲਦੇ ਹਾਂ ਜੋ ਬੋਲ ਰਹੇ ਹਾਂ, ਇਸੇ ਤਰ੍ਹਾਂ ਹੀ ਹੁਣ ਉਹਨਾਂ ਸ਼ਬਦਾਂ ਨੂੰ ਡੀਕੋਡ ਕੀਤਾ ਜਾਂਦਾ ਹੈ। ਇਹ ਪ੍ਰੋਸੈਸ ਜਿਹੜੀ ਆ ਸਾਨੂੰ, ਮਤਲਬ ਅਗਰ ਅਸੀਂ ਇਸਨੂੰ ਡੀਪ ਜਾਈਏ ਤਾਂ ਬਹੁਤ ਲੰਬੀ, ਯਾਨੀ ਕਿ ਕੰਪਲੀਕੇਟਡ ਆ, ਪਰ ਹੋ ਰਹੀ ਆ ਨੈਨੋ ਸੈਕਿੰਡਸ ਦੇ ਵਿੱਚ। ਅਸੀਂ ਸਾਡੀ ਜਿਹੜੀ ਦ੍ਰਿਸ਼ਟੀ ਆ, ਅਸੀਂ ਉਸ ਲੈਵਲ ਤੱਕ, ਉਸ ਸ਼ਾਰਟ ਸਮੇਂ ਦੇ ਉਸ ਸ਼ਾਰਟ ਹਿੱਸੇ ਤੱਕ ਓਬਜ਼ਰਵ ਨਹੀਂ ਕਰ ਸਕਦੇ, ਪਰ ਜਿਤਨੇ ਮਾਈਨਿਊਟ ਛੋਟੇ ਤੋਂ ਛੋਟੇ ਜਿਹੜੇ ਜੀਵ ਨੇ, ਜਿਹੜੇ ਨੈਨੋ ਸੈਕਿੰਡਸ ਦੇ ਵਿੱਚ ਹੀ ਪੈਦਾ ਹੁੰਦੇ, ਉਹਨਾਂ ਦੇ ਜੀਵ ਖਤਮ ਹੋ ਜਾਓ, ਉਹਨਾਂ ਨੂੰ ਉਸਦਾ ਅਹਿਸਾਸ ਹੁੰਦਾ ਹੈ ਕਿ ਉਹਨਾਂ ਦਾ ਉਹ ਟਾਈਮ ਵੀ, ਨੈਨੋ ਸੈਕਿੰਡ ਦਾ ਟਾਈਮ ਵੀ ਕਿੰਨਾ ਲੰਬਾ ਹੁੰਦਾ ਹੈ। ਜੇ ਹੁਣ ਆਪਾਂ ਬ੍ਰਹਿਮੰਡ ਦੀ ਉਮਰ ਦਾ ਗੱਲ ਕਰ ਲਈਏ, ਜਿੰਨੇ ਜਿੰਨੇ ਸਾਲਾਂ ਦੀ ਸਭਿਅਤਾ ਹੋ ਰਹੀ ਹੈ ਮਨੁੱਖ ਦੀ, ਉਹ ਤਾਂ ਇੱਕ ਉਸ ਦੇ ਮੁਕਾਬਲੇ ਵਿੱਚ ਇੱਕ ਅੱਖ ਦਾ ਫੋਰ ਜਿੰਨਾ ਸਮਾਂ ਵੀ ਨਹੀਂ ਹੈ, ਜੇ ਆਪਾਂ ਬ੍ਰਹਿਮੰਡ ਦੀ ਉਮਰ ਨੂੰ ਲੈ ਲਈਏ। ਸੋ ਇਸੇ ਤਰ੍ਹਾਂ ਜਦੋਂ ਸਾਡੇ ਕੰਨ ਸੁਣਦੇ ਆ, ਅੰਮ੍ਰਿਤ ਚਿਮ ਚਿਮ ਵਰਸੈ ਅੰਮ੍ਰਿਤ ਧਾਰਾ, ਮਨ ਪੀਵੈ ਸੁਰ ਸ਼ਬਦ ਵਿਚਾਰ। ਜਦੋਂ ਸ਼ਬਦੀ ਵਿਚਾਰ ਕੰਨਾਂ ਦੁਆਰਾ ਮਨ ਤੱਕ ਪਹੁੰਚਦੀ ਹੈ, ਮਨ ਉਸਨੂੰ ਪੀਂਦਾ ਹੈ। ਇੱਥੇ ਕਿਉਂਕਿ ਅੰਮ੍ਰਿਤ ਦੀ ਗੱਲ ਆ ਰਹੀ ਹੈ ਨਾ, ਪਰ ਉਹ ਕਿਵੇਂ ਪੀਂਦਾ ਹੈ? ਉਹ ਜੀਵ ਨਾਲ ਨਹੀਂ ਪੀ ਰਿਹਾ, ਪਾਣੀ ਵਾਂਗ ਉਸ ਅੰਮ੍ਰਿਤ ਨੂੰ ਕੰਨਾਂ ਦੁਆਰਾ ਪੀ ਰਿਹਾ। ਮਨ ਪੀਵੈ ਸੁਣ, ਸੁਣ ਕੇ ਉਸਨੂੰ ਪੀਂਦਾ ਹੈ। ਅਸੀਂ ਤਾਂ ਕਈ ਵਾਰ ਨਾ ਇਹੋ ਜਿਹੀਆਂ ਹੋਰ ਕਹਾਣੀਆਂ ਵੀ ਬਣਾ ਛੱਡਦੇ ਹਾਂ, ਹੋਰਾਂ ਦਰਸ਼ਨਾਂ ਤੋਂ, ਹੋਰਾਂ ਵਿਚਾਰਧਾਰਾਵਾਂ ਤੋਂ ਪ੍ਰਭਾਵਿਤ ਹੋ ਕੇ, ਕਿ ਉਹ ਜੀ ਇੱਕ ਤਰ੍ਹਾਂ ਦਾ ਜੀਵ ਦੇ ਅੰਦਰ ਇੱਕ ਰਸ ਟਪਕਦਾ ਹੈ, ਉਹ ਮਿੱਠਾ ਲੱਗਦਾ ਹੈ, ਉਹ ਭਾਵੇਂ ਸਾਡੇ ਅੰਦਰ ਨੱਕ ਚੋ ਕੇ ਅੰਦਰ ਜਾ ਰਿਹਾ ਹੋਵੇ, ਅਸੀਂ ਉਸਨੂੰ ਵੀ ਬਣਾ ਬੈਠਾ ਰਸ। ਗੁਰਬਾਣੀ ਨੇ ਮਨ ਦੇ ਪੀਣ ਨੂੰ, ਅੰਮ੍ਰਿਤ ਪੀਣ ਨੂੰ ਕਿਹਾ ਕਿ ਕੰਨਾਂ ਦੁਆਰਾ ਸੁਣ ਕੇ, ਮਨ ਪੀਵੈ ਸੁਣ ਸ਼ਬਦ ਵਿਚਾਰ। ਸ਼ਬਦ ਦੀ ਵਿਚਾਰ ਜਦੋਂ ਸਾਡਾ ਮਨ ਪੀਂਦਾ ਹੈ, ਚਿਮ ਚਿਮ ਵਰਸੈ ਅੰਮ੍ਰਿਤ ਧਾਰਾ, ਮਨ ਪੀਵੈ ਸੁਣ ਸ਼ਬਦ ਵਿਚਾਰ। ਉਸ ਤਰ੍ਹਾਂ ਜਿਸ ਤਰ੍ਹਾਂ ਮੱਠੀ ਮੱਠੀ ਵਰਖਾ ਹੋ ਰਹੀ ਹੋਵੇ ਤੇ ਉਹ ਧਰਤੀ ਤੇ ਜਦੋਂ ਪੈਂਦੀ ਆ, ਉਹ ਧਰਤੀ ਦੇ ਅੰਦਰ ਸਮਾ ਜਾਂਦੀ ਹੈ, ਉਹ ਇੱਕਦਮ ਜਿਹੜੀ ਲਗਾਤਾਰ ਜ਼ੋਰ ਨਾਲ ਜਿਹੜੀ ਬਾਰਿਸ਼ ਪੈਂਦੀ ਹੈ, ਉਹਦੇ ਨਾਲ ਉਹ ਧਰਤੀ ਨੂੰ ਸਖ਼ਤ ਨਹੀਂ ਕਰਦੀ, ਉਹਨੂੰ ਪੋਲੀ ਪੋਲੀ ਧਰਤੀ ਦੇ ਅੰਦਰ ਜਾਂਦੀ ਹੈ, ਧਰਤੀ ਪੀਂਦੀ ਹੈ ਉਹਨੂੰ, ਉਹ ਧਰਤੀ ਨੂੰ ਸਰਿਆਬ ਕਰ ਛੱਡਦੀ ਆ, ਉਸ ਦੇ ਨਾਲ ਧਰਤੀ ਸਬਜ਼ਾਰ ਪੈਦਾ ਹੁੰਦਾ ਹੈ। ਜਿਹੜੀ ਇੱਕਦਮ ਮਾਰਕੁੱਟ ਵਾਲੀ ਬਾਰਿਸ਼ ਹੁੰਦੀ ਹੈ, ਉਹ ਇੱਕਦਮ ਵਹਿ ਵੀ ਜਾਂਦੀ ਹੈ, ਉਹ ਸਗੋਂ ਕਈ ਵਾਰੀ ਧਰਤੀ ਨੂੰ ਹੋਰ ਸਖ਼ਤ ਕਰ ਦਿੰਦੀ ਹੈ। ਇਸੇ ਤਰ੍ਹਾਂ ਜਿਹੜੀ ਇਹ ਹਲਕੀ ਹਲਕੀ ਗਿਆਨ ਦੀ ਵਰਖਾ ਹੈ, ਅੰਮ੍ਰਿਤ ਦੀ ਵਰਖਾ ਹੈ, ਬਾਣੀ ਦੀ ਵਰਖਾ, ਚਿਮ ਚਿਮ ਵਰਸੈ ਅੰਮ੍ਰਿਤ ਧਾਰਾ, ਅੰਮ੍ਰਿਤ ਰੂਪੀ ਬਾਣੀ ਜਿਹੜੀ ਹੈ, ਕਿਉਂਕਿ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ, ਤੇ ਇਹ ਜਦੋਂ ਵਸਦੀ ਆ, ਇਹ ਸਾਡਾ ਮਨ ਪੀਂਦਾ ਹੈ ਸੁਣ ਕੇ, ਸੁਣ ਸ਼ਬਦ ਵਿਚਾਰ, ਸ਼ਬਦ ਦੀ ਵਿਚਾਰ ਜਿਹੜੀ ਹੈ ਉਹ ਜਦੋਂ ਮਨ ਤੱਕ ਪਹੁੰਚਦੀ ਹੈ, ਮਨ ਪੀਂਦਾ ਹੈ। ਅਨੰਦ ਵਿਨੋਦ ਕਰੇ ਦਿਨ ਰਾਤੀ ਸਦਾ ਸਦਾ ਹਰ ਕੇਲਾ, ਫਿਰ ਅਵਸਥਾ ਕਿਹੜੀ ਬਣ ਜਾਂਦੀ ਹੈ? ਇੱਕ ਪਰਮਾਨੈਂਟ ਅਵਸਥਾ, ਦਿਨ ਰਾਤ ਲਗਾਤਾਰ 24/7 ਜਿਸਨੂੰ ਅਸੀਂ ਕਹਿੰਦੇ ਹਾਂ, ਲਗਾਤਾਰ ਬਣੀ ਰਹੀ ਹੈ। ਅਨੰਦ ਵਿਨੋਦ ਕਰੇ ਦਿਨ ਰਾਤੀ ਸਦਾ ਸਦਾ ਹਰ ਕੇਲਾ, ਹਮੇਸ਼ਾ ਉਹ ਹਰੀ ਨਾਲ ਜੁੜਿਆ ਰਹਿੰਦਾ, ਮਤਲਬ ਮਨ ਖਿੜੀ ਹੋਈ ਅਵਸਥਾ ਚ ਚਲਾ ਜਾਂਦਾ। ਸੋ ਇਹ ਜਿਹੜਾ ਜਿਸ ਬਾਣੀ ਦਾ, ਜਿਸ ਗੁਰੂ ਸਾਹਿਬ ਦਾ ਪਹਿਲੇ ਪ੍ਰਕਾਸ਼ ਪੁਰਬ ਦੀ ਗੱਲ ਕਰਦੇ ਹਾਂ, ਸ਼ਬਦ ਗੁਰੂ ਦੀ, ਆਪਾਂ ਕੱਲ ਦੇ ਪ੍ਰੋਗਰਾਮ ਵਿੱਚ ਇਹ ਕਿਹਾ ਸੀ ਕਿ ਇਸ ਨੂੰ ਅਸੀਂ ਫਿਰ ਕੰਟੀਨਿਊ ਕਰਾਂਗੇ, ਅੱਜ ਇਸਦਾ ਦੂਸਰਾ ਹਿੱਸਾ ਹੈ, ਤੇ ਇਹਦੇ ਵਿੱਚ ਸ਼ਬਦ ਗੁਰੂ ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ, ਸਾਡੇ ਗੁਰੂ ਨੇ, ਵਰਤਮਾਨ ਗੁਰੂ ਨੇ, ਤੇ ਹਰ ਸਮੱਸਿਆ ਦਾ ਇਹ ਫਿਲੋਸਫੀ ਹੈ, ਕਥਾ ਕਹਾਣੀਆਂ ਨਹੀਂ ਹੈ। ਹਾਂ, ਜੇ ਕਿਸੇ ਪ੍ਰਾਤਮ ਵਰਤਮਾਨ ਭਾਰਤੀ ਪਰੰਪਰਾ ਦੇ ਵਿੱਚੋਂ ਮਿਥਿਹਾਸ ਦੇ ਵਿੱਚੋਂ ਕੁਝ ਸਾਖੀਆਂ ਦਾ ਜ਼ਿਕਰ ਆਉਂਦਾ ਹੈ। ਇਸ ਦਾ ਇਹ ਵੀ ਕਦਾਚਿਤ ਇਹ ਮਤਲਬ ਵੀ ਨਹੀਂ ਲਿਆ ਜਾ ਸਕਦਾ ਕਿ ਬਈ ਉਹਨਾਂ ਨੂੰ ਮੰਨਿਆ ਜਾ ਰਿਹਾ, ਨਹੀਂ, ਉਹ ਉਹਨਾਂ ਲੋਕਾਂ ਨੂੰ ਜਿਨ੍ਹਾਂ ਦੀ ਕਾਨਸ਼ੀਅਸਨੈਸ ਦੇ ਵਿੱਚ ਉਹ ਰਚੀਆਂ ਹੋਈਆਂ ਨੇ, ਜਿਨ੍ਹਾਂ ਜੋ ਉਹਨਾਂ ਤੋਂ ਵਾਕਿਫ ਨੇ, ਉਹਨਾਂ ਨੂੰ ਸਮਝਾਉਣ ਵਾਸਤੇ ਗੁਰੂ ਸਾਹਿਬ ਉਹਨਾਂ ਦਾ ਜ਼ਿਕਰ ਕਰਕੇ ਉਹਨਾਂ ਨੂੰ ਐਕਸਪਲੇਨ ਕਰਦੇ ਨੇ। ਗੁਰਮਤ ਦਾ ਵਿਚਾਰ ਹੈ ਕਿ ਪਹਿਲਾਂ ਦੂਜੇ ਦਾ ਵਿਚਾਰ ਦੇ, ਮਤਲਬ ਮੈਥੋਡੋਲੋਜੀ ਹੈ ਬਾਣੀ ਦੀ ਆਪਣੀ। ਕਿਤੇ ਵੀ ਤੁਸੀਂ ਦੇਖ ਲਓ ਪਹਿਲੇ ਦੂਜੇ ਮਤ ਦਾ, ਆਪਾਂ ਜਿਹੜੀ ਪੌੜੀ ਦਾ ਜ਼ਿਕਰ ਕੀਤਾ, ਆਪਾਂ ਜ਼ਿਕਰ ਕੀਤਾ ਏਕਾ ਮਾਈ ਜੁਗਤ ਵਿਆਹੀ, ਇਹ ਪਹਿਲੇ ਉਹਨਾਂ ਦੀ ਗੱਲ ਹੈ, ਫਿਰ ਗੁਰੂ ਸਾਹਿਬ ਅਗਲੀ ਗੱਲ ਆਪਣਾ ਮਤ ਬਾਅਦ ਵਿੱਚ ਦੇ ਰਹੇ ਆ। ਇਸੇ ਤਰ੍ਹਾਂ ਜਪੀ ਸਾਹਿਬ ਦੇ ਵਿੱਚ ਆਪਾਂ ਕਈ ਵਾਰੀ ਜ਼ਿਕਰ ਕਰਨਾ ਸ਼ੁਰੂ ਕਰ ਛੱਡਦੇ ਹਾਂ ਜੀ, ਗੁਰੂ ਸਾਹਿਬ ਕਹਿੰਦੇ ਲੱਖਾਂ ਪਤਾਲ, ਨਹੀਂ, ਗੁਰੂ ਸਾਹਿਬ ਕਹਿ ਰਿਹਾ ਪਾਤਾਲਾਂ ਪਾਤਾਲ ਲੱਖ ਆਗਾਸਾ ਆਗਾਸ ਓੜਕ ਓੜਕ ਭਾਲ ਥੱਕੇ ਵੇਦ ਕਹਿਣ ਇੱਕ ਵਾਰ। ਇਹ ਵੇਦਾਂ ਦਾ ਵਿਚਾਰ, ਉਹ ਗਿਣਤੀਆਂ ਕਰ ਕਰਕੇ ਥੱਕ ਗਏ ਨੇ। ਸਹਿਸੇ 18 ਕਹਿਣ ਕਿਤੇਬਾਂ ਅਸਲੋਏ ਕਿਤਾਬ, ਕਿਤੇਬਾਂ ਪੱਛਮੀ ਧਰਮ ਧਾਰਮਿਕ ਪੁਸਤਕਾਂ ਜਿਹੜੀਆਂ ਨੇ, ਉਹ ਕਹਿ ਰਹੇ ਨੇ 18,000 ਆਲਮ, ਕਿਉਂਕਿ ਉਹ ਤਿੰਨੋਂ ਧਰਮਾਂ ਦੀਆਂ ਤਿੰਨੋਂ ਬੁੱਕਸ ਇੱਕ ਦੂਜੇ ਦੀ ਐਕਸਪੈਂਸ਼ਨ ਨੇ। 18,000 ਆਲਮ ਦਾ ਗੱਲ ਕਰੇ ਨੇ ਗੁਰੂ ਸਾਹਿਬ, ਕਹਿੰਦੇ ਆ ਲੇਖਾ ਹੋਏ ਤਾਂ ਲਿਖੀਏ, ਲੇਖੇ ਹੋਏ ਵਿਨਾਸ਼, ਨਾਨਕ ਵੱਡਾ ਆਖੀ ਆਪੇ ਜਾਣੇ ਆਪ। ਉੱਥੇ ਇਨਫਿਨਿਟੀ ਦੀ ਗੱਲ ਕਰ ਰਹੇ ਨੇ, ਅਨੰਤਤਾ ਦੀ, ਬੇਅੰਤਤਾ ਦੀ, ਇਨਫਾਈਨਿਟ, ਗਿਣਤੀ ਚ ਨਹੀਂ ਪਏ। ਸੋ ਆਓ ਅੱਜ ਦੇ ਇਸ ਵਿਚਾਰ ਨੂੰ ਇੱਥੇ ਸੰਕੋਚਦੇ ਹਾਂ, ਕੱਲ ਫਿਰ ਤੁਹਾਡੇ ਨਾਲ ਰੂਬਰੂ ਹੋਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਸਡੀ ਹੇ ਇੰਜਰੀ ਲਾ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-770-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾ ਦਾ ਪਤਾ ਹੈ, ਯੂਨਿਟ ਨੰਬਰ 1507, 14 Avenue, ਸਾਊਥ ਵੈਸਟ, ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਮਾਲਵਾ ਟਾਇਰਸ ਐਂਡ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ 24 ਘੰਟੇ 7 ਦਿਨ ਮੋਬਾਈਲ ਸਰਵਿਸਿਜ਼ ਪ੍ਰਦਾਨ ਕਰਦੇ ਨੇ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਨਵੇਂ ਤੇ ਪੁਰਾਣੇ ਟਰੱਕ ਐਂਡ ਟ੍ਰੇਲਰ ਟਾਇਰਸ, ਵੀਲ ਬੈਲੈਂਸ ਐਂਡ ਅਲਾਈਨਮੈਂਟਸ, ਟਾਇਰ ਰੋਟੇਸ਼ਨ ਐਂਡ ਰਿਪੇਅਰਸ ਦੀਆਂ ਸੇਵਾਵਾਂ ਲੈਣ ਲਈ ਤੁਸੀਂ ਮਾਲਵਾ ਟਾਇਰਸ ਨੂੰ 403-899-1985 ਜਾਂ ਫਿਰ 403-899-1984 ਤੇ ਸੰਪਰਕ ਕਰ ਸਕਦੇ ਹੋ। ਮਾਲਵਾ ਟਾਇਰਸ ਐਂਡ ਸਰਵਿਸਿਜ਼ ਦਾ ਪਤਾ ਹੈ, ਬਿਲਡਿੰਗ ਨੰਬਰ 8616, 44th Street, ਸਾਊਥ ਈਸਟ, ਕੈਲਗਰੀ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983, 825-760-0983। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ, 3501 23rd Street, ਨਾਰਥ ਈਸਟ, ਕੈਲਗਰੀ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੈਲਗਰੀ ਚ 24 ਘੰਟੇ 7 ਦਿਨ ਚੱਲਣ ਵਾਲੇ ਇੱਕੋ ਇੱਕ ਧਾਰਮਿਕ ਪੰਜਾਬੀ ਰੇਡੀਓ 102.7 FM ਤੋਂ ਹੁਣ ਸਰਵਣ ਕਰੋ ਜੀ ਆਦ ਗੁਰੂ ਜੁਗੋ ਜੁਗ ਅਟਲ ਸਤ ਗੁਰੂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੱਚ ਖੰਡ, ਸ਼੍ਰੀ ਹਰਿਮੰਦਰ ਸਾਹਿਬ, ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਹੋਇਆ अज अमृत वेले दा मुख वाक ते व्याख्या। वाहेगुरु जी का खालसा, वाहेगुरु जी की फतेह।
3: सतनाम श्री वाहे गुरु साहेब जी, तनासरी महला पंजवा।

चरण कमल जाका मन रागियो अमे सरोवर पागा।

0: ਜਿਸ ਕਉ ਬਿਸਰੈ ਪ੍ਰਾਨ ਪਤ ਦਾਤਾ।
1: ਕਹਿੰਦੇ ਜਿਸ ਮਨੁੱਖ ਨੂੰ ਪ੍ਰਾਣਾਂ ਦਾ ਪਤੀ ਮਾਲਕ ਵਾਹਿਗੁਰੂ ਭੁੱਲ ਜਾਏ ਉਹਨੂੰ ਕਿਹਾ ਸੋਈ ਗਨੋ ਅਭਾਗਾ, ਉਹ ਮਾੜੇ ਭਾਗਾਂ ਵਾਲਾ ਹੈ। ਅਸੀਂ ਬਾਬੇ ਫਰੀਦ ਦਾ ਇੱਕ ਸ਼ਲੋਕ ਪੜ੍ਹਦੇ ਹਾਂ, ਫਰੀਦਾ ਪਿਛਲ ਰਾਤ ਨਾ ਜਾਗਿਓ, ਜੀਵਦੜਿਓ ਮੋਏ ਹੋਏ, ਜੇ ਤੇ ਰੱਬ ਵਸਾਰਿਆ ਤਾਂ ਰੱਬ ਨਾ ਵਿਸਰੇ ਹੋਏ। ਇਹ ਬਾਬੇ ਫਰੀਦ ਦਾ ਸ਼ਬਦ ਹੈ। ਕਹਿੰਦੇ ਕਿ ਉਹ ਮਨੁੱਖ ਪਿਛਲੀ ਰਾਤ ਦਾ ਭਾਵਨਾ ਅੰਮ੍ਰਿਤ ਵੇੜਾ, ਬਾਬਾ ਫਰੀਦ ਜੀ ਕਹਿੰਦੇ ਵੀ ਜਿਹੜਾ ਮਨੁੱਖ ਅੰਮ੍ਰਿਤ ਵੇਲੇ ਜਾਗਦਾ ਨਹੀਂ ਨਾ, ਉਹ ਸਮਝ ਲਓ ਵੀ ਵੇਖਣ ਨੂੰ ਜਿਉਂਦਾ ਪ੍ਰਤੀਤ ਹੁੰਦਾ ਪਰ ਅਸਲੀ ਮਰਿਆ ਹੋਇਆ ਹੈ। ਫਰੀਦਾ ਪਿਛਲ ਰਾਤ ਨਾ ਜਾਗਿਓ, ਜੀਵਦੜੋ ਮੋਇਓ ਏ, ਜੇ ਤੇ ਰੱਬ ਵਸਾਰਿਆ ਤਾਂ ਰੱਬ ਨਾ ਵਿਸਰਿਓ। ਭਲਿਆ ਤੂੰ ਭਾਵੇਂ ਰੱਬ ਨੂੰ ਭੁਲਾ ਦਿੱਤਾ ਪਰ ਰੱਬ ਤੈਨੂੰ ਭੁੱਲਿਆ ਨਹੀਂ। ਕਿਉਂ? ਆਪਾਂ ਸੌ ਜਾਂਦੇ ਹਾਂ, ਸਵਾਸ ਸਾਡੇ ਬਸ ਵਿੱਚ ਨਹੀਂ, ਲੇਕਿਨ ਪਰਿਪੂਰਨ ਪਰਮਾਤਮਾ ਸਾਡੇ ਅੰਦਰ ਆਕਸੀਜਨ ਭੇਜਦਾ ਅਤੇ ਕਾਰਬਨ ਡਾਈਆਕਸਾਈਡ ਬਾਹਰ ਕੱਢਦਾ। ਆਪਾਂ ਨੂੰ ਨਹੀਂ ਪਤਾ, ਲੇਕਿਨ ਉਹ ਆਪਣੀ ਕਿਰਿਆ ਕਰ ਰਿਹਾ, ਉਹ ਤੈਨੂੰ ਭੁੱਲਦਾ ਨਹੀਂ ਤੇ ਤੂੰ ਉਹਨੂੰ ਭੁੱਲ ਗਿਆ। ਯਾਦ ਰੱਖਣਾ, ਇਹ ਆਮ ਮੈਂ ਤਕਰੀਬਨ ਹਰ ਰੋਜ਼ ਬੇਨਤੀ ਕਰਦਾ, ਪ੍ਰਭੂ ਨਾਲ ਠੇਕਾ ਨਹੀਂ ਚੱਲਣਾ ਸਾਡੇ ਸਮਾਜ ਵਿੱਚ। ਇਹ ਮੈਂ ਤਕਰੀਬਨ ਹਰ ਰੋਜ਼ ਜਿੱਥੇ ਜਾਣਾ ਬੇਨਤੀ ਕਰਦਾ ਵੀ ਗਿਆਨੀ ਜੀ ਇੰਨੇ ਪਾਠ ਕਰ ਲਏ ਨੇ, ਇੰਨਾ ਕੁਝ ਕਰ ਲਿਆ, ਮੇਰੀ ਨਿਮਰਤਾ ਅਤੇ ਅਦਬ ਸਾਹਿਬ ਬੇਨਤੀ ਵੀ ਗੁਰਮੁਖੋ ਆਪਾਂ ਪਾਠਾਂ ਦੀ ਗਿਣਤੀ ਕਰਾਂਗੇ, ਪਾਪਾਂ ਦੀ ਨਹੀਂ ਹੋਣੀ। ਕਿਉਂਕਿ ਗੁਰਬਾਣੀ ਕਹਿੰਦੀ ਲੇਖੇ ਕਦੇ ਨਾ ਛੁੱਟ ਗਏ, ਖਿਣ ਖਿਣ ਭੁੱਲਣ ਹਾਰ, ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਇਹ ਮੇਰੇ ਵਾਹਿਗੁਰੂ, ਲੇਖੇ ਨਾਲ ਬਾਤ ਨਹੀਂ ਛੁੱਟਣੀ, ਤੂੰ ਬਖਸ਼ਾਂਦਾ ਤੇ ਸਾਡੇ ਤੇ ਕਿਰਪਾ ਕਰੀ, ਸਾਨੂੰ ਮੁਆਫ ਕਰ ਦੀ। ਆਪ ਆਮ ਕਰਕੇ ਕਹਿ ਦਿੰਦੇ ਹਾਂ, ਗਿਆਨੀ ਜੀ ਮੈਂ ਫਲਾਣੇ ਬੰਦੇ ਨੂੰ ਜਾਣਦਾ, ਉਹਨੇ ਜ਼ਿੰਦਗੀ ਪ੍ਰਜੰਤ ਕਦੇ ਕਿਸੇ ਨੂੰ ਮਾੜਾ ਨਹੀਂ ਆਖਿਆ। ਬਿਲਕੁਲ ਠੀਕ ਹੈ, ਚੰਗਾ ਕੀਤਾ ਨਹੀਂ ਆਖਿਆ ਭਾਈ, ਕਿਸੇ ਨੂੰ ਉਹਨੇ ਕੌੜਾ ਵਚਨ ਨਹੀਂ ਕਿਹਾ। ਗੁਰਮੁਖੋ, ਸਾਡੇ ਵਡੇਰਿਆਂ ਦੇ ਕਹਿਣ ਮੁਤਾਬਕ ਤਿੰਨ ਤਰ੍ਹਾਂ ਦੇ ਪਾਪ ਹਨ, ਇੱਕ ਮਾਨਸਿਕ ਪਾਪ, ਇੱਕ ਵਾਚਕ ਪਾਪ ਔਰ ਇੱਕ ਸਰੀਰਕ ਪਾਪ। ਸਰੀਰਕ ਪਾਪ ਤੋਂ ਭਾਵ ਹੁੰਦਾ ਵੀ ਆਪਾਂ ਕਿਸੇ ਨਾਲ ਲੜ ਝਗੜ ਪਏ ਅਤੇ ਉਹਨੂੰ ਸੱਟ ਮਾਰ ਦਿੱਤੀ। ਬਚਨ ਦਾ ਭਾਵ ਹੁੰਦਾ ਹੈ ਕਿ ਕਿਸੇ ਨੂੰ ਮਾੜਾ ਬਚਨ ਬੋਲਿਆ, ਆਪਾਂ ਮਾੜਾ ਬਚਨ ਬੋਲਣ ਦੀ ਗੱਲ ਗੌੜਦੇ ਨਹੀਂ, ਲੇਕਿਨ ਜਿਹੜਾ ਬਚਨ ਹੈ ਨਾ ਮਾੜਾ ਹੈ। ਗੁਰਮੁਖੋ, ਅਸੀਂ ਗ੍ਰੰਥਾਂ ਦਾ ਮੁਤਾਲਿਆ ਕਰਦੇ ਅਤੇ ਇੱਕ ਬਚਨ ਨੇ ਹਜ਼ਾਰਾਂ ਕੂਹਣੀਆਂ ਫੌਜ ਗਰਕ ਕਰ ਦਿੱਤੀ। ਅਸੀਂ ਕੌਰਵਾਂ ਅਤੇ ਪਾਂਡਵਾਂ ਦਾ ਇਤਿਹਾਸ ਪੜ੍ਹਦੇ ਹਾਂ, ਉੱਥੇ ਲਿਖਿਆ ਹੈ ਕਿ ਪਾਂਡਵਾਂ ਨੇ ਮਕਾਨ ਤਿਆਰ ਕੀਤਾ, ਜਿਵੇਂ ਆਪਾਂ ਸਕਿਆਂ ਸੋਦਰਿਆਂ ਭੈਣਾਂ ਭਰਾਵਾਂ ਨੂੰ ਬੁਲਾਉਂਦੇ ਵੀ ਸਾਡੇ ਤੁਸੀਂ ਦਰਸ਼ਨ ਦੇ, ਅਸੀਂ ਮੂਰਤ ਕਰਨਾ। ਬੁਲਾਇਆ, ਆਏ ਔਰ ਦੁਰਯੋਧਨ ਦਾ ਪੈਰ ਤਿਲਕ ਗਿਆ ਅਤੇ ਰਸੋਈ ਵਿੱਚ ਦ੍ਰੋਪਦੀ ਖਲੋਤੀ ਸੀ, ਕਹਿਣ ਲੱਗੀ ਆਖਿਰਕਾਰ ਅੰਨੇ ਦਾ ਅੰਨਾ ਹੀ ਰਿਹਾ ਨਾ, ਅੰਧ ਕਾ ਅੰਧ ਲਿਖਿਆ ਉੱਥੇ, ਆਪਾਂ ਪੰਜਾਬੀ 'ਚ ਕਹਿੰਦੇ ਅੰਨੇ ਦਾ ਅੰਨਾ। ਆਪਾਂ ਆਪਣੇ ਬਾਪ ਦੀ ਭਾਵੇਂ ਇਤਨਾ ਕਰੀਏ, ਸਤਿਕਾਰ ਨਾ ਕਰੀਏ, ਪਰ ਕੋਈ ਬੰਦਾ ਸਾਡੇ ਬਾਪ ਦੇ ਮਾਰੇ ਮਾੜਾ ਸ਼ਬਦ ਕਵੇ ਤੇ ਆਪਾਂ ਜੁੜ ਨਹੀਂ ਜਰ ਨਹੀਂ ਸਕਦੇ, ਭਾਵੇਂ ਆਪਾਂ ਪਿਓ ਨੂੰ ਪਾਣੀ ਵੀ ਨਾ ਪੁੱਛੀਏ। ਉਹਨੂੰ ਇਹ ਗੱਲ ਚੁਭੀ ਤੇ ਉਹਨੇ ਆਖਿਆ ਭਾਬੀ ਕਿਤੇ ਮੌਕਾ ਮਿਲੇਗਾ ਦੱਸਾਂਗੇ ਅੰਨ ਦਾ ਸਜਾਖਾ ਕਿਵੇਂ ਹੁੰਦਾ ਹੈ। ਬੜੀ ਲੰਮੀ ਕਥਾ ਤੁਸੀਂ ਸਾਰੇ ਜਾਣਦੇ ਹੋ, ਜੂਆ ਖੇਡੇ, ਪਾਂਡਵ ਦ੍ਰੋਪਦੀ ਨੂੰ ਹਾਰ ਗਏ, ਉਹਦੇ ਮਨ ਵਿੱਚ ਇੰਨਾ ਗੁੱਸਾ ਹੈ ਕਿ ਉਹਨੇ ਆਪਣੇ ਛੋਟੇ ਭਰਾ ਦੁਸ਼ਾਸਨ ਨੂੰ ਆਖਿਆ ਕਿ ਕੱਕ ਮਿੱਤਰਾ, ਜਲਦੀ ਜਲਦੀ ਜਾ ਤੇ ਦ੍ਰੋਪਦੀ ਨੂੰ ਵਾਲਾਂ ਤੋਂ ਫੜ ਕੇ ਧੂ ਕੇ ਇੱਥੇ ਲਿਆ। ਇਹ ਗੱਲ ਕਿਸੇ ਮੈਂ ਆਮ ਬੰਦੇ ਦੀ ਨਹੀਂ ਕਹਿ ਰਿਹਾ। ਭਾਈ ਸਾਹਿਬ ਭਾਈ ਗੁਰਦਾਸ ਨੇ ਆਪਣੀਆਂ ਵਾਰਾਂ ਦੇ ਵਿੱਚ ਇਹ ਪੰਕਤੀ ਲਿਖੀ ਹੈ। ਕਹਿੰਦੇ ਅੰਦਰ ਸਭਾ ਦਿਸ਼ਾਚ ਨੇ ਮੱਥੇ ਵਾਲ ਦ੍ਰੋਪਦੀ ਆਂਦੀ ਦੂਤਾਂ ਨੂੰ ਫਰਮਾਇਆ ਨੰਗੀ ਕਰੋ ਪੰਚਾਲੀ ਬਾਂਦੀ। ਇਹ ਸਾਖੀ ਦੋ ਪੱਖ ਸਾਨੂੰ ਮਿਲਣਗੇ, ਚੰਗਾ ਤੇ ਮਾੜਾ। ਆਪਣੇ ਨੌਕਰਾਂ ਨੂੰ ਕਹਿਣ ਲੱਗਾ ਇਹਨੂੰ ਬੇਪਰਦ ਕਰੋ, ਨੰਗੀ ਕਰੋ। ਉਸੇ ਪੌੜੀ ਚ ਭਾਈ ਸਾਹਿਬ ਭਾਈ ਲਿਖਦੇ ਨੇ, ਕਹਿੰਦੇ ਨੇ ਅੱਖਾਂ ਮੀਟ ਧਿਆਨ ਧਾਰ ਹਾ ਹਾ ਕ੍ਰਿਸ਼ਨ ਕਰੇ ਬਿਲਾਂਦੀ ਕੱਪੜ ਕੋਟ ਅਸਾਰਿਆਂ ਥੱਕੇ ਦੂਤ ਨਾ ਪਾਰ ਵਸਾਂਦੀ। ਜਦੋਂ ਉਹ ਕੱਪੜੇ ਲਾਉਣ ਲੱਗੇ ਨਾ, ਬੀਪੀ ਦ੍ਰੋਪਦੀ ਨੇ ਸਾਰੀਆਂ ਦੀਆਂ ਆਸਾਂ ਛੱਡ ਕਰਕੇ ਅੱਖਾਂ ਮੀਟ ਕੇ ਕੇਵਲ ਤੇ ਕੇਵਲ ਪ੍ਰਭੂ ਦਾ ਧਿਆਨ ਕੀਤਾ। ਅੱਖਾਂ ਮੀਟ ਧਿਆਨ ਧਾਰ ਹਾ ਹਾ ਕ੍ਰਿਸ਼ਨ ਕਰੇ ਬਿਲਾਂਦੀ, ਮੇਰੇ ਤੇ ਕਿਰਪਾ ਕਰ, ਮੇਰੀ ਪੱਤ ਰੱਖ। ਤੇ ਅਗਲੀ ਪੰਕਤੀ ਚ ਭਾਈ ਸਾਹਿਬ ਲਿਖਦੇ ਨੇ, ਕਹਿੰਦੇ ਕੱਪੜ ਕੋਟ ਅਸਾਰਿਆਂ ਥੱਕੇ ਦੂਤ ਨਾ ਪਾਰ ਵਸਾਂਦੀ। ਕੱਪੜਿਆਂ ਦੇ ਢੇਰ ਲੱਗਾ ਹੈ, ਕੱਪੜੇ ਲਾਉਣ ਵਾਲੇ ਥੱਕ ਗਏ ਪਰ ਕੱਪੜੇ ਦੇਣ ਵਾਲਾ ਥੱਕਿਆ ਨਹੀਂ। ਅੱਜ ਕੱਲ੍ਹ ਸਾਡੀ ਬੋਲੀ ਚ ਆਮ ਕਹਾਵਤ ਬਣ ਗਈ ਗਿਆਨੀ ਜੀ, ਇਹ ਬੈਕਗਰਾਉਂਡ ਕੀ ਹੈ ਜੀ? ਇਹ ਲਫ਼ਜ਼ ਅੰਗਰੇਜ਼ੀ ਦਾ ਤੇ ਆਮ ਆਪਾਂ ਪ੍ਰਚਲਿਤ ਬੋਲਦੇ ਹਾਂ, ਬੈਕਗਰਾਉਂਡ, ਪਿਛੋਕੜ। ਭਾਈ ਸਾਹਿਬ ਇਹਦਾ ਪਿਛੋਕੜ ਕੀ ਹੈ ਕਿ ਇੰਨੇ ਬੰਦੇ ਉਹਨੂੰ ਬੇਪਰਦ ਕਰਨ ਲੱਗੇ ਤੇ ਉਹ ਨੰਗੀ ਨਾ ਹੋਈ? ਇਹਦਾ ਜਵਾਬ ਮੈਂ ਗ੍ਰੰਥ ਚ ਪੜਿਆ, ਉਹਦਾ ਨਾਮ ਹੈ ਨਰਾਇਣ ਹਰੀ ਉਪਦੇਸ਼। ਉਹਨਾਂ ਗੁਰਮੁਖਾਂ ਮਹਾਂਪੁਰਸ਼ਾਂ ਨੇ ਉਹਦੇ ਜ਼ਿਕਰ ਕੀਤਾ, ਸੰਤ ਗੁਰਦੇਵ ਸਿੰਘ ਹੋਏ ਨੇ ਨਿਬਲੇ ਕੋਈ। ਕਹਿੰਦੇ ਵੀ ਜਦੋਂ ਇਹ ਬੀਬੀ ਦ੍ਰੋਪਦੀ ਆਪਣੇ ਪੇਕਿਆਂ ਦੇ ਘਰ ਸੀ ਨਾ, ਇਹ ਆਪਣੀਆਂ ਸਖੀਆਂ ਨਾਲ ਸੈਰ ਕਰਨ ਸ਼ਾਮ ਨੂੰ ਗਈ। ਇੱਕ ਦਰਵਾਸ਼ਾ ਨਾਮ ਦਾ ਰਿਸ਼ੀ ਉਸੇ ਇਸ਼ਨਾਨ ਕਰ ਰਿਹਾ ਸੀ, ਬਜ਼ੁਰਗ ਸੀ, ਲੰਗੋਟੀ ਰੁੜ ਗਈ। ਉਹਨੇ ਆਵਾਜ਼ ਮਾਰ ਕੇ ਆਖਿਆ ਵੀ ਸੁਣਦਾ ਗਿਣਦਾ ਵੀ ਤੇ ਮੈਨੂੰ ਥੋੜ੍ਹਾ ਜਿਹਾ ਕੱਪੜਾ ਦੇ, ਵੀ ਮੈਂ ਆਪਣਾ ਪਰਦਾ ਢੱਕ ਲਾਂ। ਬੀਬੀ ਦ੍ਰੋਪਦੀ ਦੇ ਕੰਨਾਂ 'ਚ ਆਵਾਜ਼ ਪਈ, ਉਹਨੇ ਆਪਣੀ ਚੁਨੀ ਨਾਲ ਥੋੜ੍ਹਾ ਜਿਹਾ ਕੱਪੜਾ ਪਾੜਿਆ, ਉਹਨੇ ਸੁੱਟਿਆ ਤੇ ਉਹ ਬਜ਼ੁਰਗ ਸੀ ਫੜਿਆ ਨਾ ਗਿਆ। ਕਹਿਣ ਲੱਗਾ, ਧੀਏ ਪਿਓ ਤੇ ਧੀ ਦਾ ਕੋਈ ਪਰਦਾ ਨਹੀਂ, ਮੇਰੀ ਬੱਚੀ ਇਹ ਲਾਗੇ ਹੋ ਕੇ ਫੜਾ। ਉਹਨੇ ਫੜਾਇਆ, ਮਹਾਤਮਾ ਨੇ ਪਰਦਾ ਢੱਕ ਕੇ ਉੱਪਰ ਨੂੰ ਅੱਖਾਂ ਕਰਕੇ ਤੇ ਹੱਥ ਜੋੜ ਕੇ ਬੇਨਤੀ ਕੀਤੀ, ਹੇ ਭਗਵਾਨ, ਇਸ ਬੱਚੀ ਨੇ ਮੇਰਾ ਪਰਦਾ ਢੱਕਿਆ ਤੇ ਤੂੰ ਇਹਦਾ ਪਰਦਾ ਢੱਕੀ। ਮੈਂ ਤੁਹਾਨੂੰ ਗੁਰੂ ਰਾਮਦਾਸ ਪਾਤਸ਼ਾਹ ਦੀ ਦਰਬਾਰ 'ਚ ਬੇਨਤੀ ਕਰ ਰਿਹਾ, ਮੈਸੇਜ ਦੇ ਰਿਹਾ, ਗੁਰਮੁਖੋ ਪਰਦੇ ਪਾੜਿਆ ਨਾ ਕਰੀਏ, ਪਰਦੇ ਢੱਕਿਆ ਕਰੀਏ, ਪਰਮਾਤਮਾ ਸਾਡਾ ਪਰਦਾ ਢੱਕੇਗਾ। ਕਿਸੇ ਦੇ ਘਰ ਨਿੱਕੀ ਜੀ ਗੱਲ ਹੁੰਦੀ ਆਪਾਂ ਛੱਜ ਵਿੱਚ ਪਾ ਕੇ ਛੱਟਦੇ ਹਾਂ। ਇਸ ਪ੍ਰਕਾਰ ਕਿਸੇ ਦਾ ਪਰਦਾ ਢੱਕਾਂਗੇ, ਭਗਵਾਨ ਸਾਡਾ ਢੱਕੇਗਾ। ਮੈਂ ਉਹ ਗੱਲ ਕਰਨ ਲੱਗਾ ਸਾ ਪਾਪ ਦੀ, ਇੱਕ ਮਾਨਸਿਕ ਪਾਪ, ਇੱਕ ਸਰੀਰਕ ਪਾਪ ਤੇ ਇੱਕ ਵਾਚਕ ਪਾਪ। ਕਿਸੇ ਨੂੰ ਕੈੜਾ ਪੌੜਾ ਬਚਨ ਕਹਿਣਾ, ਇਹਦੇ ਬਾਰੇ ਸਾਨੂੰ ਟਕਸਾਲ 'ਚ ਇੱਕ ਦ੍ਰਿਸ਼ਟਾਂਤ ਪੜ੍ਹਾਇਆ ਮਹਾਂਪੁਰਸ਼ਾਂ ਨੇ। ਇਹ ਦ੍ਰਿਸ਼ਟਾਂਤ, ਇਹ ਸਾਖੀ ਨਹੀਂ। ਇੱਕ ਲੱਕੜਹਾਰਾ ਲੱਕੜਾਂ ਕੱਟਣ ਜਾਂਦਾ ਹੈ ਤੇ ਉਹਦਾ ਸ਼ੇਰ ਨਾਲ ਪ੍ਰੇਮ ਪੈ ਗਿਆ ਤੇ ਸ਼ੇਰ ਨੂੰ ਕਹਿਣ ਲੱਗਾ, ਮਿੱਤਰਾ ਕਿਤੇ ਮੇਰੇ ਘਰ ਵੀ ਆ। ਸ਼ੇਰ ਕਹਿੰਦਾ ਵੀ ਮੈਂ ਤਾਂ ਜਾਨਵਰ ਹਾਂ। ਕਹਿਣ ਲੱਗਾ, ਪਰ ਪ੍ਰੇਮ ਕਾਹਦਾ ਹੋਇਆ? ਉਹਨੇ ਆਪਣੀ ਧਰਮ ਪਤਨੀ ਨੂੰ ਆਖਿਆ ਵੀ ਮੇਰੇ ਮਿੱਤਰ ਨੇ ਅੱਜ ਆਉਣਾ ਤੇ ਭਲਿਆ ਭਾਗਾਂ ਵਾਲੀਏ, ਮਾੜਾ ਮੋਟਾ ਘਰ ਨੂੰ ਸਵਾਰ, ਜਿਵੇਂ ਪੁਰਾਣਾ ਜ਼ਮਾਨਾ ਹੁੰਦਾ ਸੀ ਵੀ ਲੋਕ ਬੀਬੀਆਂ ਭੈਣਾਂ ਨੇ ਪੋਚੇ ਫੇਰਨੇ, ਹੁਣ ਤਾਂ ਫਰਸ਼ ਆ ਗਏ ਨੇ ਆਪਣੇ। ਉਹਨੇ ਪੋਚਾ ਫੇਰਿਆ, ਸੋਹਣੇ ਕੱਪੜੇ ਵਿਛਾਏ ਤੇ ਕਹਿਣ ਲੱਗੀ, ਤੁਸੀਂ ਕਹਿੰਦੇ ਮੇਰੇ ਮਿੱਤਰ ਨੇ ਆਉਣਾ ਤੇ ਆਇਆ ਨਹੀਂ, ਉਹਨੇ ਕੋਠੇ ਤੇ ਚੜ੍ਹ ਕੇ ਵੇਖਿਆ ਤੇ ਕਹਿਣ ਲੱਗਾ ਆ ਗਿਆ ਹੀ। ਬੀਬੀ ਨੇ ਵੇਖਿਆ ਤੇ ਕਹਿਣ ਲੱਗੀ ਬੰਦਾ ਤਾਂ ਦੀਦਾ ਕੋਈ ਨਹੀਂ। ਕਹਿੰਦਾ ਸ਼ੇਰ ਮੇਰਾ ਮਿੱਤਰ ਹੈ। ਤੇ ਬੀਬੀ ਕਹਿਣ ਲੱਗੀ ਤੇਰੀ ਕੁੱਤਿਆਂ ਤੇ ਬਿੱਲਿਆਂ ਨਾਲ ਯਾਰੀਆਂ ਰਹੀਆਂ, ਮੈਂ ਬੇਨਤੀ ਕਰਨੇ ਵੀ ਸਾਖੀ ਨਹੀਂ ਦਰਸ਼ਾਂ ਤੇ ਸਮਝਾਉਣ ਲਈ। ਸ਼ੇਰ ਨੇ ਸੁਣਿਆ, ਮੁੜ ਗਿਆ, ਲੱਕੜਾਂ ਹਾਰਾ ਲੱਕੜਾਂ ਕੱਟਣ ਲਈ ਗਿਆ ਤੇ ਸ਼ੇਰ ਦੀਆਂ ਅੱਖਾਂ ਲਾਲ ਤੇ ਕਹਿਣ ਲੱਗਾ ਮਿੱਤਰਾ ਕੁਹਾੜੇ ਨਾਲ ਵਾਰ ਕਰ। ਲੱਕੜਹਾਰਾ ਕਹਿਣ ਲੱਗਾ ਵੀ ਇੰਨੀ ਆਪਣੀ ਪੁਰਾਣੀ ਯਾਰੀ ਤੇ ਇਹ ਕੀ ਕਹਿੰਦਾ ਤੂੰ? ਕਹਿੰਦਾ ਮੈਂ ਮਿੱਤਰ ਵੀ ਹਾਂ ਤੇ ਮੈਂ ਜਾਨਵਰ ਵੀ ਹਾਂ, ਨਾ ਕੀਤਾ ਮਾਰ ਦਿਆਂਗਾ, ਨਾ ਚਾਹੁੰਦਿਆਂ ਹੋਇਆਂ ਨੂੰ ਕੁਹਾੜਾ ਮਾੜਾ ਜਿਹਾ ਮਾਰਿਆ। ਦਸਾਂ ਦਿਨਾਂ ਤੋਂ ਬਾਅਦ ਉਹ ਕਹਿਣ ਲੱਗਾ ਮੇਰਾ ਜ਼ਖਮ ਵੇਖ, ਕਹਿਣ ਲੱਗਾ ਉਹ ਤਾਂ ਲੱਭਦਾ ਨਹੀਂ। ਸ਼ੇਰ ਕਹਿੰਦਾ ਪੇੜਾ ਕੁਹਾੜੇ ਦਾ ਜ਼ਖਮ ਸੀ ਨਾ, ਉਹ ਤਾਂ ਮਿੜ ਗਿਆ, ਪਰ ਜਿਹੜਾ ਤੇਰੀ ਘਰਵਾਲੀ ਨੇ ਮੈਨੂੰ ਕੁੱਤਾ ਬਿੱਲਾ ਕਿਹਾ ਸੀ ਨਾ, ਉਹ ਜ਼ਖਮ ਨਹੀਂ ਮਿੜਿਆ। ਇਹ ਤੁਸੀਂ ਸਾਰੇ ਜਣੇ ਆਪਣੇ ਜੀਵਨ ਵਿੱਚ ਵੇਖਿਆ, ਜੇ ਕਿਸੇ ਨੂੰ ਨਾ ਕਿਹਾ, ਜੇ ਆਪਾਂ ਨੂੰ ਜੇ ਕਿਸੇ ਨੇ ਮਾੜਾ ਲਫ਼ਜ਼ ਕਿਹਾ ਨਾ, ਆਪਾਂ ਬਚਪਨ ਤੋਂ ਜਵਾਨੀ ਵਿੱਚ ਅਤੇ ਬੁਢਾਪਾ ਆਇਆ ਪਰ ਉਹ ਸਾਨੂੰ ਮਾੜਾ ਲਫ਼ਜ਼ ਭੁੱਲਦਾ ਨਹੀਂ, ਅਤੇ ਜੇ ਕਿਸੇ ਨੇ ਚੰਗੀ ਗੱਲ ਆਖੀ ਤੇ ਆਪਾਂ ਨੂੰ ਉਹ ਵੀ ਨਹੀਂ ਭੁੱਲਦਾ। ਇਸ ਕਰਕੇ ਸਰੀਰਕ ਪਾਪ ਤੋਂ ਹੁੰਦਾ ਵੀ ਕਿਸੇ ਨਾਲ ਲੜਾਈ ਝਗੜਾ ਕਰਨਾ, ਵਾਚਕ ਪਾਪ ਤੋਂ ਭਾਵ ਹੁੰਦਾ ਵੀ ਕਿਸੇ ਨੂੰ ਬੁਰਾ ਬੋਲਣਾ। ਲੇਕਿਨ ਇੱਕ ਪਾਪ ਆਪਾਂ ਭਾਵੇਂ ਪੈਰਾਂ 'ਤੇ ਪਾਣੀ ਨਾ ਪੈਣ ਦੇਈਏ, ਭਾਵੇਂ ਆਪਾਂ ਆਖੀਏ ਜੀ ਮੈਂ ਤਾਂ ਕਦੇ ਕੀਤਾ ਨਹੀਂ, ਲੇਕਿਨ ਇੱਕ ਪਾਪ ਆਪਣੇ ਤੋਂ ਹੁੰਦਾ ਵੀ ਕੋਈ ਸੁਖੀ ਹੋਵੇ ਨਾ ਅਤੇ ਉਹਨੇ ਚਿੱਟੇ ਕੱਪੜੇ ਪਾਉਣ ਅਤੇ ਆਪਾਂ ਕਹਿੰਦੇ ਕੱਲ੍ਹ ਭੁੱਖੇ ਮਰਦੇ ਸੀ, ਹੁਣ ਕਿਵੇਂ ਚਮਕਿਆ ਫਿਰਦਾ ਹੈ? ਆਖਿਆ ਨਹੀਂ ਪਰ ਫੁਰਨਾ ਆਇਆ। ਸਾਡੇ ਬਜ਼ੁਰਗਾਂ ਦੇ ਧਰਮ ਗ੍ਰੰਥਾਂ ਦੇ ਮੁਤਾਬਕ ਗੁਰਮੁਖੋ ਇਹ ਵੀ ਪਾਪ 'ਚ ਹੈ। ਅਤੇ ਕਿਸੇ ਨੂੰ ਚੰਗਾ ਵੇਖਿਆ ਉਹਦੇ ਪ੍ਰਤੀ ਨਫ਼ਰਤ ਆਉਣੀ ਵੀ ਕੱਲ੍ਹ ਭੁੱਖਾ ਮਰਦਾ ਸੀ, ਇਹ ਵੀ ਇੱਕ ਪਾਪ ਹੈ। ਇਸ ਕਰਕੇ ਬੇਨਤੀ ਕਰਨੀ ਕਿ ਪਾਤਸ਼ਾਹ ਹਮ ਅਪਰਾਧੀ ਸਦ ਭੂਲ ਤੇ ਤੁਮ ਬਖਸ਼ਣ ਆ ਰਹੇ, ਅਸੀਂ ਪੈਰ ਪੈਰ 'ਤੇ ਗਲਤੀਆਂ ਕਰਦੇ ਅਤੇ ਸਾਨੂੰ ਬਖਸ਼ ਦੇ। ਮੇਰੇ ਪਾਤਸ਼ਾਹ ਕਹਿੰਦੇ ਜਿਸ ਕੋ ਵਿਸਰੇ ਪ੍ਰਾਨ ਪਾ ਦਾਤਾ ਸੋਈ ਗਨੋ ਅਭਾਗਾ, ਜਿਹਨੂੰ ਵਾਹਿਗੁਰੂ ਭੁੱਲ ਗਿਆ ਨਾ ਉਹਨੂੰ ਸਮਝੋ ਵੀ ਇਹ ਮਾੜੇ ਭਾਗਾਂ ਵਾਲਾ ਹੈ। ਉਹ ਤਾਂ ਗ੍ਰੰਥਾਂ ਦੀਆਂ ਗੱਲਾਂ ਨੇ ਨਾ, ਮੇਰੀ ਆਪਣੀ ਜਾਤੀ ਰਾਏ ਦੇ ਮੁਤਾਬਕ ਹੋ ਸਕਦਾ ਮੈਂ ਗਲਤ ਹੋਵਾਂ। ਜਿਹੜੇ ਘਰ ਦੇ ਵਿੱਚ ਸਵੇਰੇ ਬਾਥਰੂਮ ਵਿੱਚ ਬਾਲਟੀ ਨਹੀਂ ਖੜਕਦੀ ਉਹ ਕਰਮੰਦ ਭਾਗਾ 'ਚ, ਜਿਹੜੇ ਘਰ ਵਿੱਚ ਸਵੇਰੇ ਬਾਥਰੂਮ ਵਿੱਚ ਕੋਈ ਭਾਂਡਾ ਨਹੀਂ ਨਾ ਖੜਕਦਾ ਵੀ ਕੋਈ ਨਹਾਉਂਦਾ ਨਹੀਂ, ਉਹ ਮਾੜੇ ਭਾਗਾਂ ਵਾਲਾ ਹੈ। ਜਿੱਥੇ ਸਵੇਰੇ ਲੋਕ ਅੰਮ੍ਰਿਤ ਵੇਲੇ ਜਾਗਦੇ ਨੇ ਨਾ ਉਹ ਕਰ ਭਾਗਾਂ ਵਾਲਾ ਹੈ, ਅਤੇ ਜਿੱਥੇ ਆਵਾਜ਼ ਨਹੀਂ ਆਉਂਦੀ ਅਤੇ ਦੀਵੇ ਬੁਝੇ ਨੇ ਉਹਨਾਂ ਦੇ ਕਰ, ਦੀਵਾ ਨਹੀਂ ਬੁਝਿਆ ਉਹਨਾਂ ਦੇ ਕਰਮ ਬੁਝੇ ਹੋਏ ਨੇ, ਉਹ ਮਾੜੇ ਭਾਗਾਂ ਵਾਲੇ ਨੇ। ਔਰ ਇਹ ਇੰਨਾ ਇੰਪੋਰਟੈਂਟ ਵਿਸ਼ਾ ਹੈ ਜਿਹੜੀ ਮੈਂ ਗੱਲ ਕਰ ਰਿਹਾ, ਇਹ ਇੰਨਾ ਜ਼ਰੂਰੀ ਵਿਸ਼ਾ ਹੈ। ਜਿੱਦਣ ਤਰਨ ਤਾਰਨ ਸਾਹਿਬ ਦੀ ਨੀਂਹ ਰੱਖੀ ਨਾ, ਅਤੇ ਨਗਰ ਦੇ ਇੱਥੋਂ ਦੀ ਅੰਮ੍ਰਿਤਸਰ ਸਾਹਿਬ ਦੇ ਪ੍ਰੇਮੀ ਮਾਈ ਭਾਈ ਵੱਡੇ ਛੋਟੇ ਗਏ, ਉਹਨਾਂ 'ਚ ਮਾਤਾ ਗੰਗਾ ਜੀ ਵੀ ਨਾਲ ਗਏ, ਬਾਕੀ ਬੀਬੀਆਂ ਤਾਂ ਵੰਨ ਸਵੰਨੇ ਗਹਿਣੇ ਪਾਏ, ਲੇਕਿਨ ਮਾਤਾ ਗੰਗਾ ਨੇ ਗਹਿਣਾ ਪਾਏ ਕੋਈ ਨਹੀਂ, ਗੰਗਾ ਉਹਨਾਂ ਨੇ ਪਾਏ ਨਹੀਂ। ਇਤਿਹਾਸ ਸ਼ਾਮ ਨੂੰ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜਦੋਂ ਉੱਥੋਂ ਤੁਰਨ ਲੱਗੇ ਨਾ, ਅਤੇ ਕਹਿਣ ਲੱਗੇ ਸਵਾਮੀ ਜੀ ਮੈਂ ਨਿੱਕੀ ਜੀ ਗੱਲ ਕਰਾਂ। ਕਹਿਣ ਲੱਗੇ ਗੰਗਾ ਨਿੱਕੀ ਕਾਹਨੂੰ ਕਰਨੀ, ਤੂੰ ਮੇਰੀ ਅਰਦੰਗੀ ਹੈ, ਵੱਡੀ ਗੱਲ ਕਰ। ਕਹਿੰਦੀ ਜੇ ਮੈਂ ਕਹਿੰਦੀ ਸੰਕੋਚਦੀ, ਪਰ ਵੇਖੋ ਨਗਰ ਦੀਆਂ ਬੀਬੀਆਂ ਅਤੇ ਉਹਨਾਂ ਦੇ ਵੰਨ ਸੁਵੰਨੇ ਸੋਹਣੇ ਕੱਪੜੇ, ਉਹਨਾਂ ਕੋਲ ਵੰਨ ਸੁਵੰਨੇ ਗਹਿਣੇ, ਅਤੇ ਮੈਂ ਤੁਹਾਡੀ ਅਰਦੰਗੀ, ਅਤੇ ਮੈਨੂੰ ਸਾਰੇ ਮਾਤਾ ਮਾਤਾ ਕਹਿੰਦੇ, ਮੇਰੇ ਕੋਲ ਚੰਗਾ ਗਹਿਣਾ ਹੀ ਕੋਈ ਨਹੀਂ, ਮੇਰੇ ਕੋਲ ਵਧੀ ਸਾਦੇ ਜੇ ਕੱਪੜੇ ਮੈਂ ਪਾਏ ਨੇ। ਨਮਸਕਾਰ ਮਾਂ ਗੰਗਾ ਨੂੰ ਅਤੇ ਨਮਸਕਾਰ ਗੁਰੂ ਅਰਜਨ ਦੇ ਸੱਚੇ ਪਾਤਸ਼ਾਹ ਨੂੰ। ਕਹਿਣ ਲੱਗੇ ਗੰਗਾ ਜਿਹੜੇ ਉਹਨਾਂ ਦੇ ਗਹਿਣੇ ਨੇ ਨਾ, ਤੂੰ ਮੇਰੀ ਅਰਦੰਗੀ ਹੈ। ਜਦੋਂ ਬੀਬੀਆਂ ਨੇ ਚੜ੍ਹਾਈ ਕੀਤੀ, ਜਦੋਂ ਮੜੀਆਂ ਨੂੰ ਜਾਣ ਲੱਗੇ, ਉਹਨਾਂ ਦੇ ਗਹਿਣੇ ਉਹਨਾਂ ਨੇ ਲਾਹ ਲੈਣੇ। लफ्ज करड़ा ते सच्चा मैं कहन लगा, करड़ा ते सच्चा है। मां सीरियस है, कन्ना जवाड़ियां ने, तिया तीन ने, ते सनेहा मिलिया पे रात दी बेबे बड़ी औखी, पता नहीं दिन चढ़दियां नूं चढ़ाई ना कर जाए, ते कुड़ियां इस करके दौड़दियां पे सज्जे कन्न वाली वाड़ी मेरी ते खब्बे वाली भैण दी। मां दी मौत दी चिंता नहीं, केवल ते केवल कन्ना दियां वाड़ियां दी चिंता आपां नूं, आपां इन्ने खुद गर्ज हां। धन गुरु अर्जन दे सच्चे पातशाह कहण लगे, गंगा उन्हां दे गहने लोकी ला लैंदे ने, मैं तेनू एहो जिहा गहना देंगा पलोक विच वी तेरे नाल जाएगा। ते माता गंगा जी ने एकदम उपर चाकिया, कहण लगे स्वामी जी की आखिया जे? ते सतगुरु अर्जन दे सच्चे पातशाह हस के कहण लगे, गंगा जी मैं तेनू यह आख्या भी उन्हां दे गहने लोकां उन्होंने ला लैने ने, जेड़ा मैं तेनू देना ना यह नाल जाएगा। ते कहण लगी, मैं समझ नहीं, डंडी झुकी कन्ना दियां वालियां? कहिंदे नहीं भोलिए जन नानक अंत वार नाम गहना, अंत दे मौके ते भगवान का नाम रूपी गहना यह नाल जाना है, बाकी जिन्ना कुछ गुरमुखो साडा इत्थे दा इत्थे रह जाना है। गहने की गल करदे सां कपड़िया की, सवेरे जागण की, धन गुरु अर्जन दे सच्चे पातशाह

0: ਚ ਪਾ ਕਰਕੇ ਉਹਦੀ ਮਾਂ ਹਿਲਾਉਂਦੀ ਤੇ ਬੱਚਾ ਸੌਂ ਜਾਂਦਾ ਹੈ। ਮੈਂ ਇੱਕ ਸਧਾਰਨ ਪਰਿਵਾਰ ਵਿੱਚ ਜੰਮਿਆ, ਮੈਂ ਪਿੰਡਾਂ ਚ ਵੇਖਿਆ ਹੈ, ਸਾਡੇ ਪਿੰਡਾਂ ਵਿੱਚ ਆਮ ਪਰਿਵਾਰਾਂ ਵਿੱਚ ਬੀਬੀਆਂ ਨੇ ਮੰਜੇ ਦੀ ਬਾਹੀ ਨਾਲ ਇੱਕ ਕੱਪੜਾ ਬੰਨ ਦੇਣਾ, ਉਹਦੇ ਚ ਬੱਚਾ ਪਾ ਕਰਕੇ ਉਹਨੂੰ ਹਿਲਾਉਣਾ ਤੇ ਬੱਚੇ ਨੇ ਸੌਂ ਜਾਣਾ। ਇਹ ਮੈਂ ਨਹੀਂ ਕਹਿੰਦਾ, ਗੁਰੂ ਅਰਜਨ ਦੇ ਸੱਚੇ ਪਾਤਸ਼ਾਹ ਨੇ ਦ੍ਰਿਸ਼ਟਾਂਤ ਦਿੱਤਾ ਹੈ। ਜਿਵੇਂ ਭੰਗੂੜੇ ਵਿੱਚ ਪਾਇਆ ਬੱਚਾ ਹਿਲਾਈਦਾ ਤੇ ਸੌਂ ਜਾਂਦਾ ਹੈ, ਜਿਵੇਂ ਝੱਲੀ ਚ ਪਾਏ ਬੱਚੇ ਨੂੰ ਹਿਲਾਈਦਾ ਤੇ ਸੌਂ ਜਾਂਦਾ ਹੈ। ਜਿਹੜਾ ਅੰਮ੍ਰਿਤ ਵੇੜਾ, ਸਾਰੇ ਜਣੇ ਝਾਤੀ ਮਾਰੋ, ਰਾਤ ਨੂੰ ਭਾਵੇਂ ਆਪਾਂ ਗੱਲਾਂ ਕਰਦੇ ਰਹੀਏ ਤੇ ਅੰਮ੍ਰਿਤ ਵੇਲੇ ਸਾਨੂੰ ਨੀਂਦ ਆਉਣੀ ਸ਼ੁਰੂ ਹੋ ਜਾਂਦੀ ਹੈ। ਸਾਰੀ ਹੱਥ ਗੱਲਾਂ ਕਰੋ, ਅੰਮ੍ਰਿਤ ਵੇਲੇ ਨੀਂਦ ਢਾ ਲੈਂਦੀ। ਪਰ ਗੁਰਦੇਵ ਕਹਿੰਦੇ ਸੌਂ ਨਾ, ਚੱਲ ਆਂਗੇ ਉਠ, ਨਾਮ ਜਪ। ਆਪਾਂ ਕਵਾਂਗੇ ਜੀ ਫਿਰ ਕੀ ਹੋਵੇਗਾ ਕੀ? ਹਜ਼ੂਰ ਕਹਿੰਦੇ ਚਲਾਂਗੇ ਉਠ, ਨਾਮ ਜਾਪ। ਨਿਸ ਬਾਸਰ ਅਰਾਧ, ਕਾਰਾ ਤੁਜਨਾ ਵਿਆਪੀ, ਨਾਨਕ ਮਿਟੇ ਉਪਾਧ। ਗੁਰਮੁਖਾ, ਜਿਹੜੇ ਵਿਘਨ ਨੇ ਨਾ, ਇਹ ਤੇਰੇ ਕਿਸੇ ਕੰਮ ਵਿੱਚ ਆਉਣਗੀ ਨਹੀਂ। ਕਰਤਾ ਪੁਰਖ ਖਲੋਆ, ਵਾਲ ਨਾ ਵਿੰਗਾ ਹੋਆ। ਇਹਦੇ ਚ ਵਾਹਿਗੁਰੂ ਜਾਮਨ ਹੋਵੇਗਾ, ਤੇਰੇ ਕੰਮ ਵਿੱਚ ਵਿਘਨ ਨਹੀਂ ਪਾਏਗਾ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਕਿ ਉਹ ਮਨੁੱਖ ਜਿਹੜੇ ਪ੍ਰਾਣਾਂ ਦੇ ਪਤੀ ਮਾਲਕ ਨੂੰ ਭੁੱਲ ਗਏ ਨੇ, ਉਹਨਾਂ ਨੂੰ ਮਾੜੇ ਕਰਮਾਂ ਵਾਲੇ ਬਦਕਿਸਮਤ ਕਹਿਣਾ ਕਰੋ।
1: ਸੋਈ ਗਨਹੋਂ ਅਭਾਗਾ,
0: ਭਾਈ ਮੰਦ ਭਾਗਾ ਹੈ।
1: ਚਰਨ ਕਮਲ ਜਾਖਾ ਮਨ ਰਾਗਿਓ,
0: ਜਿਨ੍ਹਾਂ ਗੁਰਮੁਖ ਪਿਆਰਿਆਂ ਦਾ ਮਨ ਗੁਰੂ ਪਰਮੇਸ਼ਰ ਦੇ ਚਰਨ ਕਮਲਾਂ ਨਾਲ ਜੁੜ ਗਿਆ। ਕਈ ਗੱਲਾਂ ਗੁਰਮੁਖ, ਸਾਡੀ ਡਿਊਟੀ ਦੇ ਮੁਤਾਬਕ ਸਾਨੂੰ ਇਤਿਹਾਸ ਵਿੱਚੋਂ ਤੁਹਾਨੂੰ ਨਾਲ ਸੁਣਾਉਣੀਆਂ ਪੈਂਦੀਆਂ ਨੇ, ਪਰ ਮਾਨ ਰਾਣ ਹੋ ਜਾਂਦਾ ਵੀ ਇਹ ਹੋ ਸਕਦਾ। ਮੈਂ ਸੱਤਵੇਂ ਪਾਤਸ਼ਾਹ ਦੇ ਇਤਿਹਾਸ ਵਿੱਚ ਪੜ੍ਹਿਆ, ਉਸ ਮੌਕੇ ਇਹ ਮਰਿਆਦਾ ਸੀ ਗੁਰੂ ਘਰ ਵਿੱਚ ਵੀ ਜਦੋਂ ਲੰਗਰ ਤਿਆਰ ਹੁੰਦਾ ਨਾ, ਤੇ ਸਤਿਗੁਰੂ ਪਾਤਸ਼ਾਹ ਉੱਥੇ ਜਾ ਕੇ ਅਰਦਾਸ ਬੇਨਤੀ ਕਰਦੇ ਤੇ ਮੁੜ ਕੇ ਲੰਗਰ ਵਰਤਾਉਂਦੇ। ਗੁਰੂ ਹਰ ਸੱਚੇ ਪਾਤਸ਼ਾਹ ਦੇ ਇਤਿਹਾਸ ਦੀ ਘਟਨਾ ਜੋ ਲਿਖਤ ਵਿੱਚ ਹੈ ਕਿ ਪਾਤਸ਼ਾਹ ਆਪਣੇ ਚਰਨ, ਜਿਵੇਂ ਆਪਾਂ ਕੁਰਸੀ ਤੇ ਬਹਿੰਦੇ ਹਾਂ, ਸੋਫੇ ਤੇ ਬਹਿੰਦੇ, ਚਰਨ ਲਮਕਾ, ਪੈਰ ਲਮਕਾ ਕੇ, ਗੁਰੂ ਹਰ ਸੱਚੇ ਪਾਤਸ਼ਾਹ ਇਉਂ ਬੈਠੇ ਨੇ। ਔਰ ਸਿੱਖਾਂ ਨੇ ਆਣ ਕੇ ਬੇਨਤੀ ਕੀਤੀ, ਪਾਤਸ਼ਾਹ ਲੰਗਰ ਤਿਆਰ ਹੈ। ਹਜ਼ੂਰ ਇਸ਼ਾਰਾ ਕਰਦੇ ਨੇ, ਕਹਿੰਦੇ ਵੀ ਗੁਰਮੁਖੋ ਕੋਈ ਗੱਲ ਨਹੀਂ। ਉੱਥੇ ਲਿਖਿਆ ਵੀ ਟਾਈਮ ਵਾਵਾ ਲੇਟ ਹੋ ਗਿਆ, ਤੇ ਕਹਿੰਦੇ ਪਾਤਸ਼ਾਹ ਗੱਲ ਕੀ ਹੈ? ਕਹਿੰਦੇ ਗੁਰਮੁਖੋ, ਮੇਰਾ ਪ੍ਰੇਮੀ ਇੱਕ ਚਰਨ ਫੜ ਕੇ ਬੈਠਾ ਤੇ ਮੈਂ ਚਾਹੁੰਦਾ ਵੀ ਉਹਦੀ ਬਿਰਤੀ ਨਾ ਉਖੜ ਜਾਏ। ਇਹ ਲਿਖਿਆ ਜੀ, ਬੇਨਤੀ ਮੈਂ ਕਰਦਾ ਵੀ ਕੋਲ ਨਹੀਂ ਬਣਾਇਆ। ਗੁਰੂ ਹਰ ਰਾਜ ਸੱਚੇ ਪਾਤਸ਼ਾਹ ਇਤਿਹਾਸ ਵਿੱਚ ਇਹ ਲਿਖੀ ਹੋਈ ਪੰਕਤੀ ਹੈ। ਇਹਦਾ ਆਪਾਂ ਹੁਣ ਵਾਲੇ ਪਾਸੇ ਅਰਥ ਕਰੀਏ ਵੀ ਆਪਾਂ ਗੁੜਕਾ ਫੜਿਆ ਹੁੰਦਾ, ਅੱਖਰ ਗਿਣੀ ਜਾਂਦੇ ਹਾਂ, ਲੇਕਿਨ ਸੁਰਤੀ ਸੁਲਤਾਨਪੁਰ ਦੇ ਕਾਜੀ ਵਾਕੂ ਸਾਡੀ ਘੋੜੇ ਮੋੜਨ ਵਿੱਚ ਹੁੰਦੀ ਹੈ। ਆਪਾਂ ਸੁਲਤਾਨਪੁਰ ਸਾਹਿਬ ਜਾਂਦੇ ਹਾਂ ਨਾ, ਉੱਥੇ ਗੁਰਦੁਆਰਾ ਸਾਹਿਬ ਅੰਤਰਜਾਮਤਾ ਸਾਹਿਬ ਸੁਲਤਾਨਪੁਰ, ਉਹਦਾ ਇਤਿਹਾਸ ਹੈ ਵੀ ਜਦੋਂ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਤਿੰਨ ਦਿਨ ਵੀ ਨਦੀ ਵਿੱਚ ਚੁੱਭਾ ਮਾਰਿਆ ਤੇ ਬਚਨ ਕੀਤਾ, ਨਾ ਹਮ ਹਿੰਦੂ ਨਾ ਮੁਸਲਮਾਨ। ਜਿਹੜਾ ਉੱਥੋਂ ਦਾ ਚੌਧਰੀ ਸੀ ਨਾ, ਦੌਲਤ ਰਾਏ, ਉਹ ਕਹਿਣ ਲੱਗਾ ਵੀ ਮਹਾਰਾਜ ਤੁਸੀਂ ਤਾਂ ਕਹਿ ਦਿੱਤਾ ਵੀ ਨਾ ਅਸੀਂ ਹਿੰਦੂ ਨਾ ਮੁਸਲਮਾਨ, ਤੇ ਫਿਰ ਸਾਡਾ ਨਮਾਜ਼ ਪੜ੍ਹੋ। ਕਹਿਣ ਲੱਗੇ ਕੋਈ ਗੱਲ ਨਹੀਂ, ਪੜ੍ਹਾਂਗੇ। ਸਾਡੇ ਵਰਗੇ ਸੌੜੀ ਸੋਚ ਵਾਲੇ ਕਹਿਣ ਲੱਗੇ ਵੀ ਵੇਖੋ ਗੱਲ ਵਿਗੜ ਗਈ ਵੀ ਬੇਬੇ ਨਾਨਕ ਦਾ ਭਰਾ ਨਮਾਜ਼ ਪੜ੍ਹੇਗਾ ਤੇ ਅਸੀਂ ਵੀ ਹੁਣ ਗਏ ਆਏ ਨਾ। ਲੇਕਿਨ ਭਾਈਆ ਜੈ ਰਾਮ ਤੇ ਬੇਬੇ ਨਾਨਕ ਕਹਿੰਦੇ ਨੇ ਵੇਖੋ ਤਾਂ ਸਹੀ ਹੁੰਦਾ ਕੀ ਹੈ। ਬੜਾ ਇਕੱਠ ਹੋਇਆ ਜੁੰਮੇ ਵਾਲੇ ਦਿਨ, ਸਾਰੇ ਜਾਣੇ ਨਮਾਜ਼ ਪੜ੍ਹਨ ਤੇ ਧੰਨ ਗੁਰੂ ਨਾਨਕ ਪਾਤਸ਼ਾਹ ਖਲੋਤੇ ਨਾਲ ਖਿੜਖਿੜਾ ਕੇ ਹੱਸੀ ਜਾਂਦੇ ਨੇ। ਮੁਸਲਮਾਨਾਂ ਦੇ ਵਿੱਚ ਇੱਕ ਮੈਂ ਇਹ ਤਕਰੀਬਨ ਆਮ ਬੇਨਤੀ ਕਰਦਾ ਰਹਿੰਦਾ, ਉਹ ਨਮਾਜ਼ ਪੜ੍ਹਦੇ ਗੱਲਾਂ ਨਹੀਂ ਜੀ ਕਰਦੇ, ਤੇ ਆਪਾਂ ਨੇਤਨੇਮ ਕਰਦੇ ਜਿੰਨੀ ਦੁਨੀਆਂ ਦੀਆਂ ਗੱਲਾਂ ਉਹ ਸਾਰੀਆਂ ਕਰ ਲੈਂਦੇ ਆ। ਨਮਸਤਵੰਗ ਅਕਾਲੇ, ਨਮਸਤਵੰਗ ਕਿਰਪਾਲੇ, ਤੇ ਕਾਕਾ ਮੇਰੀ ਗੱਡੀ ਦਾ ਧਿਆਨ ਕਰ ਲਾ ਮਾੜਾ ਜਿਹਾ, ਪਾਣੀ ਪਾ ਦੇ, ਸ਼ੀਸ਼ੇ ਖਰਾਬ ਨੇ। ਨਮਸਤਵੰਗ ਕਾਲੇ, ਚਤਰ ਚੱਕਰ ਕਰਤਾ, ਚਤਰ ਚੱਕਰ ਹਰਤਾ, ਤੇ ਆ ਥੋੜਾ ਜਿਹਾ ਮਿੱਠਾ ਘੱਟ ਰੱਖੀ ਭਾਗਾਂ ਵਾਲੀ, ਇਹ ਪਾਠ ਹੋ ਰਿਹਾ। ਪਾਠ ਹੁੰਦਿਆਂ ਸੁਧ ਕੀ ਨਾ ਸੁਧ ਰਹੀ,

0: ਬੁੱਧ ਕੀ ਨਾ ਬੁੱਧ ਰਹੀ, ਮਤ ਮੈਂ ਨਾ ਮਤ ਹੈ। ਮੈਂ ਆਪਣੇ ਘਰ ਨਿਤਨੇਮ ਕਰਨਾ ਤੇ ਮੈਂ ਆਪਣੇ ਪਰਿਵਾਰ ਨੂੰ ਆਖਿਆ ਵੀ ਮੇਰਾ ਕੁੰਡਾ ਨਹੀਂ ਖੜਕਾਉਣਾ। ਕਿਉਂ? ਮੈਂ ਗੁਰੂ ਨਾਨਕ ਪਾਤਸ਼ਾਹ ਦੀ ਗੋਦੀ ਚ ਹੁੰਦਾ ਤੇ ਗੁਰੂ ਨਾਨਕ ਪਾਤਸ਼ਾਹ ਦੀ ਗੋਦੀ ਤੋਂ ਵੱਡਾ ਕਿਹੜਾ ਜ਼ਰੂਰੀ ਕੰਮ ਹੈ? ਜਿਹੜਾ ਆਪਾਂ ਨਿਤਨੇਮ ਕਰਦੇ ਨਾ, ਇਹ ਆਪਾਂ ਗੁਰੂ ਨਾਨਕ ਪਾਤਸ਼ਾਹ ਦੀ ਗੋਦੀ ਵਿੱਚ ਉਹਨਾਂ ਦੇ ਬੱਚਿਆਂ ਖੇਡਦੇ ਹਾਂ। ਮੁੱਕਦੀ ਗੱਲ, ਨਮਾਜ਼ ਪੂਰੀ ਹੋਈ। ਜਿਹੜਾ ਉਹ ਦੌਲਤ ਖਾਂ ਸੀ, ਉਹਨੂੰ ਗਰਮੀ ਬੜੀ ਪਈ, ਇਹਨੇ ਸਾਨੂੰ ਨਮਾਜ਼ ਨੂੰ ਮਿੱਟੇ 'ਚ ਸਮਝਿਆ। ਕਹਿੰਦੇ ਭਾਈ ਤੁਹਾਨੂੰ ਆਖਿਆ ਸੀ ਸਾਡਾ ਨਮਾਜ਼ ਪੜ੍ਹੋ, ਤੁਸੀਂ ਕਿਹਾ ਸੀ ਪੜ੍ਹਾਂਗੇ ਤੇ ਪੜ੍ਹੀ ਕਿਉਂ ਨਹੀਂ? ਕਹਿੰਦੇ ਮੈਂ ਤਾਂ ਪੜ੍ਹ ਲਈ ਆਇਆ ਸਾਂ, ਪਰ ਤੁਸੀਂ ਆਖਿਆ ਸੀ ਨਾਲ ਪੜ੍ਹਨੀ ਤੇ ਨਾਲ ਪੜ੍ਹਦਾ ਕਿਵੇਂ? ਕਹਿੰਦੇ ਗੱਲ ਨਹੀਂ ਸਮਝੇ। ਹਜ਼ੂਰ ਕਹਿੰਦੇ ਜਿਹੜਾ ਕਾਜੀ ਇਹਨੂੰ ਪੁੱਛ, ਇਹਦੇ ਘਰ ਘੋੜੀ ਸੂਈ ਹੈ ਤੇ ਵਿਸ਼ੇਰਾ ਦਿੱਤਾ ਤੇ ਇਹਦੀ ਸੁਦਾ ਸੀ ਕਿਤੇ ਵਿਸ਼ੇਰਾ ਖੂਹ ਚ ਨਾ ਡਿੱਗ ਪੈ। ਇੱਥੇ ਊੜਕ ਪੈੜ ਕਰੀ ਜਾਂਦਾ ਸੀ, ਮੋੜਦਾ ਸੀ ਵਿਸ਼ੇਰਾ। ਕਹਿਣ ਲੱਗਾ ਜੀ ਤੁਸੀਂ ਚਲੋ ਇਹਦੀ ਗੱਲ ਤਾਂ ਛੱਡੋ, ਮੇਰੇ ਨਾਲ ਕਰ ਖੇਡ ਨਮਾਜ਼ ਪੜ੍ਹ ਨਹੀਂ ਦੇ। ਹਜ਼ੂਰ ਹੱਸ ਕੇ ਖਿੜਖਿੜਾ ਕੇ ਕਹਿਣ ਲੱਗੇ ਭਾਈ ਤਗੜਿਆਂ ਦੀਆਂ ਵੱਡੀਆਂ ਵੱਡੀਆਂ ਗੱਲਾਂ ਨੇ, ਇਹ ਤਾਂ ਹੋ ਸਕਦਾ ਸੀ ਵੀ ਆਪਣਾ ਵਿਸ਼ੇਰਾ ਬੰਨ ਕੇ ਤੇ ਇੱਥੇ ਆ ਜਾਂਦਾ। ਤੂੰ ਤਾਂ ਕਾਬਲ ਵਿੱਚ ਜਾ ਕੇ ਘੋੜੇ ਖਰੀਦਦਾ ਸਾਂ, ਕਿੱਥੇ ਕਾਬਲ ਤੇ ਕਿੱਥੇ ਸੁਲਤਾਨਪੁਰ? ਔਰ ਉਸ ਨਵਾਬ ਨੇ ਤੇ ਕਾਜੀ ਨੇ ਧੰਨ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਵਿੱਚ ਨਮਸਕਾਰ ਕੀਤੀ। ਮੇਰੇ ਕਹਿਣ ਤੋਂ ਭਾਵ ਆਪਾਂ ਜਦੋਂ ਬਾਣੀ ਪੜ੍ਹਦੇ ਹਾਂ ਨਾ, ਤੇ ਆਪਾਂ ਨੂੰ ਤਰੀਕਾ ਦੱਸਿਆ ਹਸਤੀ ਸਿਰ ਜੋ ਅੰਕ ਸਹਿ, ਨਿਤਨੇਮ ਕਰਨ ਦਾ ਤਰੀਕਾ ਹਸਤੀ ਸਿਰ ਜੋ ਅੰਕ ਸਹਿ, ਐਲ ਨਜੇਓ ਸਿਰ ਦੇ ਮਨ ਤਨ ਆਗੇ ਰਾ ਕੇ ਉਹ ਵੀ ਸੇਵ ਕਰੇ, ਇਉਂ ਗੁਰਮੁਖ ਆਪ ਨਿਵਾਰੀਏ ਸਭ ਰਾਜ ਸ੍ਰਿਸ਼ਟ ਕਰ ਲਿਆ। ਜਿਵੇਂ ਹਾਥੀ ਦੇ ਸਿਰ ਤੇ ਕੁੰਡਾ ਹੁੰਦਾ ਨਾ, ਉਹ ਨਿੱਕਾ ਜਿਹਾ ਕੁੰਡਾ ਹੁੰਦਾ, ਜਿਵੇਂ ਸਾਡੇ ਬੋਰੀਆਂ ਚੁੱਕਣ ਵਾਲੇ ਭਰਾ ਵਰਤੇ ਨੇ, ਉਹ ਕੁੰਡਿਆ ਹਾਥੀ ਨੂੰ ਚਬਾ ਕਰਕੇ ਆਪਣੀ ਮਰਜ਼ੀ ਦੇ ਮੁਤਾਬਕ ਤੋਰਦੇ ਨੇ ਵੀ ਸੱਜੇ ਨੂੰ ਹੋ ਜਾ ਤੇ ਖੱਬੇ ਨੂੰ ਹੋ ਜਾ। ਜਿਵੇਂ ਕੁੰਡੇ ਦੇ ਨਾਲ ਹਾਥੀ ਨੂੰ ਮੋੜਿਆ ਜਾਂਦਾ ਹੈ, ਇਸੇ ਪ੍ਰਕਾਰ ਗੁਰਮੁਖੋ ਗੁਰੂ ਦੇ ਸ਼ਬਦ ਰੂਪੀ ਕੁੰਡੇ ਦੇ ਨਾਲ ਆਪਾਂ ਆਪਣੇ ਮਨ ਰੂਪੀ ਹਾਥੀ ਨੂੰ ਮੋੜਨਾ ਹੈ। ਤੁਸੀਂ ਕਹੋ ਵੀ ਭਾਈ ਸਾਹਿਬ ਕੁੰਡਾ ਕੀ ਹੋਇਆ? ਆਪਾਂ ਆਨੰਦ ਸਾਹਿਬ ਦੀ ਬਾਣੀ ਪੜ੍ਹਦੇ ਹਾਂ ਤੇ ਉੱਥੇ ਕੁੰਡਾ ਹੈ, ਇਹ ਸਰਵਣੋ ਮੇਰ ਹੋ ਸਾਚੇ ਸੁਣਨੇ ਨੋ ਪਠਾਏ, ਸਾਚੇ ਸੁਣਨੇ ਨੋ ਪਠਾਏ, ਸਰੀਰ ਲਾਏ ਸੁਣੋ ਸਤ ਬਾਣੀ। ਆਪਣੇ ਕੰਨਾਂ ਨੂੰ ਸੰਬੋਧਨ ਕਰਕੇ ਆਖਿਆ ਤੁਹਾਨੂੰ ਵਾਹਿਗੁਰੂ ਨੇ ਸੰਸਾਰ ਵਿੱਚ ਪੈਦਾ ਕੀਤਾ, ਝੂਠ ਸੁਣ ਲਈ ਨਹੀਂ ਕੀਤਾ, ਸੱਚ ਸੁਣ ਲਈ ਕੀਤਾ, ਤੇ ਮੈਨੂੰ ਮਾਫ਼ੀ ਦੇਣੀ। ਉਹ ਕਿਸੇ ਦੀ ਚੁਗਲੀ ਕਰਦੇ ਉਹਨੂੰ ਦੋ ਬੰਦੇ, ਤੇ ਆਪਾਂ ਉਹਨੂੰ ਕਹਿੰਦੇ ਪਰਾਂ ਪਰਾਂ ਗੱਲ ਕਰਦੇ, ਲਾਗੇ ਹੋ ਗਏ ਕਰੋ ਭਾਵੇਂ ਇਹਨੂੰ ਵੀ ਜੂੜ ਖਵਾਓ। ਜਿਹੜੀ ਝੂਠ ਹੈ ਕਿਸੇ ਦੀ ਨਿੰਦਿਆ ਚੁਗਲੀ ਹੈ ਨਾ, ਇੰਨੀ ਚੰਗੀ ਲੱਗਦੀ ਹੈ ਵੀ ਆਪਾਂ ਕਹਿੰਦੇ ਪਰਾਂ ਪਰਾਂ ਗੱਲਾਂ ਕਰਦੇ, ਮੇਰੇ ਲਾਗੇ ਗੱਲ ਕਰੋ ਭਾਵੇਂ ਮੇਰੇ ਮੂੰਹ ਵਿੱਚ ਨਿੰਦਿਆ ਦਾ ਚੁਗਲੀ ਚਮਚਾ ਪਾਓ। ਇਹ ਸਰਵਣੋ ਮੇਰ ਹੋ ਸਾਚੇ ਸੁਣਨੇ ਨੋ ਪਠਾਏ, ਸਾਚੇ ਸੁਣਨੇ ਨੋ ਪਠਾਏ, ਸਰੀਰ ਲਾਏ ਸੁਣੋ ਸਤ ਬਾਣੀ। ਭਾਵ ਬਿਲਕੁਲ ਇਕਾਗਰ ਚਿੱਤ ਹੋ ਕੇ ਗੁਰੂ ਕੀ ਬਾਣੀ ਸੁਣੋ, ਤੇ ਬਾਣੀ ਆਪਾਂ ਦੂਜਿਆਂ ਨੂੰ ਸੁਣਾਈ ਜਾਂਦੇ ਹਾਂ, ਆਪ ਸੁਣਦੇ ਹੀ ਨਹੀਂ। ਹਸਤੀ ਸਿਰ ਜਿਉਂ ਅੰਕ ਸਹਿ, ਐਨ ਜਿਉਂ ਸਿਰ ਦੇ। ਜਿਵੇਂ ਆਪਾਂ ਐਨ ਸਾਡੇ ਲੁਹਾਰ ਭਰਾ ਜਿਹੜੇ ਆ ਲੋਹੇ ਦਾ ਕੰਮ ਕਰਦੇ ਨੇ ਸਾਡੇ ਵੀਰ, ਐਨ ਤੇ ਲੋਹਾ ਰੱਖ ਕੇ ਤੇ ਮੁੜ ਕੇ ਥੌੜੇ ਨਾਲ ਸੱਟਾਂ ਮਾਰਦੇ ਨੇ, ਤੇ ਜੇ ਉਹ ਥੱਲੇ ਵਾਲਾ ਜਿਹੜਾ ਉਹ ਰੰਬਾ ਜਾਂ ਦਾਤਰੀ ਹੈ ਉਹਨੂੰ ਪਾਸੇ ਕਰ ਦਈਏ ਤੇ ਉਹ ਘੜਿਆ ਕਿਵੇਂ ਜਾਏਗਾ? ਭਾਵ ਜਿਹਨੂੰ ਬਾਬੇ ਬੁੱਲੇ ਸ਼ਾਹ ਨੇ ਆਖਿਆ ਤੈਨੂੰ ਬੁੱਲਿਆ ਕਾਫਰ ਕਾਫਰ ਆਖਦੇ, ਤੂੰ ਆਹੋ ਆਹੋ ਆਖ ਵੀ ਤੈਨੂੰ ਕੋਈ ਚੰਗਾ ਕਹੋ ਕੋ ਮਾੜਾ ਕਹਿ, ਸੱਟਾਂ ਝੱਲੀ ਚੱਲ ਪਾਸੇ ਨਾ ਆਓ, ਮਨ ਤਨ ਆਗੇ ਰੱਖ ਕੇ ਉਹ ਵੀ ਸੇਵ ਕਰੇ, ਇਉਂ ਗੁਰਮੁਖ ਆਪ ਨਿਵਾਰੀਏ ਸਭ ਰਾਹ ਸ੍ਰਿਸ਼ਟ ਕਰ ਲੇ। ਜੇ ਤੂੰ ਆਪਣਾ ਭਾਵ ਨਿਵਿਰਤ ਕਰ ਦੇਗਾ ਨਾ, ਤੂੰ ਸ੍ਰਿਸ਼ਟੀ ਦਾ ਰਾਜਾ ਬਣ ਜਾਏਗਾ, ਸ੍ਰਿਸ਼ਟੀ ਦਾ ਰਾਜਾ। ਸੋ ਇਸ ਪ੍ਰਕਾਰ ਮੇਰੇ ਪਾਤਸ਼ਾਹ ਕਹਿੰਦੇ ਨੇ ਭਾਈ ਉਹ ਗੁਰਮੁਖ ਜਨ ਜਿਨ੍ਹਾਂ ਦਾ ਮਨ ਗੁਰੂ ਦੇ ਚਰਨ ਕਮਲਾਂ ਨਾਲ ਪ੍ਰੇਮ ਕਰਦਾ ਜੁੜਿਆ ਹੈ,
1: ਸਰੋਵਰ ਪਾਗਾ
0: ਜਿਵੇਂ ਗੁਰਮੁਖ ਆਪਾਂ ਅੰਮ੍ਰਿਤ ਸਰੋਵਰ ਇਸ਼ਨਾਨ ਕਰਦੇ ਹਾਂ। ਤੇ ਸਾਡੇ ਪਾਪ ਲੈ ਜਾਂਦੇ ਹਨ। ਇਸ ਪ੍ਰਕਾਰ ਉਸ ਨਾਮ ਰੂਪੀ ਸੁਰ ਚੁੱਭੀਆਂ ਮਾਰਨ ਦੇ ਨਾਲ ਸਾਡੀ ਜਨਮਾਂ ਜਨਮਾਤਰਾਂ ਦੀ ਮੈਲ ਲੈ ਜਾਂਦੀ ਹੈ। ਅਸੀਂ ਸ਼ਬਦ ਪੜ੍ਹਦੇ ਹਾਂ, ਸਾਨੂੰ ਸਾਰ ਨੂੰ ਕੰਠ ਹੈ। ਰਾਮਦਾਸ ਸਰੋਵਰ ਨਹਾਤੇ ਸਭ ਉਤਰੇ ਭਾਵ ਕਮਾਤੇ। ਸ਼ੰਕਾਵਾਦੀ ਤਰਕਵਾਦੀ ਨਿਸ਼ਰਧਕ ਗੁਰੂ ਘਰ ਦਾ ਨਿੰਦਕ ਉਹ ਸਵਾਲ ਕਰਦਾ ਵੀ ਗੁਰੂ ਰਾਮਦਾਸ ਸਰੋਵਰ ਚ ਕੀ ਵਾਧਾ ਹੈ। ਗੁਰਮੁਖ ਆਪਾਂ ਅੰਮ੍ਰਿਤ ਛਕਿਆ ਤੇ ਗੁਰੂ ਕੇ ਪੰਜ ਪਿਆਰੇ ਸਹਿਮਾਨਾਂ ਨੇ ਪੰਜ ਬਾਣੀਆਂ ਪੜ੍ਹੀਆਂ, ਸਾਨੂੰ ਅੰਮ੍ਰਿਤ ਛਕਾਇਆ ਤੇ ਮੁੜ ਕੇ ਉਹਨਾਂ ਕਲਗੀਧਰ ਪਾਤਸ਼ਾਹ ਦਾ ਸਾਨੂੰ ਹੁਕਮਨਾਮਾ ਦੱਸਿਆ ਵੀ ਗੁਰਮੁਖੋ ਅੱਜ ਤੋਂ ਤੁਹਾਡੇ ਜਿੰਨੇ ਗੁਨਾਹ ਤੇ ਪਾਪ ਸਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੂੰ ਕਾਗਜ਼ ਪਾੜ ਘੱਤਿਆ ਜੇ, ਕੋਈ ਮਨ ਤੇ ਬੋਝ ਨਹੀਂ ਪਾਉਣਾ। ਔਰ ਤੁਸੀਂ ਗੁਰੂ ਕਾ ਅੰਮ੍ਰਿਤ ਛਕਿਆ, ਤੁਹਾਡਾ ਜੰਮਣ ਤੇ ਮਰਨ ਕੱਟਿਆ ਗਿਆ, ਇਸ ਅੰਮ੍ਰਿਤ ਦੇ ਨਿਯਮਾਂ ਦੀ ਪਾਲਣਾ ਕਰਨੀ। ਪੰਜ ਬਾਣੀਆਂ ਪੜ੍ਹਦੇ ਨੂੰ ਘੰਟਾ ਲੱਗੇ, ਸਵਾ ਘੰਟਾ ਲੱਗੇ। ਤੇ ਗੁਰਮੁਖੋ ਜਿੱਥੇ ਅੱਠੇ ਪਰ ਬਾਣੀ ਦਾ ਜਾਪ ਹੁੰਦਾ ਹੈ ਉਹ ਸਰੋਵਰ ਨਾਲ ਪਾਪਾ ਪਾਪ ਪਾਪ ਕਿਵੇਂ ਨਾ ਲੈਣਗੇ। ਜਿਹੜਾ ਗੁਰੂ ਰਾਮਦਾਸ ਪਾਤਸ਼ਾਹ ਸਰੋਵਰ ਹੈ ਅੱਠੇ ਪਰ ਬਾਣੀ ਪੜ੍ਹਦੇ ਨੇ ਗੁਰੂ ਕੇ ਲਾਲ, ਇਹ ਸਰੋਵਰ ਵਿੱਚ ਉਹ ਗੁਰਮੁਖੋ ਕਨੈਕਸ਼ਨ ਆ ਗਿਆ। ਜਿਵੇਂ ਆਪਾਂ ਟੀਕਾ ਲਵਾਉਂਦੇ ਹਾਂ, ਇੱਕ ਪਾਣੀ ਹੁੰਦਾ ਤੇ ਪਾਣੀ ਦੀ ਤਾਂ ਤਾਕਤ ਕੋਈ ਨਾ, ਪਾਣੀ ਵਿੱਚ ਜਦੋਂ ਉਹ ਦਵਾਈ ਪੈ ਗਈ ਤੇ ਮੁੜ ਕੇ ਇੰਜੈਕਸ਼ਨ ਲੱਗਦਾ ਤੇ ਆਪਣਾ ਰੋਗ ਚੁੱਕਿਆ ਜਾਂਦਾ ਹੈ। ਪਾਪ ਪਾਣੀ ਨਾਲ ਨਹੀਂ ਧੋਤੇ ਜਾਂਦੇ, ਪਾਪ ਬਾਣੀ ਨਾਲ ਧੋਤੇ ਜਾਂਦੇ ਹਨ। ਇਸ ਸਰੋਵਰ ਦੇ ਵਿੱਚ ਕੱਥੂ ਨੰਗਲ ਦੀ ਨਹਿਰ ਚੋਂ ਪਾਣੀ ਆਉਂਦਾ ਹੈ ਤੇ ਅੱਜ ਤੱਕ ਮੈਂ ਕਦੇ ਨਹੀਂ ਵੇਖਿਆ ਜਿਹੜਾ ਬੰਦਾ ਕਵੇ ਵੀ ਮੈਂ ਕੱਥੂ ਨੰਗਲ ਵਾਲੀ ਨਹਿਰ ਤੋਂ ਨਹਾਵਾਂ, ਪਾਣੀ ਨਾਲ ਪਾਪ ਨਹੀਂ ਦੇ। ਜਦੋਂ ਉਹ ਕੱਥੂ ਨੰਗਲ ਦੀ ਨਹਿਰ ਦਾ ਪਾਣੀ ਗੁਰੂ ਕੇ ਸੋਬਲ ਚ ਆ ਕੇ ਪੈ ਗਿਆ, ਇੱਥੇ ਬਾਣੀ ਪੜੀ ਗਈ ਔਰ ਪਾਣੀ ਇੰਨਾ ਮਹਾਨ ਬਣ ਗਿਆ ਵੀ ਸਾਡੇ ਪਾਪ ਧੋਤੇ ਗਏ। ਰਾਮਦਾਸ ਸਰੋਵਰ ਨਹਾਤੇ ਸਭ ਉਤਰੇ ਪਾਪ ਕਮਾਤੇ। ਵੀ ਗੁਰਮੁਖਾ ਜਿਹੜੇ ਗੁਨਾਹ ਕੀਤੇ ਸੀ ਨਾ ਗੁਰੂ ਰਾਮਦਾਸ ਪਾਤਸ਼ਾਹ ਨੇ ਤੇਰੇ ਧੋ ਦਿੱਤੇ ਹਨ। ਕਹਿਣ ਦਾ ਭਾਵ ਨਾਮ ਵੱਡਾ ਹੈ ਤੂੰ ਮੇਰੇ ਪਾਤਸ਼ਾਹ ਕਹਿੰਦੇ ਨੇ। ਗੁਰਮੁਖ ਪਿਆਰੇ ਉਹ ਜਨ ਜਿਨ੍ਹਾਂ ਦਾ ਗੁਰੂ ਕੇ ਚਰਨ ਕਮਲ ਪ੍ਰੇਮ ਹੈ, ਜਿਹੜੇ ਨਾਮ ਅੰਮ੍ਰਿਤ ਸੋਵੇ ਚੁੱਭੀਆਂ ਮਾਰਦੇ ਹਨ, ਉਹਨਾਂ ਦੇ ਸਾਰੇ ਪਾਪ ਦੁੱਖ ਉਤਰ ਗਏ।
1: ਤੇਰਾ ਜਨ ਰਾਮ ਨਾਮ ਰੰਗ ਜਾਗਾ।
0: ਜਿਹੜੇ ਤੇਰੇ ਦਾਸ ਨੇ, ਜਨ ਦਾ ਭਾਵ ਦਾ ਦਾਸ, ਜਿਹੜੇ ਤੇਰੇ ਦਾਸ ਨੇ ਉਹ ਰਾਮ ਦਾ ਨਾਮ ਜਪਦਿਆਂ ਜਾਗਦੇ ਹਨ। ਜਿਹਨੂੰ ਆਪਾਂ ਪੜ੍ਹਦੇ ਹਾਂ ਭਿੰਨੀ ਰੈਨੜੀਏ ਚਮਕਣ ਤਾਰੇ ਜਾਗੇ ਸੰਤ ਜਨਾ ਮੇਰੇ ਰਾਮ ਪਿਆਰੇ। ਗੁਰਬਾਣੀ ਦੀ ਪੰਕਤੀ ਭਿੰਨੀ ਰੈਨੜੀਏ ਚਮਕਣ ਤਾਰੇ ਜਾਗੇ ਸੰਤ ਜਨਾ ਮੇਰੇ ਰਾਮ ਪਿਆਰੇ। ਰਾਤ ਹੁੰਦੀ ਹੈ ਆਕਾਸ਼ ਵਿੱਚ ਤਾਰੇ ਜਾਗ ਤਾਰੇ ਚਮਕਦੇ ਨੇ, ਲੇਕਿਨ ਗੁਰੂ ਕੇ ਸਿੱਖ ਵੀ ਜਾਗਦੇ ਹਨ। ਜਦੋਂ ਗੁਰਮੁਖੋ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੋਤੀ ਜੋਤ ਸਮਾਏ ਨੇ ਨਾ, ਤੁਸੀਂ ਕਿਤੇ ਉਹ ਪ੍ਰਸੰਗ ਪੜ੍ਹਨਾ ਛੇਵੇਂ ਪਾਤਸ਼ਾਹ ਦੇ ਜੋਤੀ ਜੋਤ ਸਮਾਉਣ ਦਾ, ਔਰ ਉਸ ਮੌਕੇ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਨੇ ਸੰਗਤਾਂ ਨੂੰ ਇਕੱਠੀਆਂ ਕਰਕੇ ਇੱਕ ਵਿਸ਼ੇਸ਼ ਤੌਰ ਤੇ ਸੰਦੇਸ਼ ਦਿੱਤਾ ਸੀ ਛੇਵੇਂ ਪਾਤਸ਼ਾਹ ਦੇ ਜੋਤੀ ਜੋਤ ਸਮਾਉਣ ਦਾ ਪ੍ਰਸੰਗ। ਉਹਦੇ 'ਚ ਉਹਨਾਂ ਆਖਿਆ ਸੀ ਤਿਆਗਨਾ ਤਿਆਗਨ ਨੇਕਾ। ਇਹ ਮਾਰੂ ਰਾਗ ਵਿੱਚ ਗੁਰੂ ਪੰਚਮ ਪਾਤਸ਼ਾਹ ਦਾ ਸ਼ਬਦ, ਵੈਸੇ ਪੰਚਮ ਪਾਤਸ਼ਾਹ ਦਾ ਚਾਰਨ ਕੀਤਾ ਸ਼ਬਦ ਤੇ ਮਾਰੂ ਰਾਗ ਵਿੱਚ। ਸਾਡੇ ਸਮਾਜ ਵਿੱਚ ਆਮ ਰਵਾਇਜ ਹੈ ਗਿਆਨੀ ਜੀ ਮੈਂ ਬਤਾਉਣ ਛੱਡ ਦਿੱਤੇ ਗਰਮ ਹੁੰਦੇ ਨੇ, ਬੜੀ ਚੰਗੀ ਗੱਲ ਹੈ ਗਰਮ ਨੇ। ਮੈਂ ਗਿਆਨੀ ਜੀ ਮੀਟ ਸ਼ਰਾਬ ਨਹੀਂ ਖਾਂਦਾ, ਬੜੀ ਚੰਗੀ ਗੱਲ। ਗੁਰਮੁਖਾ ਸਿੱਖਾਂ ਦਾ ਕੰਮ ਹੀ ਨਹੀਂ ਪਿਆ ਆਪਾਂ ਨੂੰ ਤਾਂ ਅੰਮ੍ਰਿਤ ਪੀਵੋ ਸਦਾ ਚੇਤ ਜੀਵੋ, ਨਹੀਂ ਪੀਂਦਾ। ਲੇਕਿਨ ਅਸਲੀ ਜਿਹੜੀ ਗੱਲ ਸੀ ਨਾ ਤਿਆਗਣਾ ਤਿਆਗਨ ਨੀਕਾ ਕਾਮ ਕ੍ਰੋਧ ਲੋਭ ਤਿਆਗਣਾ, ਇਹ ਪੰਚਮ ਪਾਤਸ਼ਾਹ ਸ਼ਬਦ ਹੈ ਤੇ ਛੇਵੇਂ ਪਾਤਸ਼ਾਹ ਨੇ ਜੋਤੀ ਜੋ ਸਮਾਉਣ ਤੋਂ ਸਿੱਖ ਸੰਗਤਾਂ ਨੂੰ ਕੋਲ ਬਿਠਾ ਕਰਕੇ ਦੇਖ ਦਿੱਤਾ ਵੀ ਗੰਢੇ ਨਹੀਂ ਤਿਆਗ ਛੱਡ ਦਿੱਤੇ ਨੇ, ਲਸਣ ਛੱਡ ਦਿੱਤਾ। ਹਜ਼ੂਰ ਕਹਿੰਦੇ ਛੱਡਿਆ ਕਾਮ ਵੀ ਛੱਡ, ਕ੍ਰੋਧ ਵੀ ਛੱਡ, ਲੋਭ ਵੀ ਛੱਡ, ਤੇ ਕਿਸੇ ਦੇ ਕੋਲ 50 ਰੁਪਈਏ ਲੈ ਤੇ ਮੁੜ ਕੇ ਮੋੜਨ ਦਾ ਨਾਂ ਨਹੀਂ ਲੈਂਦੇ ਤੇ ਉੱਧਰ ਕਹਿੰਦਾ ਮੈਨੂੰ ਫਲਾਨੀ ਚੀਜ਼ ਨਹੀਂ ਖਾਂਦਾ। ਮੰਗਣਾ ਕੀ ਹੈ? ਮੰਗਣਾ ਮੰਗਣ ਨੀਕਾ ਆਪਾਂ ਕਹਿੰਦੇ ਸੱਚੇ ਪਾਤਸ਼ਾਹ ਮੈਂ ਤੇਰੀ ਅਰਦਾਸ ਕਰਨ ਲੱਗਾ, ਕੋਠੀ ਦੀ ਨਹੀਂ ਰੱਖੀ ਹੈ, ਵੱਡਾ ਮਕਾਨ ਬਣ ਜਾਏ, ਇਹੋ ਹੀ ਨਾ। कि ज्ञानी जी कोठी दी नहीं रखी, अज मैं दरबार साहब देख करा के हैं, मेरी कोठी संपूर्ण हो जाए। गुरुदेव कहिंदे ने मंगना की है, त्यागना त्यागन नीका, काम कुल लोभ त्यागना, मांगना मांगन नीका, हर जस गुरते मंगना। जे मंगना ना परमात्मा की वड्याई मंग। जेड़े मकाना की गल करदा गुरमुखा, याद रखी कार्ज साढ़े तीन हथ, घनी तां पौने चार। बड़िया बड़िया कोठियां ने, मैं तकरीबन हर रोज ही थां थां तवा ला के आना। जब मैं जाना ना कथा करन, ते कहणगे ज्ञानी जी तुहानू जल पानी छकाउणा चबारे विच आ के छकाउणे, चबारे च। ते मैं कहना बुढ़ा आदमी कित्थे पौड़ियां चढ़ांगा, ते ड्राइवरी पक्का असीं हस पैंदे आ, उहदा पावे वी मेरा तीन मंजिला ज्ञानी जी चबारा जे भरिया। तू तीन मंजलियां की गल करदा, हुण तां 80-80 मंजलियां ने। मैं मलेशिया च वेख्या 82-84 मंजिला मकान मलेशिया दे विच, कुआलालंपुर, हुण तां होर वध गईआं। पर गल याद रखिया जे, बाणी कहिंदी है कार्ज साढ़े तीन हथ, घनी तां पौणे चार। अपने संस्कार होना ना, साडा साढ़े तीन हथ भी कब्जा नहीं जे, वह भी दिहाड़ी जंग साडा थे ना रहना भी बापू दे फुल पए ने, परसों कट्ठे कर लिया जे, ते जे किसे दी बेबे होर मर गई ते साडे बच्चों नूं कहना भी अपने बापू दे फुल कट्ठे करो, असी अपने बेबे का संस्कार करना, यह याद रखिया जे। हजूर कहिंदे मांगना मांगण नीका, हर जस गुरते मांगना, जे मंगना ते परमात्मा की वड्याई मंगना कर। आप जिहड़ियां चीजां मंगणियां ने नहीं मंगते, तो मेरे पातशाह कहिंदे गल कर लगा सा, जागना जागन नीका, जागना किहड़ा चंगा है, परमात्मा की वड्याई वे जागना है। फरीदा पिछल रात ना जाग्यो, जीवंदड़ो मोयो ए, जे ते रब विसारिया तो रब ना विसरियो। मेरे पातशाह कहिंदे ओ मनुख जेड़े प्राणा दे पति परमात्मा नूं भुल गए, वह माड़े भागां वाले, ते जेड़े गुरमुख ने ना तेरे दास, उन्हां नूं परमात्मा दे प्रेम दा रंग चढ़िया है, और वह गुरमुख प्यारे रात नूं भी जागदे। मैं अपने नगर तुसीं कहणा भी ज्ञानी जी पता नहीं तैयारी करके या सज्जे खब्बे ने गल्लां सुधार गए। मैं अपने पिंड विच बजुर्ग वेख्या, वह गुरमुख पिंड विच किसे घर विच खंड पाठ होवे ना किसे दे घर विच, उहदा नदेसा सिंह नां सी उहदा, जदों 8 बजने उन्हें दुध का गड़वा माफ करना डोलू उन्हां दे घर आ के दे देना, दो रात खंड पाठ हुंदा है। उस बजुर्ग ने 10 तो लै करके ते सवेरे 5 बजे तक उन्हां दे घर उत्थे बाणी सुननी, ते पाठी सिंघां नूं इशनान पण करवाउणा, किसे दे घर विच पाठ होवे, जिवें दिन दा चढ़ा होना ते उन्हें अपने घर नूं चले जाना। उहदे वास्ते नहीं फलाने दे घर मैं नहीं जाना, फलाने दे घर मैं नहीं जाना, किसे दे घर विच होवे, यह है गुरमुख गुरमुखां दा जीवन। सो मेरे पातशाह कहिंदे ने भी गुरमुखा जे जागना ते परमात्मा की वड्याई वे जाग, अपरंत कृपा करते हैं।
1: आल सशी जगाया सब तन ते,
0: गुरमुख प्यारियां दे अंदर किसी प्रकार का मुड़ के दलिद्र ही नहीं रहिंदा, ओ ढलियाई नहीं वरतदे।
1: प्रीतम स्यो मन लागा,
0: क्योंकि उन्हां दा प्रीतम का भाव हुंदा तमा तो परायत। आपां तां गुरमुख दो पाठ करके ते कहिंदे मैं बड़े पाठ कीते ने, मैं इन्हां अखां नाल वेख्या जी भी जिन्हें लाला जगत नारायण नूं गड्डी चढ़ाया सी ना, भाई दलबीर सिंह अधान सी ते उहदा पिंड है मुकसर दे लागे, यह पता नहीं गुरु किहदे ते कृपा करे, वह बीड़ा भी लाउंदा सी, नसवार भी लैंदा सी ते फीं बेचदा सी। यह मेरी अखी वेखी घटना जे। संत ज्ञानी करतार सिंह ने कथा की, महापुरशां कोल आ ते कहण लगा महापुरश मैनूं अपने नाल ला लो। अद्धा किलो फीम ते देसी पिस्तौल दे कोल सी, नाल दे नूं कहण लगा आ लै मित्रा तेरा मेरा संबंध खत्म ते इह सब कुछ तेरा होया। संत करतार सिंह कहण लगा गुरमुखा सी सवेरे गंगा नगर जाना, उत्थे आ जी अमृत छकने साडा रल जी, रग रल गया। जदों गुरमुखों गुरु नानक निवास विच संत बाबा जरनैल सिंह खालसा रहे ने ना, वह गुरु का लाल रात नूं 10 बजे तो लैके ते 4 बजे तक जिहड़ा दुख भन्नी बेरी उल्डे पासे थड़ा ना, इहदे कोल सरोवर विच 6 घंटे खलो के नाले जपजी साहब का पाठ करना ते नाले सुखते रहना 6 घंटे लगातार। एक दिन नहीं, उहदा रजाना का धंधा सी, उहदा नाम सी दलबीर सिंह। ਉਹਨਾਂ ਗੁਰਮੁਖਾਂ ਨੂੰ ਰਾਤ ਨੂੰ ਨੀਂਦ ਵੀ ਨਹੀਂ ਆਉਂਦੀ। ਮੈਂ ਜਿਹੜੀ ਗੱਲ ਸੁਣ ਰਿਹਾ ਇਹ ਇਤਿਹਾਸ ਦੀ ਗੱਲ ਨਹੀਂ, ਸੁਣੀ ਸੁਣਾਈ ਗੱਲ ਨਹੀਂ, ਇਹਨਾਂ ਅੱਖਾਂ ਨਾਲ ਤੱਕਿਆ। ਤੇ ਆਪਾਂ ਤਾਂ ਜਦੋਂ ਠੰਡ ਹੋਈ ਤੇ ਰਜਾਈ ਖਿੱਚ ਕੇ ਕਹਿੰਦੇ ਹਾਂ ਵੀ ਮੇਰੀ ਨੀਂਦ ਨਾ ਖੜ, ਮਾੜਾ ਜਿਹਾ ਨਿੱਘ ਆਇਆ। ਤੂੰ ਨਿੱਘ ਦੀ ਗੱਲ ਕਰਦਾ, ਖੱਫਣ ਚੇਤੇ ਰੱਖ, ਹੁਣ ਤੂੰ ਇਹ ਕੰਬਲ ਨੂੰ ਖਿੱਚਦਾ, ਖੱਫਣ ਨੂੰ ਕਿਸੇ ਖਿੱਚਣਾ ਨਹੀਂ। ਹੋ ਤੂੰ ਮੇਰੇ ਪਾਤਸ਼ਾਹ ਕਹਿੰਦੇ ਨੇ ਭਾਈ ਜਿਹੜੇ ਉਹ ਗੁਰਮੁਖ ਜਾਣੇ ਨਾ ਉਹਨਾਂ ਦੇ ਅੰਦਰ ਦਿਲਨਦਰ ਨਹੀਂ ਰਿਹਾ। ਪ੍ਰੀਤਮ ਸਿਉਂ ਮਨ ਲਾਗਾ, ਕਿਉਂਕਿ ਉਹਨਾਂ ਦਾ ਮਨ ਉਸ ਪਰਿਪੂਰਨ ਪਰਮਾਤਮਾ ਇੱਕ ਵਾਹਿਗੁਰੂ ਨਾਲ ਜੁੜ ਗਿਆ। ਆਪਾਂ ਰੋਜ਼ ਪਾਠ ਕਰਦੇ, ਮਨ ਨੂੰ ਸੰਬੋਧਨ ਕਰਦੇ ਹਾਂ, ਇਹ ਮਨ ਮੇਰਿਆ ਤੂੰ ਸਦਾ ਰਹੋ, ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ, ਦੂਖ ਸਭ ਸਾਰਨਾ ਤੇ ਆਪਾਂ ਕਮਨ ਕਹਿੰਦੇ ਜੀ ਕੀ ਮਿਲੇਗਾ। ਤੇ ਗੁਰਦੇਵ ਕਹਿੰਦੇ ਅੰਗੀਕਾਰ ਉਹ ਕਰੇ ਤੇਰਾ, ਕਾਜ ਸਭ ਸਵਾਰਨਾ ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕੋ ਮਨੋ ਵਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਤੂੰ ਮੇਰੇ ਪਾਤਸ਼ਾਹ ਕਹਿੰਦੇ ਉਹ ਗੁਰਮੁਖ ਜਨ ਜਿਹਦੇ ਤੇ ਉਹਦੀ ਕਿਰਪਾ ਹੋ ਗਈ ਉਹਨਾਂ ਦੇ ਅੰਦਰ ਦਲਿੱਦਰ ਨਹੀਂ ਰਿਹਾ ਔਰ ਉਹਨਾਂ ਦਾ ਮਨ ਤਮਾਂ ਤੋਂ ਰਹਿਤ ਪਰਮਾਤਮਾ ਨਾਲ ਜੁੜ ਗਿਆ ਹੈ। ਵਿਸਰਾਮ ਦੇ ਕਰਕੇ ਕਿਰਪਾ ਕਰਦੇ ਹਨ।
1: ਜਹ ਜਹ ਪੇਖੋ ਤਹ ਨਾਰਾਇਣ,
0: ਆਪਾਂ ਕਹਿੰਦੇ ਵੀ ਰੱਬ ਇੱਥੇ ਤੇ ਰੱਬ ਉੱਥੇ, ਦੱਸੋ ਬਾਣੀ ਦੀ ਪੰਕਤੀ ਹੈ ਤੋ ਸਹੀ, ਲਖੇ ਜੋ ਕੋਈ ਹਜ਼ੂਰ ਕਹਿੰਦੇ ਹੈ ਤਾਂ ਸਹੀ, ਪਰ ਜਿਹੜਾ ਕੋਈ ਇਸ ਗੱਲ ਨੂੰ ਜਾਣ ਨਾ ਕਰੇ। ਜਦੋਂ ਗੁਰਮੁਖ ਬਣ ਜਾਂਦੇ ਨੇ ਨਾ, ਜੈ ਜੈ ਪੇਖੋ ਤਹੇ ਨਾਰਾਇਣ, ਅਸੀਂ ਜਿੱਥੇ ਵੀ ਵੇਖਦੇ ਹਾਂ ਸਾਨੂੰ ਉਹਨਾਂ ਗੁਰਮੁਖਾਂ ਨੂੰ ਪਰਮਾਤਮਾ ਦਿਸਦਾ। ਮੈਂ ਇੱਕ ਸਿੰਪਲ ਜੀ ਗੱਲ ਕਹਿਣ ਲੱਗਾ, ਸਾਰੇ ਜਣੇ ਅੰਦਰ ਝਾਤੀ ਮਾਰਿਆ ਜੇ ਕਿਸੇ ਨੂੰ ਨਾ ਕਿਹਾ ਜੇ ਆਪਾਂ ਦਰਬਾਰ ਸਾਹਿਬ ਆਉਂਦੇ ਹਾਂ ਨਾ, ਜੇ ਸਾਡੀ ਕੋਸ਼ਿਸ਼ ਹੁੰਦੀ ਹੈ ਵੀ ਆਪਾਂ ਅੰਦਰ ਜਾ ਕੇ ਮੱਥਾ ਟੇਕੀਏ, ਸਾਰਿਆਂ ਦੀ ਮੇਰੀ ਵੀ ਹੁੰਦੀ ਹੈ, ਅਤੇ ਜੇ ਭੀੜ ਹੋਵੇ ਤਾਂ ਆਪਾਂ ਅੰਦਰ ਨਾ ਜਾ ਸਕੀਏ ਅਤੇ ਆਪਾਂ ਨੂੰ ਪੁੱਛਦਾ ਵੀ ਕਿਉਂ ਭਾਈ ਸਾਹਿਬ ਜੀ ਮੱਥਾ ਟੇਕ ਹੈ, ਕਹਿੰਦੇ ਜੀ ਗੱਲ ਨਹੀਂ ਬਣੀ। ਅਤੇ ਇਹਦਾ ਪਾਵੜੇ ਪਰਿਕਰਮਾ 'ਚ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦਾ ਪ੍ਰਕਾਸ਼, ਇਹ ਗੁਰੂ ਨਹੀਂ ਮੇਰੀ ਗੱਲ ਨੂੰ ਚੱਸਣਾ। ਆਪਾਂ ਸੋਨੇ ਨੂੰ ਮੱਥਾ ਟੇਕਿਆ, ਗੁਰੂ ਨੂੰ ਨਹੀਂ ਟੇਕਿਆ। ਲਫ਼ ਚ ਕੌੜਾ ਤੇ ਮੈਂ ਮਾਫ਼ੀ ਮੰਗਦਾ ਪਹਿਲਾਂ, ਮੁੜ ਕੇ ਦੁਬਾਰਾ ਨਾ ਕਿਹਾ ਵੀ ਗਿਆਨੀ ਸੰਗਤ ਨੂੰ ਮਾਫ਼ੀ ਮੰਗੋ, ਮੈਂ ਸੰਗਤ ਵਿੱਚ ਮਾਫ਼ੀ ਪਹਿਲਾਂ ਮੰਗ ਰਿਹਾ। ਜਿਹੜੇ ਆਪਾਂ ਪਰਿਕਰਮਾ 'ਚ ਮਹਾਰਾਜ ਕਿਤ ਬਾਬੇ ਬੁੱਢੇ ਦੀ ਬੀੜ ਪਾਠ ਚੱਲਦਾ ਹੈ, ਬਾਬੇ ਦੀਪ ਸਿੰਘ ਦੇ ਪਾਵਨ ਸਥਾਨ 'ਤੇ ਪਾਠ ਚੱਲਦਾ ਹੈ, ਬਾਬੇ ਗੁਰਬਖਸ਼ ਸਿੰਘ ਦੇ ਸ਼ਹੀਦੀ ਸਥਾਨ 'ਤੇ ਪਾਠ ਚੱਲਦਾ ਹੈ, ਕਦੇ ਆਪਾਂ ਚੇਚੇ ਤੌਰ 'ਤੇ ਉੱਥੇ ਮੱਥਾ ਟੇਕਣ ਗਏ ਹਾਂ? ਇਹਦਾ ਭਾਵ ਹੈ ਵੀ ਜਿਹੜਾ ਹਰਿਮੰਦਰ ਸਾਹਿਬ ਵਿੱਚ ਨਾ ਉਹ ਸੋਨੇ ਦੇ ਮੰਦਰ ਵਾਲਾ ਅਮੀਰ ਗੁਰੂ ਹੈ ਅਤੇ ਉਹਦੀ ਚੱਲਦੀ ਹੈ, ਇਹਦੀ ਨਹੀਂ ਚੱਲਦੀ। ਗੁਰਮੁਖ ਅਸੀਂ ਭੁਲੇਖੇ 'ਚ ਹਾਂ, ਬਾਬਾ ਨਾਨਕ ਗਰੀਬ ਦੀ ਝੌਂਪੜੀ 'ਚ ਬੈਠਾ ਹੈ ਅਤੇ ਬਾਬਾ ਨਾਨਕ ਹੈ, ਅਤੇ ਜੇ ਬਾਬਾ ਨਾਨਕ ਬਾਬਰ ਕੋਲ ਬੈਠਾ ਤੇ ਬਾਬਾ ਨਾਨਕ ਮੀਰ ਨਹੀਂ, ਬਾਬਾ ਨਾਨਕ ਬਾਬਾ ਨਾਨਕ ਹੀ ਹੈ। ਮੇਰੇ ਕਹਿਣ ਤੋਂ ਭਾਵ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਹੋਂਦ ਨੂੰ ਸਮਝਿਆ ਕਰੋ, ਜਿੱਥੇ ਵੀ ਗੁਰੂ ਕਾ ਸ਼ਬਦ ਹੈ ਨਾ। ਇੱਕ ਸੰਤ ਨੇ ਕਾਰ ਸੇਵਾ ਵਾਲੇ ਬਾਬਾ ਘੋਲਾ ਸਿੰਘ, ਉਹ ਜਿੱਥੇ ਵੀ ਇੱਕ ਅਖਬਾਰ ਡਿੱਗਾ ਵੀ ਚੁੱਕ ਲੈਂਦੇ ਨੇ ਕਾਰ ਸੇਵਾ ਵਾਲੇ ਨੇ, ਪੁੱਛਿਆ ਵੀ ਬਾਬਾ ਜੀ ਕਾਰਨ, ਕਹਿੰਦੇ ਗਿਆਨੀ ਜੀ ਇਹ ਮੇਰੇ ਗੁਰੂ ਦੇ ਮੁੱਖ ਤੋਂ ਨਿਕਲੀ ਉਹ ਗੁਰਮੁਖੀ ਹੈ, ਮੈਂ ਗੁਰੂ ਕੇ ਬਚਨਾਂ ਦਾ ਸਤਿਕਾਰ ਕਰਦਾ, ਬਾਣੀ ਨਹੀਂ ਜਿਹੜਾ ਵੀ ਅਖਬਾਰ ਡਿੱਬਾ ਹੋਵੇ। ਤੂੰ ਇਸ ਕਰਕੇ ਮੇਰੇ ਕਹਿਣ ਤੋਂ ਭਾਵ ਹੈ ਵੀ ਆਪਾਂ ਗੁਰੂ ਨੂੰ ਸਮਝੀਏ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਭਾਵੇਂ ਕੇਸਗੜ੍ਹ ਤੱਕ ਤੇ ਸਭਾਏ ਮਾਨ ਹੈ ਅਤੇ ਭਾਵੇਂ ਚਮਕੌਰ ਦੀ ਗੜੀ 'ਚੋਂ ਨਿਕਲਦਿਆਂ ਨੰਗੇ ਪੈਰੀ ਮਾਛੀਵਾੜੇ ਦੇ ਜੰਗਲ 'ਚ ਬੈਠਾ, ਉੱਥੇ ਕੋਈ ਗੁਰੂ ਗੋਬਿੰਦ ਛੋਟਾ ਤਾਂ ਨਹੀਂ, ਵੀ ਹੁਣ ਜੁੱਤੀ ਨਹੀਂ ਪਾਈ ਅਤੇ ਗੁਰੂ ਗੋਬਿੰਦ ਛੋਟਾ ਹੋ ਗਿਆ। ਮੇਰੇ ਭੈਣ ਤੋਂ ਭਾਵ ਸਾਡਾ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦ੍ਰਿੜ ਵਿਸ਼ਵਾਸ ਚਾਹੀਦਾ ਹੈ। ਮਹਾਰਾਜ ਕਿੱਥੇ ਵੀ ਪ੍ਰਕਾਸ਼ ਹੈ ਨਾ, ਤੁਸੀਂ ਉੱਥੇ ਬੇਨਤੀ ਕਰੋ, ਸਾਨੂੰ ਆਮ ਕਰਕੇ ਫੋਨ ਆਉਂਦੇ ਨੇ ਗਿਆਨੀ ਤੁਸੀਂ ਸਾਡੀ ਮਹਾਰਾਜ ਅੱਗੇ ਅਰਦਾਸ ਕਰਿਆ ਕਰੋ, ਮੈਨੂੰ ਦਿੱਲੀ ਤੋਂ ਪਰਸੋਂ ਚੌਥਾ ਆਇਆ ਅਤੇ ਮੈਂ ਕਿਹਾ ਜਿਹੜਾ ਦਿੱਲੀ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਹੈ ਮਹਾਰਾਜ ਨਹੀਂ, ਮੈਨੂੰ ਫੋਨ ਆਇਆ ਰਾਤ ਵੀ ਗਿਆਨੀ ਜੀ ਸਾਡੀ ਤੁਸੀਂ ਇੱਥੇ ਅਰਦਾਸ ਕਰੋ, ਅਤੇ ਮੈਂ ਕਿਹਾ ਦਿੱਲੀ ਗੁਰੂ ਗ੍ਰੰਥ ਸੱਚੇ ਪਾਤਸ਼ਾਹ, ਇਹਦਾ ਭਾਵ ਵੀ ਇਹ ਮੋਦੀ ਵਾਲਾ ਪਾਤਸ਼ਾਹ ਸਾਡਾ ਗੁਰੂ ਗ੍ਰੰਥ ਸੱਚੇ ਪਾਤਸ਼ਾਹ। ਮੇਰੇ ਕਹਿਣ ਤੋਂ ਭਾਵ ਗੁਰਮੁਖੋ ਆਪਾਂ ਮਨ ਦੇ ਭੁਲੇਖਿਆਂ ਨੂੰ ਦੂਰ ਕਰੀਏ, ਜਿੱਥੇ ਵੀ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਸਵਾਏ ਮਾਨ ਹੈ ਉੱਥੇ ਅਰਦਾਸ ਕਰੋ। ਮੇਰਾ ਜ਼ਿੰਦਗੀ ਦਾ ਤਜਰਬਾ ਅਤੇ ਵਿਸ਼ਵਾਸ ਹੈ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਜਾਗਦੀ ਜੋਤ ਹੈ, ਇਹ ਉਹ ਗੁਰੂ ਹੈ ਜਿਹਦੇ ਬਾਰੇ ਆਪਾਂ ਗੁਰੂ ਰਾਮਦਾਸ ਪਾਤਸ਼ਾਹ ਦਾ ਪਰਬ ਮਨਾ ਰਹੇ ਹਾਂ ਥਾਂ ਥਾਂ ਤੇ। ਉਹ ਕਹਿੰਦੇ ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹਿ ਸਿਵਕ ਜਨ ਮਾਨੇ ਪਰਤਾ ਗੁਰੂ ਨਸਾਰੇ। ਤੇ ਤੁਹਾਨੂੰ ਗੁਰੂ ਰਾਮਦਾਸ ਪਾਤਸ਼ਾਹ ਦੇ ਬਚਨਾਂ ਤੇ ਵਿਤਵਾਰ ਹੀ ਨਹੀਂ। ਜੇ ਆਪਾਂ ਗੁਰੂ ਰਾਮਦਾਸ ਨੂੰ ਗੁਰੂ ਮੰਨਦੇ ਤਾਂ ਗੁਰੂ ਰਾਮਦਾਸ ਨੇ ਆਖਿਆ ਵੀ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਗੁਰੂ ਹੈ, ਤੇ ਆਪਾਂ ਕਹਿੰਦੇ ਨਹੀਂ ਜੀ ਅਸੀਂ ਉੱਥੇ ਅਰਦਾਸ ਕਰਾਂਗੇ। ਮੇਰੇ ਪਾਤਸ਼ਾਹ ਕਹਿੰਦੇ ਗੁਰਮੁਖੋ ਆਪਾਂ ਰੋਜ਼ ਪਾਠ ਕਰਦੇ ਹਾਂ ਨੰਦ ਸਾਹਿਬ ਦਾ, ਜਤਰ ਤਤਰ ਦਿਸਾ ਵਿਸਾ ਹੋਏ ਫੈਲਿਓ ਅਨੁਰਾਗ, ਜਿੱਥੇ ਕਿੱਥੇ ਉਹ ਪਰਿਪੂਰਨ ਕੰਟੀਨਿਊਸਲੀ ਹਰ ਥਾਂ ਤੇ ਵਿਆਪਕ ਹੈ। ਜੈ ਜੈ ਵੇਖੋ ਤੈ ਨਰਾਇਣ, ਨਰਾਇਣ ਤੋਂ ਭਾਵ ਅਵਿਦਿਆ ਕਾਲਕ ਤੋਂ ਹਨੇਰੇ ਤੋਂ ਪਰਾਂ, ਜਿਹੜਾ ਉਹ ਪ੍ਰਕਾਸ਼ ਸੂਪ ਪਰਮਾਤਮਾ ਹੈ, ਅਸੀਂ ਜਿੱਥੇ ਵੀ ਵੇਹਨੇ ਹਾਂ ਸਾਨੂੰ ਉਸ ਥਾਂ ਤੇ ਪ੍ਰਤੀਤ ਹੁੰਦਾ ਹੈ।
1: ਸਗਲ ਘਟਾ ਮਹਿ ਤਾਗਾ,
0: ਜਿਵੇਂ ਗੁਰਮੁਖੋ ਮਾਲਾ ਦੇ ਵਿੱਚ ਮਣਕੇ ਹੁੰਦੇ ਤੇ ਵਿੱਚ ਤਾਗੇ ਨਾਲ ਪਰੋਤੇ ਹੁੰਦੇ ਨੇ, ਇਸ ਪ੍ਰਕਾਰ ਇਹ ਵੱਖ ਵੱਖ ਤਰ੍ਹਾਂ ਦੇ ਜੀਵ ਆਪਾਂ ਉਹਨਾਂ ਮਣਕਿਆਂ ਵਰਗੇ ਹਾਂ, ਔਰ ਉਹ ਪਰਿਪੂਰਨ ਪਰਮਾਤਮਾ ਉਸ ਤਾਗੀ ਦੀ ਤਰ੍ਹਾਂ ਹੈ। ਇਸ ਪ੍ਰਕਾਰ ਇਹ ਸਮਾਜ ਇਹ ਜਗਤ ਬਣਿਆ ਹੈ।
1: ਨਾਮ ਉਦਕ ਪੀਵਤ ਜਨ ਨਾਨਕ,
0: ਔਰ ਉਹ ਗੁਰਮੁਖ ਜਨ ਜਿਹੜੇ ਨਾਮ ਰੂਪੀ ਉਦਕ ਜਲ ਨੂੰ ਅੰਮ੍ਰਿਤ ਨੂੰ ਛਕਦੇ ਹਨ,
1: ਤਿਆਗੇ ਸਭ ਅਨੁਰਾਗ,
0: ਜਿਹੜੇ ਬਾਕੀ ਦੇ ਪ੍ਰੇਮ ਨੇ ਉਹਨਾਂ ਸਾਰੇ ਪ੍ਰੇਮਾਂ ਨੂੰ ਛੱਡ ਕੇ ਕੇਵਲ ਤੇ ਕੇਵਲ ਇੱਕ ਵਾਹਿਗੁਰੂ ਨਾਲ ਪ੍ਰੇਮ ਕਰਦੇ ਨੇ, ਕੇਵਲ ਤੇ ਕੇਵਲ ਇੱਕ ਪਰਮਾਤਮਾ ਨਾਲ ਪ੍ਰੇਮ ਕਰਦੇ ਹਨ। ਇਹ ਗੁਰਮੁਖ ਹੁਕਮਨਾਮੇ ਦੀ ਵਿਚਾਰ ਹੈ। ਅੱਜ ਸੰਗਰਾਂਦ ਦਾ ਦਿਹਾੜਾ ਵੀ ਹੈ, ਔਰ ਇਹ ਸੰਗਰਾਂਦ ਦਾ ਸੰਬੰਧ ਇਸ ਥਾਂ ਨਾਲ ਵਿਸ਼ੇਸ਼ ਹੈ। ਮੈਂ ਇਹ ਨਹੀਂ ਕਿਹਾ ਵੀ ਅੱਜ ਦੀ ਸੰਗਰਾਂਦ ਦਾ ਜਿੱਥੇ ਆਪਾਂ ਬੈਠੇ ਹਾਂ ਨਾ, ਇਹਨੂੰ ਆਪਾਂ ਕਹਿੰਦੇ ਮੰਜੀ ਸਾਹਿਬ। ਇੱਥੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਬਾਰਾਂ ਮਾਹ ਦੀ ਬਾਣੀ ਅਚਾਰੀ, ਉਹਦਾ ਕਾਰਨ ਕੀ ਹੈ? ਮੈਂ ਇੱਕ ਲਫ਼ਜ਼ ਆਮ ਬੋਲਦਾ ਤੇ ਕਈਆਂ ਨੂੰ ਉਹ ਬੜਾ ਚੁਭਦਾ ਵੀ ਹੈ। ਦੁਨੀਆਂ ਦਾ ਕੋਈ ਧਰਮ ਮਾੜਾ ਨਹੀਂ, ਅਸੀਂ ਇਹ ਬਹੁਤ ਗਲਤ ਕਹਿੰਦੇ ਫਲਾਨਾ ਧਰਮ ਮਾੜਾ, ਫਲਾਨਾ ਮਾੜਾ, ਫਲਾਨਾ ਮਾੜਾ, ਇਹ ਅਸੀਂ ਗਲਤ ਹਾਂ। ਧਰਮ ਕੋਈ ਮਾੜਾ ਨਹੀਂ, ਪਰ ਜਦੋਂ ਧਰਮ ਅਧਰਮੀਆਂ ਦੇ ਕੋਲ ਆ ਜਾਏ ਉਦੋਂ ਉਹ ਧਰਮ ਦੀ ਰੂਪ ਰੇਖਾ ਬਦਲ ਦਿੰਦੇ ਹਨ। ਮੈਂ ਮੇਰੇ 'ਚ ਮੁਸਲਮਾਨਾਂ ਦਾ ਬੜਾ ਸਤਿਕਾਰ ਮਨ ਵਿੱਚ, ਆਪਾਂ ਜੇ ਮੁਸਲਮਾਨਾਂ ਨੂੰ ਮਾੜਾ ਕਹਾਂਗੇ, ਯਾਦ ਕਰੋ ਪੀਰ ਬੁੱਧੂ ਸ਼ਾਹ ਨੂੰ। ਪਰ ਬੁੱਧੂ ਸ਼ਾਹ ਨੇ ਪੰਜ ਪਠਾਣ ਨੌਕਰ ਕਰਾਏ, ਉਹਨਾਂ ਦੀ ਪੰਜ ਪੰਜ ਰੁਪਈਏ ਦੀ ਦਿਹਾੜੀ ਤਨਖਾਹ ਅਤੇ ਮੁਲਾਜ਼ਮਤ ਸਿਪਾਹੀਆਂ ਦੀ ਇੱਕ ਇੱਕ, ਜਦੋਂ ਭੰਗਾਣੀ ਦਾ ਜੰਗ ਹੋਇਆ ਉਹ ਭੱਜ ਗਏ ਅਤੇ ਇੱਕ ਕਾਲੇ ਖਾਂ ਰਹਿ ਗਿਆ, ਉਹ ਕਹਿੰਦਾ ਮੈਂ ਗੁਰੂ ਕਾ ਲੂਣ ਖਾਧਾ, ਮੈਂ ਨਹੀਂ ਭੱਜਣਾ। ਕਾਲੇ ਖਾਂ ਨੇ ਆਪਣੇ ਸਾਥੀਆਂ ਨਾਲ ਜੰਗ ਕੀਤਾ ਅਤੇ ਵੀ ਬੁੱਧੂ ਸ਼ਾਹ ਨੂੰ ਪਤਾ ਚੱਲਿਆ, ਉਹਨੇ ਆਪਣੇ ਸਹੁਰਿਆਂ ਨੂੰ ਸੁਨੇਹਾ ਭੇਜਿਆ ਵੀ ਗੁਰਮੁਖੋ ਮੈਂ ਤਾਂ ਗੁਰੂ ਨਾਲ ਜ਼ਬਾਨ ਕੀਤੀ ਅਤੇ ਮੈਂ ਤਾਂ ਅੱਗੇ ਖੁਦਾ ਦੇ ਘਰ ਕੀ ਜਵਾਬ ਦੇਗਾ। ਸਹੁਰੇ ਆਏ, ਭਾਈਚਾਰਾ ਆਇਆ, ਉਹ ਜੰਗ ਦੇ ਵਿੱਚ ਉਹਦੇ ਦੋ ਪੁੱਤ ਸ਼ਹੀਦ ਹੋਏ, ਉਹਦਾ ਭਰਾ ਸ਼ਹੀਦ ਹੋਇਆ, ਉਹਦਾ ਸਾਰਾ ਸ਼ਹੀਦ ਹੋਇਆ, ਅਤੇ ਬਾਜਾਂ ਵਾਲੇ ਦੇ ਕੋਲ ਬੈਠਾ ਅਤੇ ਮੇਰਾ ਬਾਜਾਂ ਵਾਲਾ ਕਹਿਣ ਲੱਗਾ, ਬੁੱਧੂ ਪੁੱਤਰ ਦੇਣਾ ਜੋ ਮੰਗਣਾ ਹੀ ਮੰਗ। ਅਤੇ ਆਪਾਂ ਕਹਾਉਣਾ ਸਾਡੀ ਗੋਡੀ ਦਾ ਪਾਸਪੋਰਟ ਜਿਹੜਾ ਵੀਜ਼ਾ ਲੱਗ ਜਾਏ, ਆਪਾਂ ਇਹੋ ਮੰਗ, ਅੱਜ ਕੱਲ੍ਹ ਇਹੋ ਇੱਕੋ ਮੰਗ ਰਹਿ ਗਈ ਵੀ ਸਾਨੂੰ ਪਾਸ ਬਾਹਰ ਭੱਜ ਜਾਈਏ। ਉਹਨੇ ਨਹੀਂ ਮੰਗਿਆ, ਉਹਨੇ ਆਖਿਆ ਜੇ ਤੁੱਠਾ ਨਾ ਮੁਸਲਮਾਨ ਜੇ, ਕਹਿੰਦਾ ਤੂੰ ਕੇਸਾਂ 'ਚ ਕੰਘਾ ਕਰ ਰਿਹਾ, ਮੈਨੂੰ ਸਣੇ ਕੇਸਾਂ ਦੇ ਕੰਘਾ ਦੇ ਦੇ, ਜਿਹੜੇ ਕੇਸ ਕੰਘੇ 'ਚ ਨੇ ਇਹ ਦੇ ਦੇ ਅਤੇ ਕੰਘਾ ਦੇ ਦੇ। ਪੁੱਤ ਕੁਰਬਾਨ, ਦੋ ਪੁੱਤ ਕੁਰਬਾਨ ਹੋਏ, ਸਾਲਾ ਕੁਰਬਾਨ ਹੋਇਆ, ਭਰਾ ਕੁਰਬਾਨ ਹੋਇਆ, 500 ਚੇਲਾ ਕੁਰਬਾਨ ਹੋਇਆ। ਉਹਨੇ ਗੁਰੂ ਕੋਲ ਮੰਗਿਆ ਕੇਸ ਤੇ ਕੰਘਾ, ਕੀ ਕਰੇਗਾ? ਕਹਿੰਦਾ ਤੇਰੇ ਕੇਸਾਂ 'ਚ ਤੇਰੇ ਦਿਦਾਰ ਕਰਿਆ ਕਰਾਂਗਾ, ਤੇ ਕੇਸਾਂ 'ਚ ਦਿਦਾਰ ਕਰਿਆਂਗਾ। ਹੁਣ ਤਾਂ ਕਹਿਣ ਲੱਗਿਆ ਸ਼ਰਮੋਂ ਦੀ ਵੀ ਬੀਬੀਆਂ ਨੇ ਬਰੋਟੇ ਵੀ ਪੁੱਟ ਘੱਤੇ ਨੇ, ਪਿਓਰ ਕੱਖ ਨਹੀਂ, ਦਾੜੀ ਨਹੀਂ, ਇਹ ਤਾਂ ਬਰੋਟੇ ਪੁੱਟ ਦਿਓ। ਮੈਂ ਸੌਣ ਲਈ ਨਹੀਂ ਕਹਿ ਰਿਹਾ, ਮੈਂ ਗੁਰੂ ਕਾ ਗ੍ਰੰਥੀ ਤੇ ਮੈਨੂੰ ਪੀੜ ਹੁੰਦੀ ਹੈ। ਜੇ ਬੀਬੀ ਹੈ ਤੂੰ ਭਰਵੱਟੀ ਮੁੰਦੀ ਤੇ ਤੇਰੇ ਕਰ ਭਾਈ ਤਾਰੂ ਸਿੰਘ ਵਰਗਾ ਪੁੱਤ ਨਹੀਂ ਜੰਮਣਾ। ਭਾਈ ਤਾਰੂ ਸਿੰਘ ਜਦੋਂ ਫੜ ਕੇ ਚੱਲੇ ਨੇ ਨਾ, ਮੇਰਾ ਪਿੰਡ ਉਸ ਪਾਸੇ ਹੈ, ਤੇ ਭਾਈ ਤਾਰੂ ਸਿੰਘ ਦੀ ਮਾਂ ਨੇ ਹੱਥ ਜੋੜ ਕੇ ਆਖਿਆ, ਬਾਜਾਂ ਵਾਲਿਆ ਮੇਰੇ ਪੁੱਤ ਤੇਰਾ ਤੇ ਮੇਰਾ ਸਾਂਝਾ ਪੁੱਤ ਹੈ, ਮੇਰੀ ਕੁੱਖੋਂ ਨਿਕਲਿਆ ਹੈ, ਤੇਰਾ ਅੰਮ੍ਰਿਤ ਛਕਿਆ, ਮੇਰੇ ਪੁੱਤ ਦੇ ਕੇਸ ਨਾ ਕੱਟੇ ਜਾਣ, ਮੈਂ ਦਹੀਂ ਪਾ ਪਾ ਕੇ ਪਾਲੇ ਨੇ, ਮੇਰੇ ਪੁੱਤਰ ਦੀ ਖੋਪੜੀ ਭਾਵੇਂ ਲੈ ਜੇ ਪਰ ਕੇਸ ਨਾ ਕੱਟੇ ਜਾਣ। ਉਸ ਮਾਂ ਨੂੰ ਕਿੰਨਾ ਪ੍ਰੇਮ ਹੋਵੇ ਕੇਸਾਂ ਦੇ ਨਾਲ। ਕਿੰਨਾ ਅਦਭੁ ਹੋਵੇਗਾ, ਪੀਰ ਬੁੱਧੂ ਸ਼ਾਹ ਨੂੰ ਗੁਰਮੁਖੋ ਫੜਿਆ ਗਿਆ। ਆਪਾਂ ਬਾਬੇ ਮਨੀ ਸਿੰਘ ਦੀ ਗੱਲ ਕਰਦੇ ਹਾਂ, ਅੱਜ ਦੇ ਦਿਨ ਜਿਹੜਾ ਦਿਨ ਹੈ ਸੁਦੀ ਸੰਗਰਾਂਦ, ਜਿਹੜਾ ਆਪਾਂ ਕਹਿੰਦੇ ਭਿਆਰਥੀ ਨਾਲ ਮੁਕਾਬਲਾ ਕੀਤਾ ਬਚਿੱਤਰ ਸਿੰਘ ਨੇ, ਉਹ ਅੱਜ ਦੀ ਚੇਤ ਦੀ ਸੰਗਰਾਂਦ ਨੂੰ ਗੁਰਮੁਖ ਹੋਇਆ ਸੀ। ਜਿਹੜੀ ਚੇਤੀ ਸੰਗਰਾਂਦ ਹੈ, ਜੋ ਆਪਾਂ ਕਹਿੰਦੇ ਵੀ ਪਹਾੜੀ ਰਾਜਿਆਂ ਨੇ ਆਖਿਆ ਵੀ ਹਾਥੀ ਨਾਲ ਮੁਕਾਬਲਾ ਕਰਾਉਣਾ, ਅਤੇ ਕਲਗੀਧਰ ਪਾਤਸ਼ਾਹ ਕਹਿੰਦੇ ਗੁਰਮੁਖੋ ਆਪਣੇ ਕੋਲ ਵੀ ਹਾਥੀ ਅਤੇ ਕੌਣ ਸੀ ਉਹ ਦੁਨੀ ਚੰਦ ਮਜੀਠੇ ਵਾਲਾ ਜਿਹੜਾ ਗੱਲਾਂ ਬਾਤਾਂ ਬੜੀਆਂ ਕਰਦਾ ਅੰਮ੍ਰਿਤ ਵਾਲੇ ਪਾਸੇ ਵੱਲ, ਕਹਿੰਦਾ ਸਾਡੇ ਅੰਦਰ ਹੀ ਅੰਮ੍ਰਿਤ ਹੈ, ਗੁਰਮੁਖੋ ਜੀ ਅੰਦਰ ਅੰਮ੍ਰਿਤ ਹੈ ਨਾ, ਅਤੇ ਅੰਦਰ ਵਾਲੇ ਅੰਮ੍ਰਿਤ ਨੂੰ ਕੱਢਣ ਲਈ ਬਾਹਰੋਂ ਪਾਣੀ, ਜਦੋਂ ਆਪਾਂ ਨਲਕਾ ਲਾਉਂਦੇ ਹਾਂ ਨਾ ਅਤੇ ਉੱਪਰੋਂ ਪਾਣੀ ਪਾਉਂਦੇ ਹਾਂ, ਜਦੋਂ ਥੱਲੇ ਵਾਲਾ ਪਾਣੀ ਨਿਕਲਦਾ ਅਤੇ ਫਿਰ ਬੋਕੀ ਮਾਰਦੀ ਪਾਣੀ ਫੇਰ ਨਿਕਲਦਾ ਹੈ, ਬਾਹਰ ਵਾਲਾ ਜਿਨ੍ਹਾਂ 'ਚ ਅੰਮ੍ਰਿਤ ਨਾ ਨਾ ਪਿਆ ਰਹੋ ਵਿਚਾਰ। ਦੁਨੀ ਚੰਦ ਨੱਸ ਗਿਆ ਅਤੇ ਕਹਿਣ ਲੱਗੇ ਵੀ ਚਤਰ ਸਿੰਘ ਤੇ ਭਾਈ ਤੇਰੀ ਵਾਰੀ ਹੈ, ਕਹਿਣ ਲੱਗਾ ਜੀ ਮੈਂ ਕੀ ਲੜਨਾ, ਤੇਰਾ ਹੱਥ ਚਾਹੀਦਾ, ਤੂੰ ਕਿਰਪਾ ਕਰੇ ਅਤੇ ਮੈਂ ਇੰਦਰ ਦੇ ਹਾਥੀ ਨੂੰ ਸੁਰਗ ਵਿੱਚੋਂ ਫੜਕਣਾ ਤੋਂ ਫੜ ਕੇ ਥੱਲੇ ਲੈ ਆਵਾਂਗਾ, ਪਰ ਤੇਰੀ ਕਿਰਪਾ ਹੋਵੇ ਤੇ। ਮੈਂ ਜਿਹੜੀ ਗੱਲ ਕਰਨ ਲੱਗਾ ਸਾਂ ਕਿਉਂਕਿ ਸੂਈ ਟਿਕਾਣੇ ਆਈ ਜਾਂਦੀ ਹੈ, ਇਸ ਥਾਂ 'ਤੇ ਗੁਰਮੁਖੋ ਉਸ ਮੌਕੇ ਇੱਕ ਪੰਡਿਤ ਕਥਾ ਕਰਦਾ, ਬ੍ਰਾਹਮਣ ਪੰਡਿਤ ਕਥਾ ਕਰਦਾ, ਆਪਾਂ ਨੂੰ ਜਾਤ ਨਹੀਂ ਕਹਿਣੀ, ਅਤੇ ਮਨ 'ਚ ਲਾਲ 'ਚ ਕਿਹੜੀ ਗੱਲ ਦਾ, ਆਖੇ ਜੀ ਕਥਾ ਮੈਂ ਕਰਦਾ ਅਤੇ ਸਿੱਖ ਪੈਸੇ ਗੁਰੂ ਅਰਜਨ ਦੇ ਸੱਚੇ ਪਾਤਸ਼ਾਹ ਨੂੰ ਮੱਥਾ ਟੇਕਦੇ, ਮੈਂ ਜ਼ੋਰ ਐਵੇਂ ਲਾਈ ਜਾਂਦਾ, ਵਿਟੜ ਗਿਆ, ਮੈਂ ਕਥਾ ਨਹੀਂ ਕਰਨੀ। ਇਤਿਹਾਸ ਲਿਖਿਆ ਕਿ ਮੁੜ ਕੇ ਜਾ ਕਰਕੇ ਗੁਰਮੁਖਾਂ ਨੇ ਬੇਨਤੀ ਕੀਤੀ ਵੀ ਪੰਡਿਤ ਜੀ ਸੰਗਤਾਂ ਡੀਕਦੀਆਂ ਨੇ, ਬਾਬੇ ਬੁੱਢੇ ਸਾਹਿਬ ਦੇ ਸਾਡੇ 'ਤੇ ਬੜੇ ਪਰਉਪਕਾਰ ਨੇ, ਕਹਿਣ ਲੱਗੇ ਪਾਤਸ਼ਾਹ ਇਹਨਾਂ ਠੇਕੇਦਾਰਾਂ ਦੀ ਗੁਲਾਮੀ ਤੋਂ ਸਾਨੂੰ ਮੁਕਤ ਕਰੋ ਅਤੇ ਤੁਸੀਂ ਆਪਣੀ ਬਾਣੀ ਚਾਰੋ। ਅੱਜ ਗੁਰੂ ਪੰਜਵੇਂ ਪਾਤਸ਼ਾਹ ਕਹਿਣ ਲੱਗੇ ਬਾਬਾ ਬੁੱਢਾ ਸਾਹਿਬ ਨੂੰ ਵੀ ਬੁੱਢਾ ਜੀ ਤੁਸੀਂ ਗੁਰਬਾਣੀ ਦੀ ਸੋਝੀ ਰੱਖਣ ਵਾਲੇ ਹੋ, ਬਾਰਾਂ ਮਾਹ ਦੀ ਬਾਣੀ ਤਾਂ ਗੁਰੂ ਨਾਨਕ ਪਾਤਸ਼ਾਹ ਨੇ ਪਹਿਲਾਂ ਵੀ ਚਾਰਨ ਕੀਤੀ ਹੈ। ਆਪਾਂ ਸਿੱਖ ਹਾਂ, ਬਹੁਤਿਆਂ ਨੂੰ ਪਤਾ ਨਹੀਂ ਸਾਡੇ ਸਿੱਖ ਧਰਮ ਵਿੱਚ 3 12 ਮਾਹ ਨੇ, 1 12 ਮਾਹ ਗੁਰੂ ਨਾਨਕ ਪਾਤਸ਼ਾਹ ਨੇ ਤੁਖਾਰੀ ਰਾਗ ਵਿੱਚ ਉਚਾਰਨ ਕੀਤਾ ਹੈ, 1 12 ਮਾਹ ਗੁਰੂ ਨਾਨਕ ਪਾਤਸ਼ਾਹ ਨੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਕ੍ਰਿਸ਼ਨਾ ਅਵਤਾਰ ਵਿੱਚ ਉਚਾਰਨ ਕੀਤਾ ਹੈ, ਇਹ 3ਜਾ 12 ਮਾਹ ਹੈ ਜਿਹੜਾ ਚੇਤ ਦੀ ਸੰਗਰਾਂਦ ਨੂੰ ਔਰ ਜਿੱਥੇ ਬਾਹਰ ਅਖੰਡ ਪਾਠ ਚੱਲਦੇ ਨੇ ਉਸ ਥਾਂ 'ਤੇ ਬੈਠ ਕੇ ਸਤਿਗੁਰੂ ਪਾਤਸ਼ਾਹ ਨੇ ਉਚਾਰਨ ਕੀਤਾ ਚੇਤ ਦੀ ਸੰਗਰਾਂਦ ਨੂੰ। ਔਰ ਇਸੇ ਕਰਕੇ ਅਸੀਂ ਚੇਤ ਦੀ ਸੰਗਰਾਂਦ ਨੂੰ ਇੱਥੇ ਸੰਗਤਾਂ ਦਾ ਕਾਫੀ ਇਕੱਠ ਵੀ ਕਰਦੇ ਹਾਂ, ਔਰ ਇਸ ਬਾਣੀ ਵਿੱਚ 14 ਪੌੜੀਆਂ ਨੇ, ਜਿਹੜੀ ਪਹਿਲੀ ਪੌੜੀ ਉਹਨੂੰ ਆਪਾਂ ਕਹਿੰਦੇ ਮੰਗਲ, ਖੀਲ ਨੂੰ ਕਹਿੰਦੇ ਆਪਾਂ ਅਸਤੋਤਰ, ਅਤੇ ਪਹਿਲੀ ਪੌੜੀ ਵਿੱਚ ਇਹ ਲਿਖਿਆ ਹੈ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ। ਹੇ ਮਹਾਰਾਜ ਅਸੀਂ ਆਪਣੇ ਕੰਮਾਂ ਕਰਕੇ ਤੇਰੇ ਤੋਂ ਵਿਛੜੇ ਅਤੇ ਸਾਡੇ 'ਤੇ ਕਿਰਪਾ ਕਰੀ, ਸਾਨੂੰ ਜੋੜ ਨਹੀਂ। ਜਿਹੜੀ ਅਖੀਰਲੀ ਪੌੜੀ ਹੈ ਆਪਾਂ ਕਈ ਤਰ੍ਹਾਂ ਦੇ ਵਹਿਮ ਹੈ ਵੀ ਆਪਾਂ ਬੁੱਧਵਾਰ ਕੰਮ ਕਰਨਾ, ਬੁੱਧ ਕੰਮ ਸੁੱਧ, ਆਪਾਂ ਕੋਲੀ ਫਾਰਮੂਲੇ ਬਣਾ ਬੁੱਧ ਕੰਮ ਸੁੱਧ, ਇਹ ਭੁਲੇਖਾ ਸਾਨੂੰ। ਤੂੰ ਤਾਂ ਬੁੱਧ ਨੂੰ ਕੰਮ ਸੁੱਧ ਕਹਿੰਦਾ, ਜਿਹਦਾ ਬੁੱਧਵਾਰ ਕੱਲ੍ਹ ਦਾ ਕੱਲ੍ਹਾ ਪੁੱਤ ਮਰ ਗਿਆ ਉਹ ਤਦ ਕਵੇ ਕਾ ਬੁੱਧ ਚੜ੍ਹੇ ਹੀ ਨਾ, ਇਹ ਆਪਾਂ ਨੂੰ ਭੁਲੇਖਾ ਹੈ। ਮਾਂ ਗੁਰਦੇਵ ਕਹਿੰਦੇ ਨੇ ਮਾਂ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ ਨਾਨਕ ਮੰਗੇ ਦਰਸਦਾਨ ਕਿਰਪਾ ਕਰੋ ਵਾਲੇ। ਅਸੀਂ ਬੇਨਤੀ ਕਰਨੀ ਪਾਤਸ਼ਾਹ ਸਾਡੇ 'ਤੇ ਦਇਆ ਕਰੀ, ਜਦੋਂ ਤੂੰ ਬੇਨਤੀ ਕਰੇਗਾ ਨਾ ਗੁਰਮੁਖਾ ਉਹ ਮਹੀਨਾ ਵੀ ਚੰਗਾ, ਉਹ ਦਿਨ ਵੀ ਚੰਗਾ, ਉਹ ਥਿੱਤ ਵੀ ਚੰਗੀ, ਜਦੋਂ ਤੈਨੂੰ ਭੁੱਲ ਗਿਆ ਅਤੇ ਆਪਾਂ ਰੋਜ਼ ਪਾਠ ਕਰਦੇ ਆਖਾਂ ਵਿਸਰ ਆਖਾਂ ਜੀਵਾਂ ਵਿਸਰੇ ਮਰ ਜਾਓ, ਪਰ ਨਾਲ ਆਖਿਆ ਆਖਣ ਔਖਾ ਸੱਚਾ ਲਓ, ਵਾਹਿਗੁਰੂ ਦਾ ਨਾਮ ਲੈਣਾ ਔਖਾ ਹੈ। ਰੋ ਵਿਚਾਰ ਸਤਿਗੁਰੂ ਪਾਤਸ਼ਾਹ ਦੇਵੀਂ ਕਿਰਪਾ ਕਰਦੇ ਨੇ, ਸਰਵਣ ਕਰੋ।
1: ਅਸੁਨ ਪ੍ਰੇਮ ਉਹ ਮਾਹੜਾ ਕਿਉਂ ਮਿਲੀਐ ਹਰ ਜਾਏ,
0: ਮਾੜਾ ਤੋਂ ਭਾਵ ਉਤਸ਼ਾਹ ਖਿੱਚ, ਮਨ ਵਿੱਚ ਇਹ ਖਿੱਚ ਪੈਦਾ ਹੋਵੇ ਵੀ ਮੈਂ ਕਿਸ ਪ੍ਰਕਾਰ ਕਦੋਂ ਉਸ ਹਰੀ ਰਾਜ ਨੂੰ ਮਿਲਣਾ ਕਰਾਂ। ਗੁਰਬਾਣੀ ਦੇ ਵਿੱਚ ਇਸ ਅਮਾਹ ਦੀ ਵਿਆਖਿਆ ਕੀਤੀ ਹੈ, ਉਡੀਨੀ ਉਡੀਨੀ ਉਡੀਨੀ ਕਬ ਕਰ ਆਵੇ ਰੀ, ਮੇਰਾ ਮਨ ਉੱਡਦਾ ਉਹ ਪਰਿਪੂਰਨ ਪਰਮਾਤਮਾ ਕਦੋਂ ਮੇਰੇ ਆਪਣੇ ਹਿਰਦੇ ਵਿੱਚ ਆ ਕੇ ਵਸੇ। ਅੱਸੂ ਦੇ ਮਹੀਨੇ ਦੁਆਰਾ ਇਹਦਾ ਅਸੁਣ ਦਾ ਇੱਕ ਅਰਥ ਸਾਨੂੰ ਟਕਸਾਲ 'ਚ ਇਹ ਵੀ ਪੜ੍ਹਾਇਆ ਗਿਆ, ਆਦਿ ਅਰਥ ਨਾਲ ਸਰਬ ਔਰ ਸੇ, ਸਾਰਿਆਂ ਪਾਸਿਆਂ ਤੋਂ। ਆਮ ਕਰਕੇ ਆਪਾਂ ਅੱਸੂ ਬੋਲਦੇ ਨੇ, ਇੱਥੇ ਲਿਖਿਆ ਅਸੁਣ, ਅਤੇ ਸਾਨੂੰ ਟਕਸਾਲ 'ਚ ਇਹਦਾ ਅਰਥ ਇਹ ਪੜ੍ਹਾਇਆ ਗਿਆ, ਆਦਿ ਅਰਥ ਨਾਲ ਸਾਰਿਆਂ ਪਾਸਿਆਂ ਤੋਂ, ਸਾਰਿਆਂ ਪਾਸਿਆਂ ਤੋਂ ਸੁਣਨ ਵਾਲੇ ਪਰਮਾਤਮਾ ਨੂੰ ਮਿਲਣ ਦੀ ਮਨ ਵਿੱਚ ਇੱਛਾ ਪੈਦਾ ਹੋਵੇ ਕਿ ਅਸੀਂ ਕਿਸ ਢੰਗ ਨਾਲ ਉਸ ਹਰੀ ਰਾਜ ਨੂੰ ਮਿਲਣਾ ਕਰੀਏ।
1: ਮਨ ਤਨ ਪਿਆਸ ਦਰਸ਼ਨ ਘਣੀ,
0: ਇਹ ਮਨ ਤੇ ਤਨ ਨਾਲ ਜਿਹੜੀ ਸਿਹਾਰੀ ਲੱਗੀ ਹੈ ਨਾ, ਇਹਨੂੰ ਪੰਜਾਬੀ ਦੀ ਵਿਆਕਰਨ ਮੁਤਾਬਕ ਕਹਿੰਦੇ ਆ ਕਿਰਿਆ ਵਾਚਕ, ਅੰਗਰੇਜ਼ੀ 'ਚ ਕਹਿੰਦੇ ਆ ਵਰਬ। ਮਨ ते शरीर दे विच बड़ी तीगर इच्छा है।
1: कोई आन मिलावे माए,
0: मां दे मिलन जो परिपूर्ण है। माए तो पा महात्मा जनों इहदे दो अर्थ ने, एक तां ए है मां दे मिलन जो परमात्मा उहनूं खूब मिलाउणा करे, एक तां ए है। दूजा ही महात्मा जनों तुसी मेरे मां दे मिलन दो, तुसी कृपा करो किस ढंग ने मैं परिपूर्ण परमात्मा नूं मिलना करा।
1: संत सहाई प्रेम के,
0: गुरमुखा थोड़ी जी खेचड़ कर, ते जिवें बच्चा तुरदा ते उहदी मां प्यो भरा वड्डा छोटा उहदा उंगल फड़दा ते हौली हौली तुरी जांदा है, उह सहायता करदे पर तुरना अपने पैरां नाल पैंदा है। इस प्रकार जिहड़े संत ने उह तेरी सहायता करनगे, परण करनगे, तेरे अंदर प्रेम होवे। जिहड़ा प्रेम शब्द आपां तकरीबन बोलदे हां ते गुरु गोबिंद सिंह सच्चे पातशाह ने इहनूं बहुत वड्डा करके बयान कीता है, कहिंदे साच कहो सुन लिओ सबै, जिन प्रेम कियो तिन ही प्रापायो। इत्थे कहिंदे मैं हिंदू सिखां नूं कहिंदा, मुसलमानां नूं, मैं सारे नूं कहिंदा, प्रेम दा भाव मैं तो परां होणा। जिन्ना चिर मैं तो परां नहीं हुंदे बात नहीं बननी। जब लग मेरी मेरी करे तबला काज एक नहीं सरे, जब मेरी मेरी मिट जाए तब प्रभ काज सवारिया। जो मैं मेरी मिट गई ना उदों परिपूर्ण परमात्मा काम करेगा। जिवें आपां बाबे कबीर दे लंगर दी साखी पढ़दे हां, जिहड़े संत ने भाई उह सहायता करनगे, तेरे अंदर प्रेम है, तू प्रेम वाली भावना बना, संत इस पासे तेनू स्टिमुलेट उत्साहित करनगे।
1: हां तेन कै लागा पाए,
0: ओ जे कदे संत मिल जाण ना मैं उन्हां दे चरणां च मत्था टेकदा। किन्हां दे? जिहड़े परमात्मा नाल जोड़दे ने, ते जिहड़े आपणियां फोटोआं वंडी जांदे ने, तागे कर कर दित्ती जांदे ने, पाणियां बोतलां च फूकां मार मार के देंदे ने, मैं उन्हां संतां नूं ही मनदा जिहड़े परमात्मा नाल जोड़दे ने। मैं उन्हां महापुरशां नूं नमस्कार करदा हां।
1: वेण प्रभ क्यों सुख पाईऐ,
0: गुरमुखा जे तूं सुख दी मंग मंगे ते परमात्मा तो बिना कोई कितों सुख नहीं मिलना। प्रभ की शरण सगल पै लाथे, दुख बिन से सुख पाया। जदों परमेश्वर की शरण में चले गए ना, सारे दे सारे भय चले जाणगे ते सुख की प्राप्ति हो जाएगी। तो मेरे पातशाह कहिंदे बिन प्रभ क्यों सुख पाईए, उस परिपूर्ण परमात्मा तो बिना जो परम सुख है ये गुरमुखा प्राप्त नहीं हो सकता।
1: दूजी नाही जाए,
0: और एक रब के बराबर दूजा को रब है ही नहीं, जिन्हों आप कहने तेरा शरीर को नाही, जिस नूं लवे लाए सुनाया। उस परमात्मा तो बिना होर कोई दूजी साड़ी जगह नहीं।
1: जिन्नी चाखिया प्रेम रस,
0: ओ गुरमुख जाने जिन्हां नूं प्रेम दा रस आ गया है,
1: से तृप्त रहे अगाए।
0: गुरमुखो तृप्त हो गए ने, यह नोट करना, तृप्त अगाए ते रजना। आपां किसे दे घर जाने ते आपां नूं कभी कोई प्रशादा छक लो ते आपां कहिंदे मैं खा के आया, तो कहिंदा कि दो फुलके छक लो, ते आपां फिर छक लैंदे आ। लेकिन अगाए का अर्थ यह है, ये तीन रंग ने, रजना, तृप्त होना, अगाए। अगाए तो पापी सानू किसी ने आख्या भी भाई साहब बड़ा सोहना लंगर पानी तैयार किया छक लो, तो आप कहने जी मैनू भोरा जी नहीं भुख नहीं, उन्हें कहिंदे अगाए। जिहड़ा बिल्कुल रज गया आवे, जिन्हों संतोख आ जाए, इस प्रकार कहिंदे ने उहड़े गुरमुख जन ने वह तृप्त हो गए ने, रज गए ने, उन्हां दे अंदर किसी प्रकार की कोई लालसा नहीं।
1: आप त्याग बिनती करे,
0: चाहिदा ए भी अपनी मैं नूं त्याग के उहदे अगे बेनती करिए। ते आपां तां हर थां ते मैं कई बिना गल कीती भी मेरी ड्यूटी दरबार साहब दे विच, ते किसी ने चंदवार चढ़ाया अमृत वेले दी ड्यूटी सी, ਉਹ ਬੰਦਾ ਉੱਥੇ ਭੁੜਕੀ ਜਾਵੇ ਕਦੇ ਇਸ ਪਾਸੇ ਕਦੇ ਇਸ ਪਾਸੇ, ਤੇ ਕੈਮਰੇ ਵਾਲੇ ਨੂੰ ਟੰਗਿਆ। ਮੇਰਾ ਸੁਭਾਅ ਤੁਸੀਂ ਜਾਣਦੇ ਵੀ ਬਹੁਤਾ ਖੁਸ਼ਕ ਜਿਹਾ, ਮੈਂ ਉਹਨੂੰ ਘੇਰਿਆ, ਮੈਂ ਕਿਹਾ ਵੀ ਤੂੰ ਇੱਥੇ ਚੰਗਾ ਭੰਗੜੇ ਪਾਈ ਜਾਣਾ ਦਰਬਾਰ ਸਾਹਿਬ, ਤੈਨੂੰ ਟਾਈਮ ਨਹੀਂ। ਕਹਿੰਦਾ ਗਿਆਨੀ ਤੁਸੀਂ ਗੁੱਸਾ ਕਰਕੇ ਜੇ, ਮੇਰੀ ਭੈਣ ਅਮਰੀਕਾ 'ਚ ਅਤੇ ਮੈਂ ਉਹਨੂੰ ਵਿਖਾ ਰਿਹਾ ਵੀ ਅੱਜ ਆਪਾਂ ਚੰਦੋਆ ਚੜ੍ਹਾਇਆ, ਇਹ ਅੱਡ ਬੀਤੀ ਜੇ ਚੰਦੋਆ ਚੜ੍ਹਾਇਆ, ਪਰ ਅਮਰੀਕਾ 'ਚ ਭੈਣ ਨੂੰ ਦੱਸਦਾ ਵੀ ਮੈਂ ਚੰਦੋਆ ਚੜ੍ਹਾਇਆ, ਅਤੇ ਮੈਂ ਕਿਹਾ ਵੀ ਜੇ ਤੂੰ ਚੰਦੋਆ ਨਾ ਚੜ੍ਹਾਉਣੋ ਤਾਂ ਚੰਦੋਆ ਨਾ ਚੜ੍ਹਦਾ। ਮੇਰੇ ਕਹਿਣ ਤੋਂ ਭਾਵ ਹੈ ਮੈਂ ਕੁਰਾਨ ਵਿੱਚ ਪੜ੍ਹਿਆ, ਕੁਰਾਨ ਵਿੱਚ ਵੀ ਗੁਰਮੁਖਾ ਤੂੰ ਖੱਬੇ ਹੱਥ ਨਾਲ ਦੇਣਾ, ਤੇਰੇ ਸੱਜੇ ਨੂੰ ਪਤਾ ਨਾ ਲੱਗੇ, ਇਹ ਕੁਰਾਨ 'ਚ ਲਿਖਿਆ ਹੋਇਆ ਜੇ, ਅਤੇ ਮੈਂ ਸੁਣਿਆ ਨਹੀਂ, ਪੜ੍ਹਿਆ ਇਹਨਾਂ ਅੱਖਾਂ ਦੇ ਨਾਲ। ਕੋਈ ਤੂੰ ਸੱਜੇ ਹੱਥ ਨਾਲ ਦੇਣਾ ਤੇ ਤੇਰੇ ਖੱਬੇ ਨੂੰ ਪਤਾ ਨਾ ਲੱਗੇ ਤੇ ਆਪਾਂ ਤਾਂ ਦਵਾਈ ਪਿੱਟੀ ਜਾਂਦੇ ਹਾਂ। ਵੀ ਐਤਕੀ ਗਿਆਨੀ ਜੀ 51,000 ਮੈਂ ਦਿੱਤਾ ਕੱਲੇ ਨੇ 51,000 ਤੇ ਗੁਰਮੁਖਾ ਜੀ ਨੇ ਤੂੰ ਨੰਗਾ ਆਇਆ ਸਾਂ ਤੇ ਨੰਗਾ ਜਾਣਾ ਤੂੰ ਦੇਣ ਜੋਗਾ ਕਿੱਥੋਂ ਹੈ। ਚਾਹੀਦਾ ਤਾਂ ਹੈ ਜਿਸ ਕੀ ਬਸਤ ਤਿਸ ਆਗੇ ਰਾਖੇ, ਪ੍ਰਭ ਕੀ ਆਗਿਆ ਮਾਨੇ ਮਾਥੇ, ਉਸ ਤੇ ਚੌਗਨ ਕਰੇ ਨਿਹਾਲ, ਨਾਨਕ ਸਾਹਿਬ ਸਦਾ ਦਿਆਲ। ਉਹਦੀ ਚੀਜ਼ ਉਹਨੂੰ ਦੇ ਕੇ ਤੇ ਗੱਲ ਦਾ ਮਾਣ ਨਾ ਕਰ।
1: ਲੇ ਹੋ ਪ੍ਰਭੂ ਲੜ ਲਾਏ,
0: ਇਹੋ ਬੇਨਤੀ ਕਰੀਏ ਵੀ ਵਾਹਿਗੁਰੂ ਮੈਨੂੰ ਆਪਣੇ ਲੜ ਨਾਲ ਲਾ ਲਾ, ਜਿਵੇਂ 52 ਰਾਜਿਆਂ ਨੂੰ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਲੜ ਲਾ ਕਰਕੇ ਜੇਲ੍ਹ ਵਿੱਚੋਂ ਕੱਢਿਆ ਸੀ।
1: ਜੋ ਹਰ ਕੰਤ ਮਿਲਾਈਆ,
0: ਉਹ ਗੁਰਮੁਖ ਜਿਹੜੇ ਪਰੀ ਪਰਮਾਤਮਾ ਨਾਲ ਜੁੜ ਗਏ ਹਨ,
1: ਸੇ ਵਿਛੜ ਕਤਹੇ ਨਾ ਜਾਏ,
0: ਉਹ ਵਿਛੜਦੇ ਨਹੀਂ।
1: ਪ੍ਰਭ ਵਿਣ ਦੂਜਾ ਕੋ ਨਹੀਂ,
0: ਉਸ ਵਾਹਿਗੁਰੂ ਤੋਂ ਬਿਨਾਂ ਦੂਜਾ ਕੋ ਹੈ ਹੀ ਨਹੀਂ।
1: ਨਾਨਕ ਹਰ ਸ਼ਰਨ
0: ਆਏ, ਇਸ ਕਰਕੇ ਆਪਾਂ ਉਸ ਹਰੀ ਦੀ ਸ਼ਰਨ ਵਿੱਚ ਆਉਣਾ ਕਰੀਏ।
1: ਅਸੋ ਸੁਖੀ ਵਸੰਦੀਆ,
0: ਇਸੇ ਨਾਲ ਹੀ ਗੁਰਦੇਵ ਕਹਿੰਦੇ ਜਿਵੇਂ ਕਹਿੰਦੇ ਫਲਾਣ ਇਹ ਮਹੀਨਾ ਭਲਾ ਕਿਹੋ ਜਿਹਾ ਰਹੇਗਾ, ਹਜ਼ੂਰ ਕਹਿੰਦੇ ਇਹ ਅੱਸੂ ਦੇ ਮਹੀਨੇ ਦੁਆਰਾ ਕਹਿੰਦੇ ਵੀ ਉਹ ਸੁਖੀ ਵਸੇ ਨੇ, ਕੌਣ ਵਸਣਗੇ?
1: ਜਿੰਨਾ ਮਾਇਆ ਹਰ ਰਾਏ,
0: ਜਿਨ੍ਹਾਂ ਤੇ ਵਾਹਿਗੁਰੂ ਨੇ ਕਿਰਪਾ ਕੀਤੀ ਗੁਰਮੁਖ ਉਹ ਸੁਖੀ ਹੀ ਸੁਖੀ, ਜਿਨ੍ਹਾਂ ਤੇ ਵਾਹਿਗੁਰੂ ਕਿਰਪਾ ਕਰੇਗਾ ਨਾ ਇਹ ਅੱਸੂ ਦਾ ਮਹੀਨਾ ਉਹਨਾਂ ਵਾਸਤੇ ਸੁਖਦਾਈ ਹੈ। ਸਤਿਗੁਰੂ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਬੇਨਤੀ, ਪਾਤਸ਼ਾਹ ਸਾਡੇ ਤੇ ਵੀ ਕਿਰਪਾ ਕਰੀ ਕਿ ਸਾਡੇ ਵਾਸਤੇ ਵੀ ਇਹ ਮਹੀਨਾ ਸ਼ੁਭ ਰਹੇ। ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ ਤੇ ਸਮੁੱਚੀਆਂ ਸੰਗਤਾਂ ਦਾ ਧੰਨਵਾਦ। ਪੁੱਲਾਂ ਚੁੱਕਾਂ ਦੀ ਮਾਫ਼ੀ ਜੀ।
1: ਪ੍ਰਭ

0: ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ।
2: ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ bobby.at 403-561-9811 403-561-9811 ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ 1130-4818 ਵੈਸਟ ਵਿੰਡਸ ਡਰਾਈਵ ਨਾਰਥ ਈਸਟ ਕੈਲਗਰੀ।
3: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ HMP ਕਸਟਮ ਕੈਬਨਿਟਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਹੋਰ ਜਾਣਕਾਰੀ ਲਈ ਪਾਲ ਸੇਖੋਂ ਜੀ ਨੂੰ 403-829-5000 ਜਾਂ ਫਿਰ 403-719-4947 ਤੇ ਸੰਪਰਕ ਕਰ ਸਕਦੇ ਹੋ। HMP ਕਸਟਮ ਕੈਬਨਿਟਸ ਲਿਮਿਟਿਡ ਦਾ ਪਤਾ ਹੈ ਯੂਨਿਟ ਨੰਬਰ 11 2316 27 ਐਵਨਿਊ ਨਾਰਥ ਈਸਟ ਕੈਲਗਰੀ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347 403-454-0347 ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue South East Calgary near Stanford।

ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ 24 ਘੰਟੇ 7 ਦਿਨ ਮੋਬਾਈਲ ਸਰਵਿਸਿਜ਼ ਪ੍ਰਦਾਨ ਕਰਦੇ ਨੇ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਨਵੇਂ ਤੇ ਪੁਰਾਣੇ ਟਰੱਕ ਐਂਡ ਟ੍ਰੇਲਰ ਟਾਇਰਸ, ਵੀਲ ਬੈਲੈਂਸ ਐਂਡ ਅਲਾਈਨਮੈਂਟਸ, ਟਾਇਰ ਰੋਟੇਸ਼ਨ ਐਂਡ ਰਿਪੇਅਰਸ ਦੀਆਂ ਸੇਵਾਵਾਂ ਲੈਣ ਲਈ ਤੁਸੀਂ ਮਾਲਵਾ ਟਾਇਰਸ ਨੂੰ 403-899-1985 ਜਾਂ ਫਿਰ 403-899-1984 ਤੇ ਸੰਪਰਕ ਕਰ ਸਕਦੇ ਹੋ। ਮਾਲਵਾ ਟਾਇਰਸ ਐਂਡ ਸਰਵਿਸਿਜ਼ ਦਾ ਪਤਾ ਹੈ, ਬਿਲਡਿੰਗ ਨੰਬਰ 8616, 44th ਸਟਰੀਟ, ਸਾਊਥ ਈਸਟ, ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ HMP ਕਸਟਮ ਕੈਬਿਨੇਟਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਕਸਟਮ ਕਿਚਨ, ਬਾਰਸ, ਵਾਸ਼ਰੂਮ ਵੈਨਿਟੀ, ਕਲਾਜ਼ਟ ਅਤੇ ਕਮਰਸ਼ੀਅਲ ਮਿਲ ਵਰਕ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਪਾਲ ਸੇਖੋ ਜੀ ਨੂੰ 403-829-5000 ਜਾਂ ਫਿਰ 403-701-4947 ਤੇ ਸੰਪਰਕ ਕਰ ਸਕਦੇ ਹੋ। HMP ਕਸਟਮ ਕੈਬਿਨੇਟਸ ਲਿਮਿਟਿਡ ਦਾ ਪਤਾ ਹੈ, ਯੂਨਿਟ ਨੰਬਰ 11, 2316, 27 ਐਵਨਿਊ, ਨਾਰਥ ਈਸਟ, ਕੈਲਗਰੀ।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ M&R ਰੂਫਿੰਗ ਐਂਡ ਸਾਈਟਿੰਗ ਲਿਮਿਟਡ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਰੂਫਿੰਗ, ਸਾਈਡਿੰਗ, ਸਟੱਕੋ, ਸੌਫਟ ਫਿਸ਼ ਜਾਂ ਸਮਾਰਟ ਰਿਮ, ਫਲੈਟ ਰੂਫ ਅਤੇ ਰੈਨੋਵੇਸ਼ਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਰਣਜੀਤ ਵਿਰਕ ਜੀ ਨੂੰ 403-903-0483 ਯਾਨੀ 403-903-0483 ਤੇ ਸੰਪਰਕ ਕਰ ਸਕਦੇ ਹੋ। M&R ਰੂਫਿੰਗ ਐਂਡ ਸਾਈਡਿੰਗ ਲਿਮਿਟਡ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਸਡੀ ਹੇ ਇੰਜਰੀ ਲਾਅ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-770-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾਅ ਦਾ ਪਤਾ ਹੈ, ਯੂਨਿਟ ਨੰਬਰ 1507, 14 ਐਵਨਿਊ ਸਾਊਥ ਵੈਸਟ ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ ਬੌਬੀ ਡੌਡ ਐਟ 403-561-9811, 403-561-9811। ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ, 1130 4818 West Winds Drive, Northeast Calgary।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ 403-225-1111 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ, ਯੂਨਿਟ ਨੰਬਰ 144-3670 ਤ੍ਰੇਂਟ ਐਵੀਨਿਊ ਨਾਰਥ ਈਸਟ ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd Street, Northeast Calgary।

0: ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ, ਯੂਨਿਟ ਨੰਬਰ 124, 4774 ਵੈਸਟ ਵਿੰਸ ਡਰਾਈਵ, ਨਾਰਥ ਈਸਟ, ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ, ਯਾਨੀ 403-605-6300 ਤੇ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347। ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue, ਸਾਊਥ ਈਸਟ, ਕੈਲਗਰੀ, ਨੀਅਰ ਸਟੈਂਡ।

ਗੈਲਗਰੀਜ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6867 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਮਾਲਵਾ ਟਾਇਰਸ ਐਂਡ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ 24 ਘੰਟੇ 7 ਦਿਨ ਮੋਬਾਈਲ ਸਰਵਿਸਿਜ਼ ਪ੍ਰਦਾਨ ਕਰਦੇ ਨੇ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਨਵੇਂ ਤੇ ਪੁਰਾਣੇ ਟਰੱਕ ਐਂਡ ਟ੍ਰੇਲਰ ਟਾਇਰਸ, ਵੀਲ ਬੈਲੈਂਸ ਐਂਡ ਅਲਾਈਨਮੈਂਟਸ, ਟਾਇਰ ਰੋਟੇਸ਼ਨ ਐਂਡ ਰਿਪੇਅਰਸ ਦੀਆਂ ਸੇਵਾਵਾਂ ਲੈਣ ਲਈ ਤੁਸੀਂ ਮਾਲਵਾ ਟਾਇਰਸ ਨੂੰ 403-899-1985 ਜਾਂ ਫਿਰ 403-899-1984 ਤੇ ਸੰਪਰਕ ਕਰ ਸਕਦੇ ਹੋ। ਮਾਲਵਾ ਟਾਇਰਸ ਐਂਡ ਸਰਵਿਸਿਜ਼ ਦਾ ਪਤਾ ਹੈ, ਬਿਲਡਿੰਗ ਨੰਬਰ 8616, 44th Street, ਸਾਊਥ ਈਸਟ, ਕੈਲਗਰੀ।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ 403-225-1111 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ, ਯੂਨਿਟ ਨੰਬਰ 144-3670 ਤ੍ਰੇਂਟ ਐਵੀਨਿਊ ਨਾਰਥ ਈਸਟ ਕੈਲਗਰੀ।
1: प्रोग्राम दा ए हिस्सा तुहाडे तक सुंदर लंबर इंडस्ट्रीज दे सहयोग नाल पहुंचाया जा रहा है। इना तो तुसी फुल हाउस लंबर पैकेज, बेसमेंट ते गैराज मटेरियल दे नाल नाल सीटर ते फेंस दे समान बारे कोई भी जानकारी लैण लई 403-433-5555 यानी 403-433-5555 ते संपर्क कर सकदे हो। सुंदर लंबर इंडस्ट्रीज का पता है 3501 23rd स्ट्रीट नॉर्थ ईस्ट कैलगरी।

ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ 403-225-1111 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ, ਯੂਨਿਟ ਨੰਬਰ 144-3670 63 ਐਵੀਨਿਊ ਨਾਰਥ ਈਸਟ ਕੈਲਗਰੀ।

ਕੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ।

ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ M&R ਰੂਫਿੰਗ ਐਂਡ ਸਾਈਟਿੰਗ ਲਿਮਿਟਡ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਰੂਫਿੰਗ, ਸਾਈਡਿੰਗ, ਸਟੁਕੋ, ਸੋਫਟ ਫਿਸ਼ ਜਾਂ ਸਮਾਰਟ ਰਿਮ, ਫਲੈਟ ਰੂਫ ਅਤੇ ਰੈਨੋਵੇਸ਼ਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਰਣਜੀਤ ਵਿਰਕ ਜੀ ਨੂੰ 403-903-0483 ਯਾਨੀ 403-903-0483 ਤੇ ਸੰਪਰਕ ਕਰ ਸਕਦੇ ਹੋ। M&R ਰੂਫਿੰਗ ਐਂਡ ਸਾਈਡਿੰਗ ਲਿਮਿਟਡ।

सतगुरु गुर सेवय लख गत जाकी।

करी कृपा सत जुग जिन ध्रुव पर। श्री प्रहलाद भगत

तोर की बाणी आई तिन सगली

असंख अवगुण खते फेरे, नित प्रत सद भूलिए, मोह मगन बिकराल माया ता।

0: ਹਰ ਜਸ ਗਾਇਓ, ਕੋਟ ਜਨਮ ਕੇ ਦੁੱਖ ਗਵਾਇਓ, ਜੋ ਚਾਹਤ ਸੋਈ ਮਨ ਪਾਇਓ, ਕਰ ਕਿਰਪਾ ਹਰ ਨਾਮ ਦਵਾਇਓ, ਸਰਬ ਸੁਖ ਹਰ ਨਾਮ ਵਡਾਈ, ਗੁਰ ਪ੍ਰਸਾਦ ਨਾਨਕ ਮਤ ਪਾਈ।
1: ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ, ਦਿਵਸ ਰਾਤ ਦੁਇਦਾਈ ਦਾਇਆ, ਖੇਲੇ ਸਗਲ ਜਗਤ, ਚੰਗਿਆਈਆਂ ਬੁਰਿਆਈਆਂ ਵਾਚੇ ਧਰਮ ਹਦੂਰ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ, ਜਿਨੀ ਨਾਮ ਤੇ ਆਇਆ ਗਏ ਮਸਕਤ ਕਹਾ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾ, ਜਿਨੀ ਨਾਮ ਤੇ ਆਇਆ ਗਏ ਮਸਕਤ ਕਾ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾ।

ਸਤਿਗੁਰ ਪ੍ਰਸਾਦ। ਆਸਾ ਮਹੱਲਾ ਚੌਥਾ, ਸ਼ੰਤ ਘਰ ਚੌਥਾ, ਹਰ ਅੰਮ

0: ਸ਼ਲੋਕ ਮਹਲਾ ਪਹਿਲਾ ਵਿਸ਼ਮਾਦ ਨਾਦ ਵਿਸ਼ਮਾਦ ਭੇਦ ਵਿਸ਼ਮਾਦ ਜੀ ਵਿਸ਼ਮਾਦ ਭੇਦ ਵਿਸ਼ਮਾਦ ਰੂਪ ਵਿਸ਼ਮਾਦ ਰੰਗ ਵਿਸ਼ਮਾਦ ਨੰਗੇ ਫੇਰੇ ਜੰਤ ਵਿਸ਼ਮਾਦ ਪੌਣ ਵਿਸ਼ਮਾਦ ਪਾਣੀ ਵਿਸ਼ਮਾਦ ਅਗਨੀ ਖੇਡੇ ਵਿਡਾਣੀ ਵਿਸ਼ਮਾਦ ਧਰਤੀ ਵਿਸ਼ਮਾਦ ਖਾਣੀ ਵਿਸ਼ਮਾਦ ਸਵਾਦ ਲੱਗੇ ਪੁਰਾਣੀ ਵਿਸ਼ਮਾਦ ਸੰਜੋਗ ਵਿਸ਼ਮਾਦ ਵਿਜੋਗ ਵਿਸ਼ਮਾਦ ਕੋਕ ਵਿਸ਼ਮਾਦ ਖੋਕ ਵਿਸ਼ਮਾਦ ਸ਼ਿਵਤ ਵਿਸ਼ਮਾਦ ਸਲਾਹ ਵਿਸ਼ਮਾਦ ਉਜੜ ਵਿਸ਼ਮਾਦ ਰਾਹਾ ਵਿਸ਼ਮਾਦ ਨੇੜੇ ਵਿਸ਼ਮਾਦ ਦੂਰ ਵਿਸ਼ਮਾਦ ਦੇ ਕੇ ਹਾਜ਼ਰਾ ਹਜ਼ੂਰ ਦੇਖ ਪਿੜਾਂ ਰਿਹਾ ਵਿਸ਼ਮਾਦ ਨਾਨਕ ਪੂਜਨ ਪੂਰੇ
1: ਪਾਲਾ ਪਹਿਲਾ ਕੁਦਰਤ ਦਸਾਇ ਕੁਦਰਤ ਸੁਣੀਐ ਕੁਦਰਤ ਭਾਉ ਸੁਖ ਸਾਰ ਕੁਦਰਤ ਪਾਤਾਲੀ ਆਕਾਸੀ ਕੁਦਰਤ ਸਰਬ ਆਕਾਰ ਕੁਦਰਤ ਵੇਦ ਪ੍ਰਾਣ ਤੇ ਬਾ ਕੁਦਰਤ ਸਰਬ ਵਿਚਾਰ ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਸਰਬ ਪਿਆਰ ਕੁਦਰਤ ਜਾਤੀ ਜਿਨਸੀ ਰੰਗੀ ਕੁਦਰਤ ਜੀ ਜਹਾਨ ਕੁਦਰਤ ਨੇਕੀਆਂ ਕੁਦਰਤ ਵਧੀਆਂ ਕੁਦਰਤ ਮਾਨ ਮਹਾਨ ਕੁਦਰਤ ਪਾਉਣ ਪਾਣੀ ਬੈ ਸੰਤਰ ਕੁਦਰਤ ਧਰਤੀ ਖਾਕ ਸਭ ਤੇਰੀ ਕੁਦਰਤ ਤੂੰ ਕਾਦਰ ਕਰਤਾ ਬਾਕੀ ਨਾ ਹੀ ਪਾਕ ਨਾਨਕ ਹੁਕਮੇ ਅੰਦਰ ਵੇਖੈ ਵਰਤੈ ਤਾਕ ਤਾਕ ਪੌੜੀ ਆਪਣੇ ਭੋਗ ਭੋਗੈ ਹੋਏ ਪਸਮੜ ਪੌਰ ਸਦਾਇਆ ਵੱਡਾ ਹੋਆ ਦੁਨੀਦਾ ਰਲ ਸੰਗਲ ਕੱਤ ਚਲਾਇਆ ਕਿ ਕਰਨੀ ਗੀਤ ਵਾਚੀਐ ਰਹਿ ਲੇਖਾ ਕਰ ਸਮਝਾਇਆ ਥਾਉ ਨਾ ਹੋਈ ਪੌੜੀ ਹੁਣ ਸੁਣੀਐ ਮਨ ਜਨਮ ਗਵਾਇਆ ਜਨਮ ਗਵਾਇਆ ਜਨਮ
0: ਗਵਾਉੜੀਆਂ ਪਿਣੇ ਭੋਗ ਭੋਗੇ ਹੋਏ ਪਸਮੜ ਪੌਰ ਸਧਾਇਆ ਵੱਡਾ ਹੋਇਆ ਦੁਨੀਦਾਰ ਗਲ ਸੰਗਲ ਕੱਤ ਚਲਾਇਆ ਆਗਿਆ ਕਰਨੀ ਕਿਤ ਵਾਚੀਐ ਬਹਿ ਲੇਖਾ ਕਰ ਸਮਝਾਇਆ ਆਉ ਨਾ ਹੋਵੇ ਪੌਦੇ ਹੁਣ ਸੁਣਿਆ ਕਿਆ ਰਵਾਇਆ ਮਨ ਅੰਧਿਆ ਜਨਮ ਗਵਾਇਆ

0: ਪੈ ਵਿੱਚ ਪਾਉਣ ਵੇ ਸਦਵਾ ਪੈ ਵੀ ਚੱਲੇ ਲਖ ਦਰਿਆ ਪੈ ਜਗਨ ਗੜੇ ਵਿਗਾਰ ਪੈ ਵੀ ਧਰਤੀ ਦੱਬੀ ਪਾਰ ਪੈ ਵੀ ਚਿੰਦ ਫੇ ਸਿਰ ਪਾਰ ਪੈ ਵਿੱਚ ਰਾਜਾ ਧਰਮ ਦੁਬਾਰ ਪੈ ਵੀ ਸੂਰਜ ਪੈ ਵੀ ਚੰਦ ਕੋ ਕਰੋੜੀ ਚਲਤਨਾ ਅੰਤ ਪੈ ਵੀ ਸਿੱਧ ਪੁਸੁਰਨਾਥ ਪੈ ਵਿੱਚ ਜਾਣੇ ਆਕਾਸ਼ ਪੈ ਵੀ ਜੋਤ ਮਹਾਂਬਲ ਸੂਰ ਪੈ ਵਿੱਚ ਆਵੇ ਜਾਵੇ ਪੂ ਸਗਲੇ ਆਪੋ ਲਿਖਿਆ ਸਰ ਲੇਖ ਨਾਨਕ ਨਿਰਭਉ ਨਿਰੰਕਾਰ ਸਚੇ
1: ਨਾਨਕ ਨਿਰਭਉ ਨਿਰੰਕਾਰ ਹੋਰ ਕਿਤੇ ਰਾਮ ਰਵਾਲ ਕਿਤੇ ਕੰਨ ਕਹਾਣੀਆਂ ਕਿਤੇ ਬੇਦ ਵਿਚਾਰ ਕਿਤੇ ਨੱਚੇ ਮੰਗਦੇ ਗਿੜ ਮੁੜ ਪੂਰੇ ਤਾਲ ਬਾਜ਼ਾਰੀ ਬਾਜ਼ਾਰ ਮੈਂ ਓਏ ਕੱਡੇ ਬਾਜ਼ਾਰ ਗਾਵੇ ਰਾਜੇ ਰਾਣੀਆਂ ਬੋਲੇ ਅਲਪਤਾ ਲੱਖ ਟੱਕਿਆਂ ਕੇ ਮੁੰਦੜੇ ਲੱਖ ਟੱਕਿਆਂ ਕੇ ਹਾਰ ਜਿੱਤ ਤਨ ਪਾਈਏ ਨਾਨਕਾ ਸੇ ਤਨ ਹੋਵੇ ਇਸ਼ਾਰ ਗਿਆਨ ਨਾ ਗੱਲੀ ਢੂੰਡੀਏ ਕਥਨਾ ਕਰੜਾਸਾਰ ਕਰਮ ਮਿਲੇ ਤਾਂ ਪਾਈਏ ਹੋਰ ਹਿਕਮਤ ਹੁਕਮ ਖੁਆਰ ਪੌੜੀ ਨਦ ਕਰੇ ਜੇ ਆਪਣੀ ਕਾਨਦਰੀ ਸਤਿਗੁਰ ਪਾਇਆ ਜੀ ਬੁੱਤ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ ਸਤਿਗੁਰ ਜੀਵਨ ਦਾ ਤੱਕੋ ਨਹੀਂ ਸਭ ਸੁਣੇ ਉਹ ਲੋਕ ਸੁਭਾਇਆ ਸਤਿਗੁਰ ਮਿਲੇ ਸੱਚ ਪਾਇਆ ਦਿਨ ਵਿੱਚ ਉਹ ਆਪ ਗਵਾਇਆ ਜਿਨ ਸੱਚੋ ਸੱਚ ਬੁਝਾਇਆ ਸੱਚ ਬੁਝਾਇਆ ਸੱਚ ਬੁਝਾ
2: ਜਿਨ ਸੱਚੋ ਸੱਚ ਬੁਝਾਇਆ।

0: ਖਜਾਨੀ ਕਨ ਨਾਨਕ ਸਤਿਗੁਰ ਮੇਲ ਹਰ ਹਰ ਮਿਲਿਆ ਬਨਵਾਲੀ ਬਨਵਾਲੀ
1: ਸਲੋਕ ਮਹਲਾ ਪਹਿਲਾ ਮੁਸਲਮਾਨਾ ਸਿੱਖ ਸਰੀਅਤ ਪੜ ਪੜ ਕਰੇ ਵਿਚਾਰ ਬੰਦੇ ਸੇ ਜੇ ਪੇ ਵਿੱਚ ਬੰਦੀ ਵੇਖਣ ਕੋ ਦੀਦਾ ਹਿੰਦੂ ਸਲਾਹੀ ਸਲਾਹਣ ਦਸਨ ਰੂਪ ਪਾਰ ਤੀਰਥ ਨਾਵੇ ਅਰਚਾ ਕੋ ਜਾਗਰਬਾਸ ਬੇਕਾਰ ਜੋਗੀ ਸੁਣ ਤਿਆਵਣ ਜੇਤੇ ਲਖ ਨਾਮ ਕਰਤਾਰ ਸੁਖ ਮੂਰਤ ਨਾਮ ਜੰਜਨ ਕਾਇਆ ਕਾਇਆ ਕਾਰ ਸਤੀਆ ਮਨ ਸੁਣ ਦੋ ਕੁਪਜੇ ਦੇਣੇ ਕੇ ਵਿਚਾਰ ਦੇ ਦੇ ਮੰਗੇ ਸਹਿਸਾ ਗੁਣਾ ਸੋ ਕਰੇ ਸੰਸਾਰ ਚੋਰਾ ਯਾਰਾਂ ਤੇ ਕੁੜਿਆਰਾਂ ਖਾਰਾ ਬਾਬੇ ਕਾਰ ਇੱਕ ਹੁੰਦਾ ਕਹਿ ਚਲੇ ਥਾਓ ਤਿਨਾ ਬਿਕਾਈ ਕਾਰ ਜਲ ਸਾਜੀਆਂ ਪੁਰੀਆਂ ਲੋਹਾਂ ਆਕਾਰ ਆਇਆ ਕਾਰ ਉਹ ਜਾਕਸ ਤੂੰ ਹੈ ਜਾਣੇ ਤਿਨਾ ਬਤੇਰੀ ਸਾਰ ਨਾਨ ਭਗਤਾਂ ਭੁਖ ਸਲਾਨ ਸੱਚ ਨਾਮ ਅਧਾਰ ਸਦਾ ਆਨੰਦ ਰਹੇ ਦਿਨ ਰਾਤੀ
0: ਅੰਗਾਰ ਨਾਨਕ ਜਿਨ ਕਰਦੇ ਕਾਰਨ ਕੀ ਆ ਸੋ ਜਾਣੇ ਕਰਤਾਰ ਪੌੜੀ ਬਿਨ ਸਤਿਗੁਰ ਕਿਨੈ ਨਾ ਪਾਇਓ ਬਿਨ ਸਤਿਗੁਰ ਕਿਨੈ ਨਾ ਪਾਇਆ ਸਤਿਗੁਰ ਵਿੱਚ ਆਪ ਰੱਖਿਓ ਕਰ ਪ੍ਰਗਟ ਆਖ ਸੁਣਾਇਆ ਸਤਿਗੁਰ ਨੇ ਸਦਾ ਮੁਕਤ ਹੈ ਜਿਨ ਵਿੱਚੋਂ ਮੋਹ ਚੁਕਾਇਆ ਉਤਮੇ ਵਿਚਾਰ ਹੈ ਜਿਨ ਸੱਚੇ ਸਿਓ ਚਿਤ ਲਾਇਆ ਜਗ ਜੀਵਨ ਦਾਤਾ ਪਾਇਆ ਦਾਤਾ ਪਾਇਆ ਦਾਤਾ ਪਾਇਆ
2: ਬਿਨ ਸਤਿਗੁਰੂ ਕਿਰਣਾ ਪਾਇਓ ਬਿਨ ਸਤਿਗੁਰੂ ਕਿਰਣਾ ਪਾਇਆ ਸਤਿਗੁਰੂ ਜਪ ਰੱਖੋ ਅਨੁਕਰ ਪ੍ਰਗਟ ਆਖ ਸੁਣਾਇਆ ਸਤਿਗੁਰੂ ਮਿਲੇ ਸਦਾ ਮੁਕਤ ਹੈ ਜਿਨ ਵਿੱਚੋਂ ਮੋਹ ਚੁਕਾਇਆ ਉੱਤਮ ਇਹੋ ਵਿਚਾਰ ਹੈ ਜਿਨ ਸੱਚੇ ਸਹੁੰ ਚਿਤ ਲਾਇਆ ਜਗ ਜੀਵਨ ਦਾਤਾ ਪਾਇਆ ਜਗ ਜੀਵਨ ਦਾਤਾ ਪਾਇਆ।

0: ਜੇ ਮੇਰਾ ਮਨ ਕੰਨ ਬਹੁਤ ਬੈਰਾਗਿਆ ਹਰ ਨੈਣ ਰਸ ਬਿਨੇ ਮੈਂ ਹਰ ਪ੍ਰਭ ਪਿਆਰ ਦਸ ਗੁਰ ਮਿਲ ਹਰ ਮਨ ਮਨੇ ਹਉ ਮੂਰਖ ਤਾਰ ਡਾਇਆ ਨਾਨਕ ਹਰ ਕੰਮੇ ਹਰ ਕੰਮੇ
1: ਲੋਕ ਮਹਲਾ ਪਹਿਲਾ ਹੋਮ ਚ ਆਇਆ ਹੋਮ ਚ ਗਿਆ ਹੋਮ ਚ ਜਮਿਆ ਹੋਮ ਚ ਮੂਆ ਹੋਮ ਚ ਦਿੱਤਾ ਹੋਮ ਚ ਲਿਆ ਹੋਮ ਚ ਖਟਿਆ ਹੋਮ ਚ ਗਿਆ ਹੋਮ ਸੱਚਿਆਰ ਪੂੜਿਆ ਹੋਮ ਚ ਪਾਪ ਪੁੰਨ ਵਿਚਾਰ ਹੋਮ ਚ ਨਰਕ ਸੁਰਗ ਵਿਤਾਰ ਹੋਮ ਛੱਸੇ ਹੋਮ ਚ ਰੋਵੇ ਹੋਮ ਚ ਭਾਈਏ ਹੋਮ ਵੀ ਤੋਵੇ ਹੋਮ ਵੀ ਜਾਤੀ ਜਿਨਸੀ ਖੋਵੇ ਹੋਮ ਚ ਮੂਰਖ ਹੋਮ ਵੀ ਸਿਆਣਾ ਮੋਖ ਮੁਖੀ ਸਾਰ ਨਾ ਜਾਣਾ ਹੋਮ ਚ ਮਾਇਆ ਹੋਮ ਵਿਛਾਇਆ ਹੋਮੇ ਕਰ ਕਰ ਜੰਤੂ ਪਾਇਆ ਹੋਮੇ ਬੂਜੇ ਤਾਂਦਰ ਸੂਜੇ ਗਿਆਨ ਵੀ ਹੋਣਾ ਕਦ ਕਦ ਦੂਜੇ ਨਾਨਕ ਹੁਕਮ ਲਿਖੀਏ ਲੇਖ ਜਿਹਾ ਵੇਖੇ ਤਿਹਾ
0: ਹੋਮੇ ਇਹ ਜਾਤ ਹੈ ਹੋਮੇ ਕਰਮ ਕਮਾਏ ਹੋਮੇ ਇਹੀ ਬੰਦਨਾ ਫਿਰ ਫਿਰ ਜੋ ਨੀ ਪਾਏ ਹੋਮੇ ਕਿੱਥੋਂ ਉਪਜੇ ਕਿਸ ਸੰਜਮੇ ਜਾਏ ਹੋਮੇ ਇਹੋ ਹੁਕਮ ਹੈ ਪਾਇਆ ਕਰਤ ਫਰਾਹ ਹੋਮੇ ਦੀਰਘ ਰੋਗ ਹੈ ਦਾਰੂ ਭੀ ਸਮਾਹੇ ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਹੇ ਨਾਨਕ ਕਹੇ ਸੁਣੋ ਜਨੋ ਇਤ ਸੰਜਮ ਦੁਖ ਜਾਏ ਪੌੜੀ ਸੇਵਕ ਦੀ ਸੰਤੋਖ ਰਹੀ ਜਿਨ ਸੱਚੋ ਸੱਚ ਧਿਆਇਆ ਉਹਨੀ ਮੰਦੇ ਪੈਣ ਰੱਖਿਓ ਕਰ ਸੁਤਰਤ ਧਰਮ ਕਮਾਇਆ ਉਹਨੀ ਦੁਨੀਆਂ ਤੋੜੇ ਬੰਦਨਾ ਅੰਨ ਪਾਣੀ ਥੋੜਾ ਖਾਇਆ ਤੂੰ ਬਖਸ਼ਿਸ਼ ਅਗਲਾ ਨਿਤ ਦੇਵ ਹੈ ਚੜ੍ਹੇ ਸਵਾਇਆ ਵਡਿਆਈ ਵੱਡਾ ਪਾਇਆ ਵੱਡਾ ਪਾਇਆ ਵੱਡਾ ਪਾ
2: ਸੱਚ ਧਿਆਇਆ ਓਨੀ ਮੰਦੇ ਪਿਆਰਾ ਰੱਖਿਆ ਕਰ ਸੁਕਰਤ ਧਰਮ ਕਮਾਇਆ ਓਨੀ ਦੁਨੀਆਂ ਤੋੜੇ ਬੰਦਰਾਂ ਨੇ ਪਾਣੀ ਥੋੜਾ ਖਾਇਆ ਤੂੰ ਬਖਸ਼ੀ ਸੀ ਅਗਲਾ ਨਿਤ ਦੇ ਵਹਿ ਜਿਹੜੇ ਸਵਾਇਆ ਵਡਿਆਈ ਵੱਡਾ ਪਾਇਆ।

0: ਅੰਮ੍ਰਿਤਪੁਰ ਕੇ ਰਾਮ ਰਾਜੇ ਜਿਨ੍ਹਾਂ ਗੁਰ ਬਾਣੀ ਮਨ ਪਾਇਆ ਅੰਮ੍ਰਿਤ ਛਕ ਛਕੇ ਗੁਰ ਟੁੱਟੇ ਹਰ ਪਾਇਆ ਚੂਕੇ ਤਕ ਤਕੇ ਹਰ ਜਨ ਹਰ ਹਰ ਹੋਇਆ ਨਾਨਕ ਹਰ ਇੱਕੇ ਹਰ ਇੱਕੇ
1: ਸਲੋਕ ਮਹਲਾ ਪਹਿਲਾ ਪੁਰਖਾਂ ਬਿਰਖਾਂ ਤੀਰਥਾਂ ਤੱਟਾਂ ਮੇਗਾ ਖੇਤਾਂ ਜੀ ਪਾਲੋਹਾਂ ਮੰਡਰਾ ਖੰਡਾ ਬਿਰਪੰਡਾ ਅੰਡੂ ਜਰ ਜੁੱਤ ਪਜਾਂ ਖਾਣੀ ਸਿਹਤ ਜਾ ਸੁਮਤ ਜਾਣੇ ਨਾਨਕਾ ਸਾਰਾ ਮੇਰਾ ਜੰਤਹਾ ਨਾਲ ਜੰਤ ਪਾਏ ਕੈਸਾ ਮਾਲੇ ਸਭਣਾ ਜਿਨ ਕਰਤੇ ਕਰਨਾ।

0: ਨਾਨਕ ਸੱਚੇ ਨਾਮ ਕਿਆ ਟਿਕਾ ਕਿਆ ਤਗ।
1: ਮਹੱਲਾ ਪਹਿਲਾ ਲੱਖ ਨੇ ਕੀਆਂ ਚੰਗੀ ਆਈਆਂ ਲੱਖ ਪੁੰਨਾ ਪ੍ਰਵਾਨ ਲਖਤਾ ਪੁੱਪਰ ਤੀਰਥਾਂ ਸਹਿਜ ਯੋਗ ਵਿਵਾਨ ਲੱਖ ਸੂਰਤਨ ਸੰਗਰਾਮ ਰਣ ਵਿੱਚ ਛੁੱਟੇ ਪ੍ਰਾਣ ਲੱਖ ਸੁਰਤੀ ਲੱਖ ਗਿਆਨ ਧਿਆਨ ਪੜੀਏ ਪਾਠ ਪ੍ਰਾਣ ਜਿਨ ਕੱਪੇ ਕਰਨਾ ਕਿਆ ਲਿਖਿਆ ਆਵਣ ਜਾਣ ਨਾਨਕ ਮਤੀ ਮਿਥਿਆ ਕਰਮ ਸੱਚਾ ਨੀ ਸਾਨ ਪੌੜੀ ਸੱਚਾ ਸਾਹਿਬ ਏਕ ਤੂੰ ਜਿਨ ਸੱਚੋ ਸੱਚ ਵਰਤਾਇਆ ਜਿਸ ਤੂੰ ਦਿੱਤ ਮਿਲੈ ਸੱਚ ਤਾਂਤਨੀ ਸੱਚ ਕਮਾਇਆ ਸਤਿਗੁਰ ਮਿਲੇ ਸੱਚ ਪਾਇਆ ਜਿਨ ਕਹਿ ਹਿਰਦੈ ਸੱਚ ਵਸਾਇਆ ਮੂਰਖ ਸਾਹਿਬ ਨ ਜਾਣੀ ਮਨ ਮੁਖੀ ਜਨਮ ਗਵਾਇਆ ਵਿੱਚ ਦੁਨੀਆ ਕਾਹੇ ਆਇਆ ਕਾਹੇ ਆਇਆ ਕਾਹੇ
2: ਪੌੜੀ ਸੱਚਾ ਸਾਹਿਬ ਤੂੰ ਜਿਨ ਸੱਚੋ ਸੱਚ ਵਰਤਾਇਆ ਜਿਸ ਤੋਂ ਦੇਖ ਮਿਲੇ ਸੱਚ ਤੱਤ ਨੇ ਸੱਚ ਕਮਾਇਆ ਸਤਿਗੁਰ ਮਿਲਿਆ ਸੱਚ ਪਾਇਆ ਜਿਨ ਕਹਿ ਹਿਰਦੈ ਸੱਚ ਵਸਾਇਆ ਮੂਰਖ ਸੱਚ ਨਾ ਜਾਣੀ ਮਨ ਮੁਖੀ ਜਨਮ ਗਵਾਇਆ ਵਿੱਚ ਦੁਨੀਆ ਕਾਹੇ ਆਇਆ ਵਿੱਚ ਦੁਨੀਆ ਕਾਹੇ ਆਇਆ।
1: ਅਸਾ ਮਹੱਲਾ

0: ਸੋਹਣ ਤੀਰਤ ਗਾਉਂਦੇ ਨਨ ਕਰਮਾ ਬਾਹਰੀ ਦਰ ਕੋ ਨਾਮ ਲੈਣੀ ਤਾਂ ਦੇ ਕਮੁੱਲ ਪੁੱਜਣ ਆਪਣਾ ਅਣ ਹੁੰਦਾ ਆਪ ਗਣਾਏ ਦੇ ਹਾਂ ਤੁਹਾਡੀ ਕਾਨੀ ਜਾ ਹੋਰ ਉੱਤਮ ਜਾਤ ਸੁਦਾਏ ਦੇ ਤਿੰਨ ਮੰਗਾ ਜੇ ਤੁਝੇ ਧਿਆਏ ਦੇ ਤੁਝੇ ਧਿਆਏ ਦੇ ਧਿਆਏ ਦੇ
1: ਪੌੜੀ ਭਗਤ ਤੇਰੇ ਮਨ ਪਾਉਂਦੇ ਦਰ ਸੋਹਣ ਕੀਰਤ ਗਾਉਂਦੇ ਨਾਨਕ ਕਰਮਾ ਬਾਹਰੇ ਦਰ ਢੋਣਾ ਲਹਿਣੀ ਤਾਉਂਦੇ ਇੱਕ ਮੂਲਾ ਬੁਝਣ ਪ੍ਰਣ ਹੋਦਾ ਗੁਣਾਏ ਦੇ ਹੋ ਢਾਡੀ ਕਾਲੀ ਜਾ ਗੁਰੂ ਤੁਮ ਜਾ ਸੁਦਾਏ ਦੇ ਤਿੰਨ ਮੰਗਾਂ ਜੇ ਤੁਝੇ ਧਿਆਏ ਦੇ ਤਿੰਨ ਮੰਗਾਂ ਜੇ ਤੁਝੇ ਧਿਆਏ ਦੇ

अमृत थारी गोर नमक लामानते तारी रे गोर नमक।

अमृत धारी गोर निमख न मनते तारी रे गोर निमख न मन।

सचसह हमारा तू तनी सब जग मन जरा राम राजी सच सह हमारा तू तनी सब जग

0: ਕਰੇ ਹੱਛਾ ਧੋਏ, ਸੱਚ ਤਾਂ ਪਰ ਜਾਣੀਏ ਜਾਂ ਸੱਚ ਧਰੇ ਪਿਆਰ। ਨਾਉ ਸੁਣਵਣ ਰਹਿਸੀਏ ਤਾਂ ਪਾਏ ਮੁਖ ਦੁਆਰ, ਸੱਚ ਤਾਂ ਪਰ ਜਾਣੀਏ ਜਾਂ ਜੁਗਤ ਜਾਣੇ ਜੀਓ। ਧਰਤ ਕਾਇਆ ਸਾਧ ਕੈ ਵਿੱਚ ਦੇ ਕਰਤਾ ਬੀਓ, ਸੱਚ ਤਾਂ ਪਰ ਜਾਣੀਏ ਜਾਂ ਸਿੱਖ ਸੱਚੀ ਲੈ ਦਇਆ ਜਾਣੇ ਜੀ ਕੀ। ਕਿਛ ਪੁੰਨ ਦਾਨ ਕਰੇ ਸੱਚ ਤਾਂ ਪਰ ਜਾਣੀਏ ਜਾਂ ਆਤਮ ਤੀਰਥ ਕਰੇ ਨਿਵਾਸ, ਸਤਿਗੁਰੂ ਨੂੰ ਪੁੱਛ ਕੇ ਬਹਿ ਰਹੇ ਕਰੇ ਨਿਵਾਸ। ਸੱਚ ਸਭਨਾ ਹੋਏ ਦਾਰੂ, ਸੱਚ ਸਭਨਾ ਹੋਏ ਦਾਰੂ, ਪਾਪ ਕੱਢੇ ਧੋਏ ਨਾਨਕ ਵਖਾਣੇ ਬੇਨਤੀ, ਜਿਨ ਸੱਚ ਪੱਲੇ ਹੋਏ ਪੌੜੀ ਦਾਨ ਮਹਿੰਦਾ ਤਲਿਖਾ। ਜੇ ਮਿਲੇ ਤਮਸਤਕ ਲਾਈਏ ਕੂੜਾ ਲਾਲ ਛੱਡੀਏ, ਹੋਏ ਇੱਕ ਮਨ ਅਲੱਖ ਧਿਆਈਏ ਫਲ ਦੇ ਵਿਹ ਪਾਈਏ। ਜੇ ਵੇਹੀ ਘਰ ਕਮਾਈਏ ਜੇ ਹੋਵੇ ਪੁਰ ਵਿਖਿਆ, ਤਾਂ ਧੂੜ ਬਿਨਾਂ ਦੀ ਪਾਈਏ ਮਤ ਗੋੜੀ, ਸੇਵ ਗਵਾਈਏ ਸੇਵ ਗਵਾਈਏ ਸੇਵ ਗਵਾਈਏ।
1: ਪੌੜੀ ਡਾਣ ਮੈਂਡਾ ਤਨੀ ਖਾਸ, ਜੇ ਮਿਲੇ ਤਾਂ ਮਸਤਕ ਲਾਈਏ ਕੂੜਾ ਲਾਲ ਛੱਡਿਆ, ਹੋਏ ਇੱਕ ਮਨ ਅਲੱਖ ਧਿਆਈਏ ਫਲ ਤੇ ਵੇਹੋ ਪਾਈਏ। ਜੇ ਵੇਹੀ ਘਰ ਕਮਾਈਏ ਜੇ ਹੋਵੇ ਪੁਰ ਵਿਖਿਆ, ਤਾਂ ਧੂੜ ਦਿਨਾਂ ਦੀ ਪਾਈਏ ਮਤ ਥੋੜੀ ਸੇਵ ਗਵਾਈਏ ਮਤ।

0: ਕਿਵ ਪਾਵੈ ਪਾਰੂ। ਜਨ ਨਾਨਕ ਹਰ ਕਾ ਦਾਸ ਹੈ, ਹਰ ਦਾਸ ਮਨ ਹਾਰੂ।
1: ਸ਼ਲੋਕ ਮਹਲਾ ਪਹਿਲਾ। ਸਚਕਾਲ ਕੂੜ ਵਰਤੇ ਅਕਲ ਕਾਲ ਕਵਿਤਾ, ਦੀਓ ਬੀਜ ਬਦਲੈ ਗਿਆ ਅਭਗਿਓ ਕਵਿਤਾ। ਜੇ ਕਹੋ ਤਾਂ ਕਵਿਰਤੀ ਹੁਰਤ ਹੋਏ, ਨਾਨਕ ਭਾਏ ਬਾਰਾ ਗੋਰੇ ਰੰਗ ਨਾ ਸੋਏ। ਪੈਵਜ ਗੁੰਮ ਚੜਾਈਏ ਸਰਮ ਪਤਨ ਹੋਏ, ਨਾਨਕ ਭਗਤੀ ਜੇ ਰਪੇ ਕੂੜੇ ਸੋਏ ਨਾ ਕੋਏ। ਮਹਲਾ ਪਹਿਲਾ।
0: ਲੋਕ ਭਾਵ ਦੋਏ ਰਾਜਾ ਮੈਂ ਤਾਂ ਕੂੜ ਹੋਆ ਸਿਕਦਾਰ, ਕਾਮ ਨੇਮ ਸਤ ਪੁੱਛੀਏ ਬਹਿ ਬਹਿ ਕਰੇ ਵਿਚਾਰ ਆਉਂਦੀ ਰਹੀ ਹੈ। ਤੇ ਗਿਆਨ ਹੋਣੀ ਭਾਏ ਪਰੇ ਮੁਰਦਾਰ, ਗਿਆਨੀ ਨੱਚੇ ਵਾਜੇ ਵਾਵੇ ਰੂਪ ਕਰੇ ਸੀਗਾਰ, ਉੱਚੇ ਕੁੱਕੇ ਵਾਦਾਂ ਗਾਵੇ ਜੋਧਾ ਕਾਮ ਵਿਚਾਰ। ਮੂਰਖ ਪੰਡਤ ਇੱਕ ਬਤੂ ਜਸਨ ਜੇ ਕਰੇ ਪਿਆਰ, ਧਰਮੀ ਧਰਮ ਘਰੇ ਗਵਾਵੇ ਮੰਗੇ ਮੋਖ ਦੁਆਰ। ਜਤੀ ਸਦਾਵੇ ਜੁਗਤ ਨਾ ਜਾਣੇ ਛੱਡ ਪਏ ਘਰ ਬਾਰ, ਸਭ ਕੋ ਪੂਰਾ ਆਪੇ ਹੋਵੇ ਘੱਟ ਨਾ ਕੋਈ ਆਖੇ। ਪਤ ਪ੍ਰਵਾਣਾ ਪਿੱਛੇ ਪਾਈਐ ਤਾਂ ਨਾਨਕ ਬੋਲਿਆ ਜਾਪੇ ਮਹਲਾ ਪਹਿਲਾ।
1: ਬਦਿ ਸੁਬਜਿ ਨਾਨਕਾ ਸੱਚਾ ਵੇਖੇ ਸੋਏ, ਸਭਣੀ ਛਾਲਾ ਮਾਰੀਆਂ ਕਰਤਾ ਕਰੇ ਸੋਏ। ਅੱਗੇ ਜਾਤ ਨਾ ਜੋ ਰਹੇ ਅੱਗੇ ਜੀਓ ਨਵੇ, ਜਿਨ ਕੀ ਦੇਖੇ ਪਤ ਪਵੇ।
0: ਚੰਗੇ ਸੇਈ ਕੇ ਪੌੜੀ ਤੁਰ ਕਰ ਮੰਜਨਾ ਕੋ ਦੁੱਧ ਪਾਇਆ, ਤਾਤਨੀ ਖਸਮ ਧਿਆਇਆ ਇਨ ਜਨਤਾ ਕੇ ਵਸ ਕਿਛ ਨਹੀਂ। ਦੁੱਧ ਵੇਖੀ ਜਗ ਤੇ ਉਪਾਇਆ, ਇੱਕ ਨਾ ਨੋ ਤੂੰ ਮੇਰ ਲੈ ਇੱਕ ਆਪੋ ਦੁੱਧ ਖਵਾਇਆ ਗੁਰ ਕਿਰਪਾ।

ਦਿਨਾਂ ਕੋ ਤੁਤ ਪਾਇਆ ਤਾ ਤਿੰਨੀ ਖਸਮ ਧਿਆਇਆ। ਇਹਨਾਂ ਜਨਤਾ ਕੇ ਵਸ ਕਿਸ਼ ਨਹੀਂ ਤੁਧ ਵੇਖੀ ਜਗ ਤੂੰ ਪਾਇਆ। ਇੱਕ ਨਾਨੋ ਤੂੰ ਮੇਲੇ ਕਾ ਪੁੱਤ ਖੋਇਆ, ਗੁਰ ਕਿਰਪਾ ਤੇ ਜਾਣਿਆ ਜਿੱਥੇ ਤੁਦਾ ਬੁਝਾਇਆ, ਸਹਿਜੇ ਹੀ ਸੱਚ ਸਮਾਇਆ।

Hadi.

ਸਤਨਾ ਵਾਹਿਗੁਰੂ ਜੀ ਕਾ ਖਾਲਸਾ

ਗੁਰੂ ਸਮਰੱਥ ਗੈ ਕਰੀਆ ਧਰੁਵ ਬੁੱਧ ਸਮਤ ਸਮਾਰਨ ਕਾ ਹੁਣ ਧਰਮ ਤੁਜਾ ਫਹਿਰੰਤ ਸਦਾ ਆ।

ਸਤਿਗੁਰ ਨਾਨਕ ਭਗਤ ਕਰੀ ਇੱਕ ਮਾਨ, ਤਨ ਮਨ ਤਨ ਗੋਬਿੰਦ ਦਿਓ, ਅੰਗਦ ਅਨੰਤ ਮੂਰਤ ਨਿਜ ਤਾਰੀ, ਅਗੰਮ ਗਿਆਨ ਰਸ ਰਸਿਓਹੀਓ, ਗੁਰ ਅਮਰਦਾਸ ਕਰਤਾਰ ਕੀਓ ਵਸ ਵਾਹੋ।

ਨਾਰਦ, ਧਰੂ, ਪ੍ਰਹਿਲਾਦ, ਸੁਦਾਮਾ, ਉਪ ਭਗਤ ਹਰ ਕੇ ਜੋਗਣ, ਅੰਬਰੇਕ, ਜੈ ਦੇਵ ਤਰਲੋਚਨ, ਨਾਮਾ ਅਵਰ ਕਬੀਰ ਪਣੰ, ਤਿਨ ਕੋ ਅਵਤਾਰ ਭਇਓ ਕਲ ਪਿੰਤਰ, ਜਸ ਜਗਤ

ਸਤਿਗੁਰ ਖਿਮਾ ਤਾਣਿਆ ਜੁਗ ਜੂਤ ਸਮਾਣੇ ਅਨਭਉ ਨਿਜਾ ਨਾਮ ਟੇਕ ਜਿਤ ਭਗਤ ਅਗਾਣੇ ਗੁਰ ਨਾਨਕ ਅੰਗਦ ਅਮਰ ਭਗਤ ਹਰ ਸੰਗ ਸਮਾਣੇ ਇਹੋ ਰਾਜ ਜੋ

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਲੋਕ ਮਹੱਲਾ ਤੀਜਾ। ਬਿਨ ਸਤਿਗੁਰ ਸੇਵੇ ਜੀ ਕੇ ਬੰਧਨਾ, ਵਿੱਚ ਹਉ ਮੈਂ ਕਰਮ ਕਮਾਹੇ। ਬਿਨ ਸਤਿਗੁਰ ਸੇਵੇ ਠੌਰ ਨਾ ਪਾਵਹੀ, ਮਰ ਜੰਮਹਿ ਆਵਹਿ ਜਾਹੇ। ਵਡਹੰਸ ਕੀ ਵਾਰ ਮਹੱਲਾ ਚੌਥਾ, ਪੌੜੀ ਦਸਵੀਂ। ਸਲੋਕਾਂ ਨਾਲ
1: ਉਪਦੇਸ਼ ਉਪਦੇਸ਼ ਉਪਦੇਸ਼, ਰਹੋ ਵਰਨਾ ਕੋ ਸਾਂਝਾ ਉਪਦੇਸ਼।

ਜਿਨ ਮਸਤਕ ਧੁਰ ਹਰ ਲਿਖਿਆ ਤਿਨਾ ਸਤਿਗੁਰ ਮਿਲਿਆ ਰਾਮ ਰਾਜੇ। ਅਗਿਆਨ ਅੰਧੇਰਾ ਕੱਟਿਆ ਗੁਰ ਗਿਆਨ ਘਟ ਬਲਿਆ ਹਰ ਲਤਾਰ।

0: ਘਰ ਮਿਲਿਆ
1: ਸਲੋਕ ਮਹਲਾ ਪਹਿਲਾ ਨਾਨਕ ਮੈਂ ਸਰੀਰ ਕਾ ਇੱਕ ਰਥ ਕਿਰਤਵਾ ਹੋ ਜੁਗ ਜੁਗ ਫੇਰ ਬਟਾਈਏ ਗਿਆਨੀ ਪੂਜੇ ਤਾਹੇ ਸਾਧੂ ਰਸੰਦੋ ਕਾ ਧਰਮ ਗਿਰਥਵਾ ਹੋ ਤੇਰੇ ਤੇਰਾ ਜਤੇ ਕਾ ਜੋਰ ਗਿਰਥਵਾ ਹੋ ਦੁਆਪੁਰ ਰਾ ਤਪੇ ਕਾ ਸਤ ਗਿਰਥਵਾ ਹੋ ਤਾ ਜੁਗ ਰਥ ਗਣ ਕਾ ਕੂੜ ਗਿਰਥਵਾ ਹੋ
0: ਪਹਿਲਾ ਸਾਮ ਕਹੇ ਸਤੰਬਰ ਸਵਾਮੀ ਸੱਚ ਮੈਂ ਅੱਛੇ ਸਾਜ ਰਹੇ ਸਭ ਕੁਛ ਸੱਚ ਸਮਾਵੈ ਰਿਕ ਕਹੇ ਰਹਿਆ ਭਰਪੂਰ ਰਾਮ ਨਾਮ ਦੇਵਾ ਮਸੂਰ ਨਾਏ ਲੈ ਪ੍ਰਸ਼ਤ ਜਾਹੇ ਨਾਨਕ ਤੋਂ ਮੁਖ ਅੰਤਰ ਵਾਹੇ ਜੁਜ ਮੈਂ ਜੋ ਚਲੀ ਚੰਦਰਾਵਲ ਕਾਨਕ ਸਿੰਘ ਜਾਦਮ ਭਇਆ ਪਾਰ ਜਾਤ ਗੋਪੀ ਲੈ ਆਇਆ ਬਿੰਦਰਾਵਨ ਮੈਂ ਰੰਕੀਆ ਕਲ ਮੈਂ ਵੇਦ ਅਥਰਵਨ ਹੁਆ ਨਾ ਉਖਦਾਈ ਗੱਲੋ ਭਇਆ ਨੀਲ ਵਸਲ ਕੱਪੜੇ ਪਹਿਰੇ ਤੁਰਕ ਪਠਾਣੀ ਅਮਲ ਕੀਆ।

0: ਖਸਮ ਸੰਭਾਲੇ ਜਿਨਕਾਰ ਉਪਦੇਸ਼ ਗਿਆਨ ਅੰਜਣ ਦੀਆ ਇਹਨੀ ਨੇਤਰੀ ਜਗਤ ਨਿਹਾਲਿਆ ਖਸਮ ਛੋੜ ਦੂਜੇ ਲੱਗੇ ਰੂਪੇ ਸੇਵਨ ਜਾਰਿਆ ਸਤਿਗੁਰੂ ਹੈ ਬੋਇਤਾ ਵਿਰਲੇ ਕਿਨੇ ਵਿਚਾਰਿਆ ਕਰ ਕਿਰਪਾ ਪਾਰ ਉਤਾਰਿਆ ਪਾਰ ਉਤਾਰਿਆ ਪਰ
1: ਸਤਿਗੁਰੂ ਵਿਟੋ ਹਵਾਰਿਆ ਜਿਤ ਮਿਲਿਆ ਕਸਮ ਸੰਭਾਲਿਆ ਜਿਨਕਾ ਉਪਦੇਸ਼ ਗਿਆਨ ਅੰਜਨ ਦੀਆ ਇਨੀ ਨੇਤਰੀ ਜਗਤ ਨਿਹਾਲਿਆ ਖਸਮ ਛੋੜ ਦੂਜੇ ਲੱਗੇ ਡੁੱਬੇ ਸੇਵਨ ਜਾ ਰਿਹਾ ਸਤਿਗੁਰੂ ਹੈ ਬੋਹਿ ਠਾਕੁਰ ਲੇਖਣੇ ਵਿਚਾਰਿਆ ਕਰ ਕਿਰਪਾ ਪਾਰ ਉਤਾਰਿਆ ਕਰ ਕਿਰਪਾ ਪਾਰ ਉਤਾਰਿਆ
0: ਰਾਮ ਕਲੀ ਮਹਲਾ ਤੀਜਾ ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ ਜਾਗਰ ਤਨ ਪਰਿਵਾਰ ਭਰੀਆਂ ਸ਼ਬਦ ਗਾਵਣ ਆਈਆਂ ਸਬਦੋ ਤਾਤਾ ਹੋਈ
2: ਤੇਰਾ ਮਨ ਜਿਨੀ ਬਸਾਇਆ
0: ਕਹੈ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ
2: ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ
0: ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ
2: ਅੰਗੀਕਾਰ ਕਰੇ ਤੇਰਾ ਕਾਰਜ ਸਭ ਸਵਾਰਨਾ
0: ਸਭਨਾ ਗੱਲਾਂ ਸਮਰੱਥ ਸਵਾਮੀ ਸੋ ਕਿਉਂ ਮਨੋ ਵਿਸਾਰੇ
2: ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਦੇ
0: ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ
2: ਕਰਤਾ ਤੇਰਾ ਸਭ ਕੁਛ ਹੈ ਜਿਸ ਦੇ ਸੋ ਪਾਵੇ
0: ਸਦਾ ਸਿਵ ਸਾਲਾ ਤੇਰੀ ਨਾਮ ਮਨ ਵਸਾਵੇ
2: ਨਾਮ ਜਿਨਕੇ ਮਨ ਵਸਿਆ ਵਾਜੇ ਸ਼ਬਦ ਕਨੇਰੇ
0: ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰੇ ਸਾਚਾ ਨਾਮ ਮੇਰਾ ਆਧਾਰ
2: ਸੱਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ
0: ਪ੍ਰਸ਼ਾਂਤ ਸੁਖਮਨ ਆਏ ਵਸਿਆ ਜਿਨ ਇੱਛਾ ਸਭ ਬੁਝਾਈਆਂ
2: ਸਦਾ ਕੁਰਬਾਨ ਕੀਤਾ ਗੁਰੂ ਵਿਟਹੁ ਜਿਸ ਦੀਆਂ ਇਹ ਵਡਿਆਈਆਂ
0: ਕਹੇ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰ ਵਾਜੇ ਪੰਜ ਸ਼ਬਦ ਕਰ ਸੁਭਾਗੇ ਕਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਤਾਰਿਆ ਪੰਜ ਦੂਤ ਤੁਨ ਵਸ ਕੀਤੇ
2: ਕਾਲ ਕੰਟਕ ਮਾਰਿਆ
0: ਹੋਰ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰ ਕੇ ਲਾਗੇ
2: ਕਹੇ ਨਾਨਕ ਤੈ ਸੁਖ ਹੋਆ ਤਿਤ ਕਰ ਅਨਹਦ ਵਾਜੇ
0: ਅਣਦ ਸੁਣੋ

ਜਾਨ ਨੇ ਉਟਿਆਂ ਦੀ ਓਟ। ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਓ, ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ। ਧੰਨ ਧੰਨ ਸਤਿਗੁਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਆਪ ਜੀ ਦੇ ਹਾਜ਼ੂਰ ਸ਼ਬਦ ਚੌਂਕੀ ਆਨੰਦ ਸਾਹਿਬ ਜੀ ਕੀ ਅਰਦਾਸ। ਭੁੱਲ ਚੁੱਕ ਮੁਆਫ ਕਰਨੀ ਸੱਚੇ ਪਾਤਸ਼ਾਹ ਜੀਓ, ਜਿਨ੍ਹਾਂ ਜਿਨ੍ਹਾਂ ਗੁਰਮੁਖਾਂ ਪ੍ਰੇਮੀਆਂ ਵੱਲੋਂ ਕੜਾਹ ਪ੍ਰਸ਼ਾਦ ਭੇਟਾ ਕੀਤਾ ਗਿਆ ਹੈ, ਤਿਨ੍ਹਾਂ ਦੀ ਅਰਦਾਸ। ਸਮੂਹ ਸੰਗਤ ਅਤੇ ਟਹਿਲੀਆਂ ਦੀ ਅਰਦਾਸ। ਸਤਿਗੁਰ ਜੀਓ, ਸਰਬੱਤ ਸਾਧ ਸੰਗਤ ਨੂੰ ਆਪਣੇ ਦਰੋਂ ਘਰੋਂ ਸਿੱਖੀ ਸਿੱਧਕ ਭਰੋਸਾ ਨਾਮਦਾਨ ਬਖਸ਼ਨਾ, ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ। ਆਪ ਜੀ ਦੇ ਹਾਜ਼ੂਰ ਕੜਾ ਪ੍ਰਸ਼ਾਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ। ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ, ਸੁਖ ਹੋਵੇ ਨਾਮ ਚੇਤੇ ਆਵੇ। ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵਨਾ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ। ਵਾ

0: ਸਰਾਇਰ ਅਤ ਦੀਰਗਤ ਮੁੱਚ ਉਹ ਜਾ ਅਭਿਆਸ ਕਰੇ ਜਾ ਇੰਦਰਾ ਸਿਕਤ ਫਲ ਫਿੱਕੇ ਫਲ ਬਗ ਬਗੇ ਕਾਮਨਾ ਵੇ ਪਤ ਮਿਟਤੀ ਵੀ ਨਾਨਕਾ ਗੁਣ ਚੰਗਿਆਈਆਂ ਤਤ ਸਭ ਕੁ ਨਵੇਂ ਆਪੋ ਪਰ ਕੋ ਨਿਵੇਂ ਨਾ ਕੋਏ ਕਰ ਤਰਾਜੂ ਤੋਲੀਏ ਨਿਵੇਂ ਸੁਗੋਰਾ ਹੋਏ ਅਪਰਾਧੀ ਧੂਣਾ ਨਿਵੇਂ ਜੋ ਹੰਤਾ ਬਿਰਗਾਹੇ ਸੀਸ ਨਵਾਏ ਕਿਆ ਥੀ ਹੈ ਜਾਰੀ ਦੇ ਕਸੂਦੇ ਜਾਹੇ
1: ਔਰ ਪੁਸਤਕ ਸੰਧਿਆ ਬਾਦੰ ਸਿਲ ਪੂਜ ਸਵਗਨ ਸਮਾਧੰ ਮੁਖ ਝੂੜ ਵਿਭੁਖਣ ਸਾਰੰ ਤ੍ਰੈਪਾਲ ਤਿਹਾਲ ਵਿਚਾਰੰ ਗਲ ਮਾਲਾ ਤਿਲਕ ਲਾਟੰ ਦੋਇ ਧੋਤੀ ਬਸਤਰ ਪਾਟੰ ਜੇ ਜਾਣ ਸੁਭਮੰ ਕਰਮੰ ਸਭ ਫੋਕਟ ਨਿਸ਼ਚੋ ਕਰਮੰ ਕਹੋ ਨਾਨਕ ਨਹਿ ਚੋ ਧਿਆਵੈ ਬਿਨ ਸਤ ਗੁਰ ਬਾਟ ਨ ਪਾਵੈ ਪੌੜੀ ਕੱਪੜ ਰੂਪ ਸੁਹਾਵਣਾ ਕੱਪੜ ਰੂਪ ਸੁਹਾਵਣਾ ਛੱਡ ਦੁਨੀਆ ਅੰਦਰ।

0: ਹੁਕਮ ਕੀਏ ਮਨ ਭਾਵ ਤੇਰਾ ਭੀੜੇ ਅੱਗੇ ਜਾਵਣਾ ਨੰਗਾ ਦੁਜਕ ਚਾਲਿਆ ਤਾਂ ਦਸੈ ਖਰਾ ਡਰਾਵਣਾ ਕਰ ਔਗਣ ਪੱਛੋ ਤਾਵਣਾ ਕਰ ਔਗਣ ਪੱਛੋ ਤਾਵਣਾ
1: ਪੌੜੀ ਕੱਪੜ ਰੁਖ ਸੁਹਾਵਣਾ ਛੱਡ ਦੁਨੀਆਂ ਅੰਦਰ ਜਾਵਣਾ ਮੰਦਾ ਚੰਗਾ ਆਪਣਾ ਪਹਿ ਕੀਤਾ ਪਾਵਣਾ ਹੁਕਮ ਕੀਏ ਮਨ ਭਾਉਂਦੇ ਰਾਏ ਭੀੜੇ ਅੱਗੇ ਜਾਵਣਾ ਨੰਗਾ ਦੁਜਕ ਚਾਲਿਆ ਤਾਂ ਦਸੈ ਖਰਾ ਡਰਾਵਣਾ ਕਰ ਔਗਣ ਪੱਛੋ ਤਾਵਣਾ
0: ਹਰ ਤੇਰਾ ਸਭ ਕੋ

ਦੇ ਅਗ ਪਾਸ਼ੂ ਤੋਂ ਸੁਚਗਨ ਦੀ ਸਤ ਵੱਟ ਇਹ ਜਨੇਵ ਜੀ ਕਾ ਹਈ ਤਾਂ ਪਾਂਡੇ ਖੱਤ ਨਾ ਹੋ ਟੁੱਟੇ ਨਾ ਮਰ ਲੱਗੇ ਨਾ ਹੋ ਜੜੇ ਨਾ ਜਾਏ ਕੰਮ ਸਮਾਨ ਸਨਾਨ ਕਾ ਜੋਗਲ ਚੱਲੇ ਚੌਂਕਣ ਮੂਲ ਨਾ ਆਇਆ।

0: ਲੱਖ ਚੋਰੀਆਂ, ਲੱਖ ਜਾਰੀਆਂ, ਲੱਖ ਕੂੜੀਆਂ, ਲੱਖ ਗਾਲ, ਲੱਖ ਠੱਗੀਆਂ ਪਹਿਨਾਮੀਆਂ, ਰਾਤ ਦਿਨ ਸ ਜੀ ਨਾਲ ਤੱਕ ਪਾਉ ਕਰਦੀਏ ਬਮਣ ਵੱਟਿਆ, ਕੋਈ ਬਕਰਾ ਦਿਨ ਖਾਇਆ, ਸਭ ਕੋ ਆਖੇ ਪਾਏ, ਕੋਈ ਪੁਰਾਣਾ ਸੁਟੀਏ ਭੀਵਰ ਪਾਈਏ ਹੋਰ, ਨਾਨਕ ਤਗ ਨਾ ਟੁੱਟਈ ਜੇ ਤਗ ਹੋਵੇ ਜੋ।
1: ਮਹਲਾ ਪਹਿਲਾ ਨਾ ਮੰਨੀਏ ਪਤ ਉਪਜੇ ਸਲਾਹੀ ਸੂਤ, ਦਰਗੇ ਅੰਦਰ ਪਾਈਏ ਤਗ ਨਾ ਟੁੱਟ ਸਪੂਤ। ਮਹਲਾ ਪਹਿਲਾ ਤਗ ਨਾ ਇੰਦਰੀ ਤਗ ਨਾ ਨਾਰੀ, ਪਲਕੇ ਥੁੱਕ ਪਵੇ ਨਿਤਾਰੀ, ਤਗ ਨਾ ਪੈਰੀ ਤਗ ਨਾ ਹੱਥੀ, ਤਗ ਨਾ ਜੇਬਾ ਤਗ ਨਾ ਅੱਖੀ, ਬੇ ਤਗਾ ਆਪੇ ਬੱਤੇ ਵੜਤਾ ਗਿਆ ਵਰਾ ਗੱਤੇ, ਲੈ ਪਾਰ ਕਰੇ ਬਿਆ।

0: ਗਿਆਨ ਮਨ ਅੰਧਾ ਨਾ ਸੁਝਾਨ ਪੌੜੀ ਸਾਹਿਬ ਹੋਏ ਦਿਆਲ ਕਿਰਪਾ ਕਰੇ ਤਾ ਸਾਹਿਕਾਰ ਕਰਾਏ ਸੀਸੋ ਸਿਵ ਸੇਵਾ ਕਰੇ ਜਿਸ ਨਾ ਹੁਕਮ ਮਨਾਇ ਸਿਉ ਕਮ ਨ ਹੋਵੇ ਪ੍ਰਵਾ ਆ ਕਸਮੇ ਕਾ ਪਹਿਲ ਪਾਏ ਸੀ ਕਸਮ ਭਾਵੇ ਸੋ ਕਰੇ ਮਨੁ ਚੰਦਿਆ ਸੋ ਪਲ ਪਾਏ ਸੀ ਤਾ ਦਰ ਕਹਿ ਪੈਦਾ ਜਾਏ ਸੀ ਪੈਦਾ ਜਾਏ ਸੀ ਪੈਦਾ ਜਾਏ
1: ਪੌੜੀ ਸਾਹਿਬ ਹੋਏ ਦਿਆਲ ਕਿਰਪਾ ਕਰੇ ਤਾ ਸਾਹਿਕਾਰ ਕਰਾਏ ਸੀ ਸੋ ਸੇਵਕ ਸੇਵਾ ਕਰੇ ਜਿਸਨੂੰ ਹੁਕਮ ਬਣਾਏ ਸੀ ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ ਖਸਮੇ ਭਾਵੇ ਸੋ ਕਰੇ ਮਨੋ ਚੰਦਿਆ ਸੋ ਫਲ ਪਾਏ ਸੀ ਤਾ ਦਰਗੇ ਪੈਦਾ ਜਾਏ ਸੀ ਤਾ ਦਰਗੇ ਪੈਦਾ ਜਾਏ ਸੀ
0: ਕੋਈ ਗਾਵੇ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ ਨਹੀਂ ਹਰ ਹਰ ਪੀ ਜੈ ਰਾਮ ਰਾਜੇ ਕੋਈ ਗਾਵੇ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ ਨਹੀਂ ਹਰ ਹਰ ਪੀ ਜੈ ਰਾਮ ਰਾਜੇ ਜਿਨ੍ਹਾਂ ਅੰਤ

0: ਬਾਣ ਸਿਖਾਣੇ ਕਰੇ ਨਵਾਜ਼, ਸੁਰੀ ਵਗਾਣ ਤਿੰਨ ਗਲ ਤਾਗ, ਤਿੰਨ ਘਰ ਬਣਾਵਣ ਪੂਰਾ ਹਿਣਾ, ਉਹਨਾਂ ਪਿਆ ਵੈ ਉਹ ਸਾਧ, ਕੂੜੀ ਰਾਸ ਕੂੜਾ ਵਾਪਾਰ, ਕੂੜ ਬੋਲ ਕਰੇ ਆਹਾਰ, ਸਰਮ ਧਰਮ ਕਾ ਡੇਰਾ ਦੂਰ, ਨਾਨਕ ਕੂੜ ਰਹਿਆ ਭਰਪੂਰ,
1: ਮੱਥੇ ਟਿੱਕਾ ਤੇੜ ਧੋਤੀ ਕਾ ਖਾਈ, ਹੱਥ ਛੁਰੀ ਜਗਤ ਕਸਾਈ, ਨਿਰਵਸਤ੍ਰ ਪੈਰ ਹੋਵੇ ਪ੍ਰਭਾਨ, ਮਲੇਸ਼ਤਾ ਲੈ ਪੂਜੇ ਪ੍ਰਾਣ, ਅਪਾਖਿਆ ਕਾ ਪੁੱਠਾ ਬੱਕਰਾ ਖਾਣਾ, ਚੌਂਕ ਉੱਪਰ ਕਿਸੇ ਨਾ ਜਾਣਾ, ਦੇ ਕੇ ਚੌਂਕਾ ਕੱਢੀ ਘਾੜ ਉੱਪਰ ਆਇਆ, ਬੈਠੇ ਕੂੜਿਆ, ਮਤ ਪਿੱਟੇ ਵੇ ਮਤ ਪਿੱਟੇ।

0: ਸੱਚ ਧਿਆਈਐ ਸੁੱਚ ਹੋਵੇ ਤਾਂ ਸੱਚ ਪਾਈਐ ਪੌੜੀ ਚਿੱਤੇ ਅੰਦਰ ਸਬਕ ਵੇਖ ਨਦਰੀ ਹੇਠ ਚਲਾਇਦਾ ਆਪੇ ਦੇ ਵਡਿਆਈਆਂ ਆਪੇ ਹੀ ਗਰਭ ਕਰਾਇਦਾ ਵੱਡੋ ਵੱਡਾ ਵਣ ਮੇਲਨੀ ਸਿਰ ਸਿਰ ਧੰਦੇ ਲਾਇਦਾ ਨਦਰ ਪੱਟੀ ਜੇ ਕਰੇ ਸੁਲਤਾਨਾ ਕਾਹੋ ਕਰਾਇਦਾ ਦਰ ਮੰਗਣ ਭੇਖ ਨਾ ਪਾਇਦਾ ਭੇਖ ਨਾ ਪਾਇਦਾ ਭੇਖ ਨਾ ਪਾ
1: ਪੌੜੀ ਚਿੱਤੇ ਅੰਦਰ ਸਭ ਕੋ ਵੇਖ ਨਦਰੀ ਹੇਠ ਚਲਾਇਦਾ ਆਪੇ ਦੇ ਵਡਿਆਈਆਂ ਪੇ ਹੀ ਕਰਮ ਕਰਾਇਦਾ ਵੱਡੋ ਵੱਡਾ ਵੱਡ ਮੇਦਨੀ ਸਿਰੇ ਸਿਰ ਧੰਦਾ ਲਾਇਦਾ ਨਦਰੂ ਭੱਠੀ ਜੇ ਕਰੇ ਸੁਲਤਾਨਾ ਘਾਹੁ ਕਰਾਇਦਾ ਦਰ ਮੰਗਣ ਭਿੱਖ ਨਾ ਪਾਇਦਾ ਦਰ ਮੰਗਣ ਭਿੱਖ ਨਾ ਪਾਇਦਾ
0: ਐਸੇ ਗੁਰ ਕਾ

जिन अंतर हर हर प्रीत है ते जन सुगण सयाने राम राजे जे बारो कुल

0: ਮਹਲਾ ਪਹਿਲਾ ਜੇ ਮਹਾਕਾ ਕਰਮ ਹੋਏ ਘਰ ਮੈਂ ਪਿਤਰੀ ਦੇ ਅੱਗੇ ਵਸਣ ਜਾਣੀਏ ਪਿਤਰੀ ਚੋਰ ਕਰੇ ਵੱਡੀਏ ਹੱਥ ਲਾਲ ਕੇ ਮੁਸ਼ਫੀਏ ਕਰੇ ਨਾਨਕ ਅੱਗੇ ਸੋ ਵੀ ਲੈ ਜੇ ਖੱਟੇ ਕਰਦੇ ਦੇ ਮਹਲਾ ਪਹਿਲਾ
1: ਜੋ ਜੋ ਰੁਸ ਨਾਵਣੀ ਆਵੇ ਵਾਰੋ ਵਾਰ ਜੂਠੇ ਜੂਠਾ ਮੁਖ ਵਸੈ ਨਿਤਨ ਹੋਏ ਖੁਆਰ ਸੁਚੇ ਨਾ ਕੀਏ ਬਣ ਜੇ ਪੰਡਾ ਤੋਏ ਹਰ ਪੁੰਜਣ ਨਾਹੀ ਹਾਰਿਆ ਕਰਮ ਮੈਂ ਸਿਖਾਇਆ ਵੇਖ ਮਹਿਲਤ ਮਰਨ ਵਸਾਰਿਆ ਜਰਿਆ ਜੋ ਬਨ ਹਾਰਿਆ ਜੋ ਬਨ ਹਾਰਿਆ ਜੋ ਬਨ ਹਾਰ
2: ਮਹਿਲਤ ਮਰਨ ਵਸਾਰਿਆ ਜਰ ਆਈ ਜੋ ਬਨਹਾਰਿਆ ਜਰ ਆਈ ਜੋ ਬਨਹਾਰਿਆ
1: ਜਾਇਬ ਹੈ ਮੇਰਾ ਸਤਿਗੁਰੂ ਜਾਇਬ ਹੈ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜੇ ਗੁਰਸਿੱਖੀ ਸੋ ਥਾਨ ਪਾਲਿਆ ਲੈ ਦੂਰ ਮੁਖ ਲਾਵਾ ਗੁਰਸਿੱਖਾਂ ਕੀ ਕਾਲ ਥਾਈ ਪਈ ਜਿਨ ਹਰ ਨਾਮ ਤੇ ਆਵਾ ਜਿਨ ਨਾਨਕ ਸਤਿਗੁਰ ਪੂਜਿਆ ਜਿਨ ਹਰ ਪੂਜ ਕਰਾਵਾ ਜਿਨ ਨਾਨਕ ਸਤਿਗੁਰ ਪੂਜਿਆ ਵਾਹਿਗੁਰੂ
0: ਸਲੋਕ ਮਹਲਾ ਪਹਿਲਾ ਜੇਕਰ ਸੂਤਕ ਮੰਨੀਏ ਸਭ ਤੇ ਸੂਤਕ ਹੋਏ ਗੋਹੇ ਅਤੇ ਲੱਕੜੀ ਅੰਦਰ ਕੀੜਾ ਹੋਏ ਜੇਤੇ ਦਾਣੇ ਅਨਕੇ ਜੀਆਂ ਬਾਜ ਨਾ ਕੋਏ ਪਹਿਲਾਂ ਪਾਣੀ ਜੀਓ ਜਿਤ ਹਰਿਆ ਸਭ ਕੋਏ ਸੁਤਕ ਅੰਦਰ ਰੱਖੀਏ ਸੁਤਕ ਪਰ ਸੋਏ ਨਾਨ ਸੁਤ ਕੇ ਮਨੋ ਤੁਰੇ ਚਾਰੂ ਤਾਰੇ ਧੋਏ
1: ਮਨ ਕਾ ਸੁਤਕ ਲੋਭ ਹੈ ਮਨ ਕਾ ਸੁਤਕ ਲੋਭ ਹੈ ਜੇ ਵਾ ਸੁਤਕ ਕੂੜ ਅੱਖੀ ਸੁਤਕ ਵੇਖਣਾ ਪਾਪਿਆ ਪਰ ਧਨ ਰੂਪ ਕੰਨੀ ਸੁਤਕ ਕੰਨ ਪੈ ਲਾਇਤ ਮਾਰੀ ਖਾਹੇ ਨਾਨਕ ਹੰਸਾ ਆਦਮੀ ਵਧੇ ਜੰਮ ਪੁਰਜਾ
0: ਮਹਲਾ ਪਹਿਲਾ ਸਭ ਸੁਤ ਪਰਮ ਹੈ।

0: ਬਿਲਾ ਸੁਖ ਕਿਨਾ ਪੌੜੀ ਸਤਿਗੁਰੂ ਦਾ ਕਰਸ ਲਾਈਐ ਜਿਸ ਵਿੱਚ ਵੱਡੀਆਂ ਵਡਿਆਈਆਂ ਸਵਲਿੰਦ ਨਦਰੀਆਂ ਆਈਆਂ ਜਾਂ ਤਿਸ ਭਾਣਾ ਤਮਨ ਵਸਾਈਆਂ ਕਰ ਹੁਕਮ ਮਸਤਕ ਹੱਥ ਧਰ ਵਿੱਚੋਂ ਮਾਰ ਕੱਢੀਆਂ ਪੁਰਿਆਈਆਂ ਸਹਿ ਤੁੱਠੇ ਨੌ ਨਿਤ ਪਾਈਆਂ ਨੌ ਨਿਤ ਪਾਈਆਂ ਨੌ ਨਿਤ ਪਾ
1: ਪੌੜੀ ਸਤਿਗੁਰੂ ਵੱਡਾ ਕਰ ਸਲਾਹੀਏ ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿ ਮੇਲੇ ਤਾਂ ਨਦਰੀਆਂ ਆਈਆਂ ਜਾਂ ਤਿਸ ਭਾੜਾ ਤਾਂ ਮਨ ਵਸਾਈਆਂ ਕਰ ਹੁਕਮ ਮਸਤਕ ਹੱਥ ਧਰ ਵਿੱਚੋਂ ਮਾਰ

0: ਹੁਣ ਕੋਈ ਨਾ ਪਿੱਟਿਓ ਜਾਏ, ਸੁੱਚਾ ਹੋਏ ਕੇ ਜੇ ਵਿਆਹ ਲੱਗਾ ਪੰਸ ਲੋਕ, ਕੋ ਹੱਥੀ ਜਾਈ ਸੱਟਿਆ ਕਿਸੋ ਲੱਗਾ ਦੋਖ। ਅਣ ਦੇਵਤਾ ਪਾਣੀ ਦੇਵਤਾ ਬੈਸਨ ਤੁਰ ਦੇਵਤਾ ਨੂੰ ਪੰਜਵਾਂ ਪਾਇਆ ਕਿਰਤ ਤਾਂ ਹੋਇਆ ਪਾਪ ਵਿੱਚ, ਪਾਪੀ ਸ਼ਕਨ ਗੱਡਿਆ ਤੁੱਕਾਂ ਪਈਆਂ ਤਿੱਤ। ਜਿਤ ਮੁਖ ਨਾਮ ਨਾ ਉਚਰੇ ਗੁਣ ਨਾਮੇ ਰਸ ਖਾਏ, ਨਾਨਕੇਵੇਂ ਜਾਣੀਏ ਜਿਤ ਮੁਖ ਤੁੱਕਾਂ ਪਾਏ ਮਹਲਾ ਪੈਦਾ।
1: ਭੰਡ ਜੰਮੀਏ ਭੰਡ ਨਿਮੀਏ ਭੰਡ ਮੰਗਣ ਵਿਆ, ਹੂ ਭੰਡੋ ਹੋਵੇ ਦੋਸਤੀ ਭੰਡੋ ਚੱਲੇ ਰਾਹ, ਭੰਡ ਮੂਆ ਭੰਡ ਭਾਲੀਐ ਭੰਡ ਹੋਵੇ ਬੰਧਾਨ। ਸੋ ਕਿਉਂ ਮੰਦਾ ਆਖੀਐ ਜਿਤ ਜੰਮੇ ਰਾਜਾਨ, ਭੰਡੋ ਹੀ ਭੰਡ ਉਪਜੈ ਭੰਡੇ ਪਾਜ ਨਾ ਕੋਏ, ਨਾਨਕ ਭੰਡੇ ਬਾਹਰ ਇੱਕੋ ਸੱਚਾ ਸੋਏ। ਜਿਤ ਮੁਖ ਸਦਾ ਸਾਲਾਹੀਐ ਭਾਗਾ ਰਤੀ ਚਾਰ, ਨਾਨਕ ਦੇ ਮੁਖ ਉਜਲੇ ਜਿਤ ਸੱਚੇ ਦਰਬਾਰ, ਪੌੜੀ ਸਭ ਕੋ ਆਖੇ ਆਪਣਾ, ਜਿਸ ਨਾਹੀ ਸੋਚਣ ਕੱਢੀਐ ਕੀਤਾ ਆਪ ਆਪਣਾ, ਆਪੇ ਹੀ ਦੇਖਾ ਸੰਢੀਐ ਜਾ ਰਹਿਣਾ ਨਾਹੀਐ ਜਗ ਆਕਾਇਤ ਦਰਬ ਹੰਢੀਐ ਮੰਦਾ ਕਿਸੇ ਨਾ ਆਖੀਐ।

0: ਸਭ ਕੋ ਆਖਿਆ ਆਪਣਾ ਜਿਸਨਾ ਹੀ ਸੋਚ ਨੂੰ ਕੱਢੀਐ ਕੀਤਾ ਆਪੋ ਆਪਣਾ ਪੇ ਹੀ ਲੇਖਾ ਛੱਡੀਐ ਜਾ ਰਹਿਣਾ ਨਾਹੀ ਐ ਜਗਤਾਂ ਕਾਇਤ ਕਾਰ ਬਹਾਡੀ ਐ ਮੰਦਾ ਕਿਸੇ ਨਾ ਕੀਐ ਪੜ ਅੱਖਰੇ ਹੋ ਬੁਝੀਐ ਮੂਰਖੈ ਨਾਲ ਲੁਝੀਐ ਮੂਰਖੈ ਨਾਲ ਲੁਝੀਐ
1: ਸਿੱਖਾਂ ਮਨ ਵਧਾਈਆਂ ਜਿਨ ਮੇਰਾ ਸਤਿਗੁਰ ਡਿੱਠਾ ਰਾਮ ਰਾਜੇ ਕੋਈ ਕਰ ਗੱਲ ਸੁਣਾਵੇ ਹਰ ਨਾਮ ਕੀ ਸੋ ਲੱਗੇ ਗੁਰਸਿੱਖਾਂ ਮਨ ਮਿੱਠਾ ਹਰ ਦਰ ਕੈ ਗੁਰਸਿੱਖ ਪੈ ਨਾਈਐ ਜਿਨ੍ਹਾਂ ਮੇਰਾ ਸਤਿਗੁਰ ਤੁਠਾ ਜਨ ਨਾਨਕ ਹਰ ਹਰ ਹੋਇਆ ਹਰ ਹਰ ਮਨ ਉਠਾ ਵਾਹਿਗੁਰੂ
2: ਸਲੋਕ ਮਹਲਾ ਪਹਿਲਾ ਨਾਨਕ ਫਿੱਕੇ ਬੋਲੇ ਤਨ ਮਨ ਫਿੱਕਾ ਹੋਏ ਫਿੱਕੋ ਫਿੱਕਾ ਸਦੀਏ ਫਿੱਕੇ ਫਿੱਕੀ ਸੋਏ ਫਿੱਕਾ ਦਰਗੇ ਸਟੀਏ ਮੂੰਹ ਤੁਕਾਂ ਫਿੱਕੇ ਪਾਏ ਫਿੱਕਾ ਮੂਰਖਾ ਕੀਏ ਪਾੜਾ ਲਏ ਸੁਜਾਏ
1: ਅੰਦਰੋਂ ਝੂਠੇ ਪੈਜ ਬਾਹਰ ਦੁਨੀਆਂ ਅੰਦਰ ਫੈਲ ਅਰ ਸਰ ਤੀਰਥ ਜੇ ਨਾਵੈ ਉਤਰੇ ਨਾਹੀ ਮੈਲ ਜਿਣ ਪਾਟੇ ਅੰਦਰ ਬਾਹਰ ਗੁਦਰ ਤੇ ਭਲੇ ਸੰਸਾਰ ਤਿੰਨੇ ਹੋਣ ਲੱਗਾ ਰੱਬ ਛੇਤੀ ਦੇਖਣੇ ਵਿਚਾਰ ਰੰਗ ਹੱਸੇ ਰੰਗ ਰੋਵੇ ਚੁੱਪੀ ਕਰ ਜਾਏ ਪਰਵਾਹ ਨਾਹੀ ਕਿਸੇ ਕੇਰੀ ਬਾਜ ਸੱਚੇ ਨਾ ਦਰ ਵਾਟ ਉੱਪਰ ਖਰਚ ਮੰਗਾ ਜਵੇ ਦੇ ਤਾਂ ਖਾਹੀ ਜੀ ਪਾਣ ਇੱਕੋ ਕਲਮ ਏਕਾ ਹਮਾ ਤੁਮ ਮੇਲ ਡਰ ਲਏ ਲੇਖਾ ਪੀੜ ਛੁੱਟੇ ਨਾਨਕਾ ਜਿਉ ਤੇਲ ਪੌੜੀ ਆਪੇ ਕਰਨਾ ਕੀਓ ਕਲਿਆ ਪੇ ਕੀਤਾ ਧਾਰੀਐ ਦੇਖ ਕੀਤਾ ਆਪਣਾ ਧਰ ਕੱਚੀ ਪੱਕੀ ਸਾਰੀਐ ਜੋ ਹੈ ਸੁਜਲ ਸੀ
2: ਸਭ ਕੋਈ ਆਈ ਵਾਰੀਏ ਜਿਸਕੇ ਜੀ ਪਲਾਨ ਹੈ
1: ਕਿਉ ਸਾਹਿਬ ਮਨੋ ਵਸਾਰੀਏ ਆਪਣਾ ਹੱਥੀ ਆਪਣਾ ਆਪੇ ਹੀ ਕਾਜ ਸਵਾਰੀਐ ਕਾਜ ਸਵਾਰੀਐ ਕਾਜ ਸਵਾਰ
0: ਪੌੜੀ ਆਪੇ ਹੀ ਕਰਨਾ ਕੀ ਉਹ ਕੱਲ ਆਪੇ ਹੀ ਤੈ ਧਾਰੀਐ ਦੇਖਿਆ ਕੀਤਾ ਆਪਣਾ ਧਰ ਕੱਚੀ ਪੱਕੀ ਸਾਰੀਐ ਜੋ ਆਇਆ ਸੋ ਚੱਲ ਸੀ ਸਭ ਕੋਈ ਆਈ ਵਾਰੀਐ ਜਿਸਕੇ ਜੀ ਪ੍ਰਾਣ ਹੈ ਗੁਰੂ ਸਾਹਿਬ ਮਹਾਂ ਵਿਸਾਰੀਐ ਆਪਣਾ ਹੱਥੀ ਆਪਣਾ ਆਪੇ ਹੀ ਕਾਸ ਸਵਾਰੀਐ
1: ਅਸਾਂ ਮਹਲਾ ਚੌਥਾ ਜਿੰਨਾ ਭੇਟਿਆ ਮੇਰਾ ਪੂਰਾ ਸਤਿਗੁਰੂ ਤਿਨਹਰ ਨਾਮ ਤ੍ਰਿੜਾਵੇ ਰਾਮ ਰਾਜੇ ਤਿਸਕੀ ਤ੍ਰਿਸਨਾ ਭੁੱਖ ਸਭ ਉਤਰੈ ਜੋ ਹਰ ਨਾਮ ਤੇ ਆਵੇ ਜੋ ਹਰ ਹਰ ਨਾਮ ਤੇ ਆਏ ਦੇ ਤਿੰਨ ਜਮ ਨੇੜ ਨਾ ਆਵੇ ਜਨ ਨਾਨਕ ਕਉ ਹਰ ਕਿਰਪਾ ਕਰ ਨਿਤ ਜਪੇ ਹਰ ਨਾਮ ਧਰਾਵੇ ਜਨ ਨਾਨਕ ਕਉ ਹਰ ਕਿਰਪਾ ਕਰ ਕਿਰਪਾ ਕਰ
2: ਸਲੋਕ ਮਹਲਾ ਦੂਜੇ ਆਪਣੀ ਆਸ਼ਕੀ ਦੂਜੇ ਲੱਗੇ ਜਾਏ ਨਾਨਕਾ ਸਕਾਉਣੀ ਸਦੀ ਰੇ ਸਮਾਏ ਚੰਗੇ ਚੰਗਾ

0: ਨਾਨਕ ਦੋਵੇਂ ਕੁੜੀਆਂ ਪਾਏ ਨਕਾਈ ਪਾਏ ਪੌੜੀ ਜਿਸਵੇਂ ਸੁੱਖ ਪਾਈਏ ਸੋ ਸਾਹਿਬ ਸਦਾ ਸੰਭਾਲੀਏ ਜਿੰਦਗੀ ਤਾਂ ਪਾਈਏ ਆਪਣਾ ਸਾਕਾਰ
1: ਬੁਰੀ ਕਿਉਂ ਕਾਲੀਏ
0: ਮੰਦਾ ਮੁੱਲ ਕੀ ਚਾਹੀਏ ਤੇ ਲੰਮੀ ਨਦਰ ਨਿਹਾਲੀਏ ਜੇ ਸਭ ਨਾਲ ਨਹਾਰੀਏ ਪਾਸਾ ਢਾਲੀਏ ਪਿਛਲਾ ਹੈ ਉੱਪਰ ਕਾਲੀਏ ਉੱਪਰ ਕਾਲੀਏ ਉੱਪਰ
1: ਪੌੜੀ ਜਿੱਥੇ ਵੀ ਹੈ ਸੁੱਖ ਪਾਈਏ ਸੋ ਸਾਹਿਬ ਸਦਾ ਸੰਭਾਲੀਏ ਜਿੱਤ ਕੀਤਾ ਪਾਈਏ ਆਪਣਾ ਸਾ ਘਾਲ ਬੁਰੀ ਕਿਉਂ ਕਾਲੀਏ ਮੰਦਾ ਮੂਲਾ ਚੀਚਾਈ ਦੇ ਲੰਮੀ ਨਗਰ ਨਿਹਾਲੀਏ ਜਿਉਂ ਸਾਹਿਬ ਨਾਲ ਨਹਾਰੀਏ ਤੇ ਵੇਹਾ ਪਾਸਾ ਢਾਲੀਏ
0: ਗੁਰਮੁਖ ਨਾਮ ਤੇ ਆਇਆ ਤੇ ਨਾ ਫਿਰ ਵਿਘਨ ਨਾ ਹੋਈ ਰਾਮ ਰਾਜੇ ਸਤਿਗੁਰ ਪੁਰਖ ਬਣਾਇਆ ਤਿਨ ਪੂਜੇ ਸਭ ਕੋਈ ਸਤਿਗੁਰ ਪਿਆਰਾ ਸੇਵਿਆ ਬਿਨਾ ਸੁਖ ਸਦ ਹੋਈ ਨਾਨਕ ਸਤਿਗੁਰ ਭੇਟਿਆ ਨਾ ਮਿਲਿਆ ਹਰ ਸੋਈ ਜਿਹਨਾਂ ਨਾਨਕ ਸਤਿਗੁਰ ਭੇਟਿਆ
1: ਸੁਲੋ ਚਾਕਰ ਲੱਗੇ ਚਾਕਰੀ ਨਾਲੇ ਗਰਬਾ ਗੱਲਾਂ ਕਰੇ ਕਨੇਰੀਆਂ ਕਛ ਨਾ ਪੈਸਾ ਆਪ ਗੁਆਏ ਸੇਵਾ ਕਰੇ ਤਾਂ ਕਿਛ ਪਾਏ ਮਾਂ ਨਾਨਕ ਜਿਸਨੂੰ ਲੱਗਾ ਜਿਸ ਮਿਲੈ ਲੱਗਾ ਸੋ ਪ੍ਰਮਾਣ ਮਹੱਲਾ ਦੂਜਾ
0: ਮੌਕਾ ਕਿਆ ਵਾ

0: ਹੋਵੇ ਪਾਸ ਸਾਹਿਬ ਛੇਤੀ ਹੁਕਮ ਨਾ ਚੱਲੇ ਕਈ ਬਣੇ ਅਰਦਾਸ ਕੂੜ ਕਮਾਣੇ ਕੂੜ ਹੋਵੇ ਨਾਨਕ ਸਿਫਤ ਵਿਗਾਲਾ
1: ਦੂਜਾ ਨਾਲਿਆਂ ਨੇ ਦੋਸ਼ ਵਡਾਰੂ ਸੁਣੇ ਹੋ ਪਾਣੀ ਅੰਦਰ ਲੀਕ ਜਿਉਂ ਤਿਸਦਾ ਥਾਂ ਨਾਥ ਮਹੱਲਾ ਦੂਜਾ ਹੋਏ ਆਣਾ ਕਰੇ ਕੰਮ ਆ ਨਾ ਸਕੇ ਰਾਸ ਜੇ ਕਦ ਚੰਗੀ ਕਰੇ
0: ਦੂਜੀ ਵੀ ਵੇ ਰਾਸ ਪੌੜੀ ਚੱਕਣ ਲੱਗੇ ਚੱਕਰੀ ਜੇ ਚੱਲੇ ਕਸਮੇ ਪਾਏ ਹਰਮੰਦ ਸੁਆਗਲੀ ਉਹ ਵਜੋ ਬਿਤੂਣਾ ਖਾਏ ਕਸਮੇ ਕਰੇ ਬਰਾਬਰੀ ਫਿਰ ਗੈਰਤ ਅੰਦਰ ਪਾਏ ਵਜੋ ਗਵਾਏ ਅਗਲਾ ਮੋਹੇ ਮੋਹੇ ਪਾਣਾ ਖਾਏ ਜਦ ਤੱਕ ਖਾਮਣਾ ਦਿਸ ਕਹੀਏ ਕਈ ਐਸਾ ਬਾਸ ਨਾਲ ਕੁੱਕਣ ਚੱਲਈ ਨਾਲ ਖਸਮ ਚਲੇ ਅਰਦਾਸ ਚਲੇ ਅਰਦਾਸ ਚਲੇ ਅਰਦਾਸ
1: ਪੌੜੀ ਝਾਕਰ ਲੱਗੇ ਝਾਕਰੀ ਚੱਲੇ ਖਸਮੇ ਪਾਏ ਹੁਰਮਤ ਤਸਨੋ ਅਗਲੀ ਵਜੋ ਪਿੱਜੂ ਨਾ ਖਾਏ ਖਸਮੇ ਕਰੇ ਬਰਾਬਰੀ ਫਿਰ ਗੈਰਤ ਅੰਦਰ ਪਾਏ ਵਜੋ ਗੋਆ ਅਗਲਾ ਮੋਹਿਮੋ ਪਾਣਾ ਖਾਏ ਜਿਸ ਦਾ ਦਿੱਤਾ ਖਾਓ ਨਾ ਤਿਸ ਕਹੀਏ ਸਾਬਾਸ ਨਾਲ ਠੁਕਣਾ ਚੱਲਈ ਨਾਲ ਖਸਮ

0: ਜਿਸੇ ਤੀ ਖਸਮ ਸਮਾਏ।
1: ਨਾਨਕ ਤਰਨਾ ਜਪਣੀ ਹਰ ਤਾਂ ਕੇ ਪਰਵਾ, ਆਪ ਕਰਾਏ ਸਾਖਤੀ ਫਿਰ ਆਪ ਕਰਾਏ ਮਾ, ਇੱਕ ਨਾ ਗਲੀ ਜੰਜੀਰਿਆਂ ਇੱਕ ਤੁਰੀ ਚੜੇ ਬਸਿਆ, ਆਪ ਕਰਾਏ ਕਰੇ ਆਪ ਹੋ ਕੇ ਸੋ ਕਰੀ ਪੁਕਾਰ, ਨਾਨਕ ਕਰਨਾ ਜਿੰਦਗੀਆ ਫਿਰ ਤੁਸੀਂ ਕਰਨੀ ਸਾ।
2: ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਓ, ਤੁਰ ਤੂੰ ਰੱਖਦਾ ਆਇਆ ਪ੍ਰਹਿਲਾਦ, ਜਨ ਤੁਦ ਰੱਖ ਲਏ ਹਰ ਜੀਓ, ਹਰਣਾ ਖਸ਼ ਮਾਰ ਪਜਾਇਆ ਗੁਰਮੁਖਾਂ ਨੂੰ ਪ੍ਰਤੀਤ ਹੈ ਹਰ ਜੀਓ, ਮਨ ਮੁਖ ਭਰਮ ਭੁਲਾਇਆ ਹਰ ਜੀ ਇਹ ਤੇਰੀ ਵਡਿਆਈ, ਭਗਤਾਂ ਕੀ ਪੈਜ ਰੱਖ ਤੂੰ ਸਵਾਮੀ, ਭਗਤ ਤੇਰੀ ਸਰਣਾਈ, ਹਰ ਜੁਗ ਜੁਗ ਭਗਤ ਪਾਇਆ ਪੈਜ ਰੱਖਦਾ ਆਇਆ, ਰਾਮ ਰਾਜੇ ਹਰ ਨਾਖਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ ਅੰਧਾਰੀਆਂ ਨਿੰਦਕਾਂ ਪਿੱਠਦੇ, ਮੁਖ ਲਾਇਆ ਜਨਨਕ ਐਸਾ ਹਰ ਸੇਵਿਆ।

ਆਪੇ ਸਾਜੇ, ਆਪੇ ਸਾਜੇ ਕਰਿਆ ਆਪ ਜਾਇਬ ਰੱਖਿਆ। ਇਸ ਵਿੱਚ ਜਾਂਦੇ ਉਪਾਇ ਕਹਿ ਦੇਖੇ ਥਾਪ ਜੋ ਥਾਪ, ਇਸ ਨੂੰ ਕਹੀਏ ਨਾਨਕਾ, ਸਭ ਕਿਛ ਆਪੇ ਆਪ ਆਉਣੀ ਵੱਡੀ ਕਿਉਂ ਵਡਿਆਈਆਂ। ਕਿਛ ਕਹਿਣਾ ਕਹਿਣ ਨਾ ਜਾਏ, ਸੋ ਕਰਤਾ ਕਾਦਰ ਕਰੀ।

ਪਿਉਂਡਾ ਪਾਰ ਤੇਰਾ ਮਰਤਬਾ ਰੰਗ ਰੰਗ ਨੇ ਕਿਹੜਾ ਜਾਪਣ ਕਰਤਬਾ ਨੀਆਂ ਦੱਸੀਓ ਸਭ ਕੁਝ ਜਾਣਦਾ ਸਭ ਕੁਝ ਤੇਰੇ ਵਸ ਤੇਰਾ ਘਰ ਪਰਾ ਤੇਰੇ ਘਰ ਆਨੰਦ ਵਧਾਈ ਤੁਧ ਘਰ ਮਾਣ ਮਹੱਤਾ ਤੇ ਜਾਪਣ ਆਮ ਜਨ ਸਰਬ ਕਲਾ ਭਰਪੂਰ ਦਿਸੈ ਜਦ ਕਥਾ।

ਕਰਮਿਆ ਵਾਚੈ ਧਰਮ ਹਲੂ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਜਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ

0: ਮੁਖ ਉਜਲੇ ਖੇਤੀ ਛੁੱਟੀ ਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਿਥਮ ਭਗਵਤੀ ਸਿਮਰਕੈ ਗੁਰ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ। ਰਾਮਦਾਸ ਹੋਈ ਸਹਾਏ, ਅਰਜਨ ਹਰ ਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿਸ ਡਿੱਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰਿਐ ਘਰ ਨਉ ਨਿਧਾ ਮੈਂ ਧਾਏ, ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ। ਬੋਲੋ ਜੀ ਵਾਹਿਗੁਰੂ, ਬੋਲੋ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ ਹੱਠੀਆਂ, ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ। ਦੇਗ ਚਲਾਈ ਤੇਗ ਵਾਹੀ, ਦੇਖ ਕੇ ਅਣ ਡਿੱਠ ਕੀਤਾ। ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ। ਖਾਲਸਾ ਜੀ ਬੋਲੋ ਜੀ ਵਾਹਿਗੁਰੂ, ਬੋਲੋ ਜੀ। ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ। ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ, ਤਿਨਾਂ

ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ, ਬੋਲੋ ਜੀ। ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ।

ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਬਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ ਧਰਮ।

ਖਾਂਦਾ ਮਨ ਨੀਵਾ, ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲ੍ਹੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਧੰਨ ਧੰਨ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਹਜ਼ੂਰ ਸ਼ਬਦ ਚੌਂਕੀ ਆਸਾ ਦੀ ਵਾਰ ਦੇ ਭੋਗ ਜੀ ਕੀ ਅਰਦਾਸ ਭੁੱਲ ਚੁੱਕ ਮੁਆਫ ਕਰਨੀ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵਾਨਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ।

ਹਰ ਇੱਕੋ ਦਾਤਾ ਮੰਗੀਐ, ਮਨ ਚਿੰਦਿਆ ਪਾਈਐ।

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਲੋਕ ਮਹੱਲਾ ਤੀਜਾ। ਬਿਨ ਸਤਿਗੁਰ ਸੇਵੇ ਜੀ ਅਕੇ ਬੰਧਨਾ, ਵਿੱਚ ਹਉ ਮੈਂ ਕਰਮ ਕਮਾਹਿ। ਬਿਨ ਸਤਿਗੁਰ ਸੇਵੇ ਠੌਰ ਨਾ ਪਾਵਹੀ, ਮਰ ਜੰਮਹ ਆਵਹ ਜਾਹਿ।
1: ਕੈਲਗਰੀ 'ਚ 24 ਘੰਟੇ 7 ਦਿਨ ਚੱਲਣ ਵਾਲਾ ਇੱਕੋ ਇੱਕ ਪੰਜਾਬੀ ਧਾਰਮਿਕ ਰੇਡੀਓ, ਪੰਜਾਬੀ ਰੇਡੀਓ 102.7 FM। ਧਾਰਮਿਕ ਪ੍ਰੋਗਰਾਮਾਂ ਦਾ ਆਨੰਦ ਮਾਣਨ ਲਈ ਅੱਜ ਹੀ ਆਪਣੇ ਘਰਾਂ ਤੇ ਕਾਰਾਂ ਦੀ ਰੇਡੀਓ ਨੂੰ ਪੰਜਾਬੀ ਰੇਡੀਓ 102.7 FM ਤੇ ਟਿਊਨ ਕਰੋ। ਪੰਜਾਬੀ ਰੇਡੀਓ।

0: ले जाए। मौत पुछण तो बगैर ही ले जांदी है, सलाह नहीं लेंदी। पर संसार विच देखो, कोई 50 साल जी लवे, कोई 100 साल जी लवे, ते किहदा मरण नूं जी करदा है। रज ना कोई जीविया, जी जी के कोई भी रजिया नहीं। मरण लखाए मंडल में आए, आपां जिन्ने भी देव आए हैं ना, सब ने मरना है, ते मरना पहला लिखिया गया है, तां दुनिया विच आए। आ किसे बगीचे विच सैर करन वास्ते जाइए ना, सोने सोने फुल पतियां मन नूं मोह लैंदे ने। इन्हां फुलां दी सुरक्षा वास्ते माली ने लिख के लगा दिता है कि फुल तोड़ना सख्त मना है। पर वो जो बोर्ड लगा है ना, माली वास्ते नहीं, अपने देखण वालियां वास्ते है। अपने लिए फुल तोड़ना मना है। माली चाहे फुल नू खिड़िया तोड़े, चाहे अध खिड़िया तोड़े, जे ओदा मन करे बेशक बूटा भी जड़ों क्यों ना पुट देवे, क्योंकि ओ माली है, ओ मालक है इस बाग दा। आ जींदे जी कोई शरीर नू हाथ भी ला देवे, ते आपां किड्डे झगड़ियां विच पै जाईदा है। उस मालक दी जदों मर्जी आंदी है, इस शरीर विचों जान भी कढ़ के लै जांदा है, ते फिर सारे आखदे ने, आ सुनिया है ना, लोग गल्लां करदे ने भी उहदे अगे किसे दा भी जोर नहीं है, उहदे अगे किसे दा जोर नहीं। वो मालक भेजण वाला बिना सलाह लिया ही लै जांदा है, इस बाग दा मालक है। सतगुरु बाणी विच भी आख रहे ने, क्या तू रत्ता ग्रिस्त स्यों फुल्लां की वगात। रावण वर्गे जिन्हां ने मौत दे काल नूं वन्या होया सी, मौत आई ते पता ही नहीं लगा। हरनाकश वर्गे जिन्हां ने भगवान कोलों बर लए होए सन के असी कदे बिना मरिए। आ देखो किड़ियां किड़ियां उदाहरणां। हरनाक्ष ने एडी बंदगी कीती, ते एक दिन प्रभु खुश हो के आखण लगे, मांग की मंगदा है। इसने आख्या, मैनू ए बर देवो, मैं कदे ना मरा, ना अंदर मरा ना बाहर मरा, ना पुंजे मरा ना आकाश ते मरा, ना दिने मरा ते ना रात मरा, ना कोई मैनू हथियार मार सके। किन्ने ही बार मंग ले भई मैं मरा ना, भगवान ने आख्या भई मैं ते अपने सेवका दा वध्या होया हुंदा हां, चंगा तेनू यही कुछ दिता, तू मरेगा नहीं। बंदगी कीती, सिमरन कीता सी, हुण जदों अपनी राजगद्दी ते आया ना, हंकार आ गया। एक दिन मन विच सोचण लगा, जेड़ा नहीं जमदा नहीं मरदा वह ते भगवान है, बाकी ते सारी दुनिया जमदी है मरदी है, एक रब ना जन्मदा है ना मरदा है, फिर ते मैं भी राबी होया। की ऐलान कर दिता, हुण कोई भी राम राम ना जपया करो, कोई भी अल्लाह अल्लाह ना करया करो, मेरा नाम जपया करो, मैं रब हां। बड़ा ही जुल्मी हो गया, बहुत हंकारी हो गया। हर दी हंकार ना पावई, हंकार रब नूं चंगा नहीं लगता। जिस बंदगी दे सदके जिस भगवान ने एडे बर दिते सन, तू ना मरे, ओही अज हंकार दे सदके हरनाक्ष दी मौत बन के आ गया। नरसिंह दा रूप तारिया भगवान ने, ਅੱਧਾ ਸਰੀਰ ਬੰਦੇ ਦਾ ਤੇ ਅੱਧਾ ਸਰੀਰ ਸ਼ੇਰ ਦਾ। ਆ ਕੇ ਹਰਨਾਕਸ਼ ਨੂੰ ਚੁੱਕ ਲਿਆ ਤੇ ਚੁੱਕ ਕੇ ਦਰਵਾਜ਼ੇ ਦੇ ਵਿਚਕਾਰ ਲੈ ਆਂਦਾ। ਹਰਨਾਕਸ਼ ਦੇਖ ਕੇ ਡਰ ਗਿਆ। ਤੂੰ ਕੌਣ ਹੈ?
1: ਮੈਂ ਤੇਰੀ ਮੌਤ ਹਾਂ।
0: ਮੇਰੀ ਮੌਤ? ਮੌਤ ਦਾ ਕੀ ਕੰਮ ਮੇਰੇ ਪੁੱਛਣ ਤੋਂ ਬਗੈਰ ਮੇਰੀ ਦਲੀਜ ਤੇ ਪੈਰ ਰੱਖ ਜਾਵੇ। ਨਹੀਂ ਭਲਿਆ, ਮੈਂ ਆਉਣ ਲੱਗੀ ਕਿਸੇ ਕੋਲੋਂ ਪੁੱਛਦੀ ਨਹੀਂ। ਤੂੰ ਬਰ ਮੰਗੇ ਸਨ ਨਾ, ਸਾਰੇ ਬਰ ਪੂਰੇ ਕਰ ਲੈ। ਨਾ ਅੰਦਰ ਹੈ ਨਾ ਬਾਹਰ ਹੈ, ਨਾ ਜ਼ਮੀਨ ਤੇ ਹੈ ਨਾ ਆਸਮਾਨ ਤੇ ਹੈ। ਆਪਣੇ ਗੋਡਿਆਂ ਤੇ ਰੱਖਿਆ, ਗੋਡਿਆਂ ਦੇ ਉੱਪਰ ਰੱਖਿਆ। ਦੇਖ, ਮੇਰੇ ਕੋਲ ਹਥਿਆਰ ਵੀ ਕੋਈ ਨਹੀਂ। ਆਪਣੇ ਨਾਖੂਨਾਂ ਦੇ ਨਾਲ ਹਰਨਾਕਸ਼ ਦਾ ਪੇਟ ਪਾੜ ਦਿੱਤਾ। ਜਿਹਨੇ ਇਹ ਬਰ ਲਏ ਹੋਏ ਸਨ, ਮੈਂ ਕਦੀ ਵੀ ਨਾ ਮਰਾਂ, ਉਹ ਵੀ ਮਰ ਗਿਆ। ਸਭ ਨੇ ਮਰਨਾ ਹੈ। ਦੁਨੀਆ ਉਦਾਹਰਣ ਦਿੰਦੀ ਹੈ ਨਾ, ਸਿਕੰਦਰ ਰਾਜਾ ਬੜਾ ਧਨ ਵਾਲਾ ਸੀ। ਸਾਰੀ ਦੁਨੀਆ ਦਾ ਧਨ ਇਕੱਠਾ ਕਰਕੇ ਰੱਖਿਆ ਹੋਇਆ। ਲੰਬੀ ਬਿਮਾਰੀ ਤੋਂ ਮੰਜੇ ਤੇ ਪਿਆ ਹੈ। ਅੱਜ ਵੈਦਾਂ ਨੂੰ ਬੁਲਾਇਆ, ਡਾਂਟ ਰਿਹਾ ਹੈ, ਤੁਸੀਂ ਮੈਨੂੰ ਚੰਗੀ ਦਵਾਈ ਨਹੀਂ ਦਿੰਦੇ, ਮੈਨੂੰ ਆਰਾਮ ਨਹੀਂ ਆਉਂਦਾ। ਵੈਦਾਂ ਨੇ ਆਖਿਆ, ਮਹਾਰਾਜ ਜਿਹੜੀ ਤੁਹਾਨੂੰ ਬਿਮਾਰੀ ਹੈ ਉਹੀ ਦਵਾਈ ਦੇ ਰਹੇ ਹਾਂ, ਅਸਰ ਨਹੀਂ ਕਰਦੀ, ਅਸੀਂ ਕੀ ਕਰੀਏ। ਇਹ ਵੀ ਸੱਚੀ ਗੱਲ ਹੈ, ਜਦੋਂ ਸਮਾਂ ਆ ਜਾਵੇ ਨਾ, ਦਵਾ ਦਾਰੂ ਵੀ ਅਸਰ ਕਰਨੀ ਛੱਡ ਦਿੰਦੀ ਹੈ, ਉਦੋਂ ਨਹੀਂ ਦਵਾ ਦਾਰੂ ਅਸਰ ਕਰਦੀ। ਜਿੰਦ ਨਮਾਣੀ ਕੱਢੀਏ ਹੱਡਾਂ ਕੋ ਕੜਕਾਏ, ਜਦੋਂ ਜਿੰਦ ਨਿਕਲਦੀ ਹੈ ਨਾ, ਹੱਡ ਕੜਕਦੇ ਨੇ। ਹੁਣ ਰਾਜੇ ਸਿਕੰਦਰ ਨੂੰ ਪਤਾ ਲੱਗ ਗਿਆ ਕਿ ਮੇਰੀ ਮੌਤ ਹੋਣ ਲੱਗੀ ਹੈ। ਵਜ਼ੀਰਾਂ ਨੂੰ ਬੁਲਾਇਆ, ਇੰਜ ਕਰੋ, ਜਿੱਡਾ ਵੀ ਧਨ ਪਿਆ ਹੈ ਸਾਰਾ ਲਿਆ ਕੇ ਮੇਰੇ ਕੋਲ ਰੱਖ ਦਿਓ। ਵਜ਼ੀਰਾਂ ਨੇ ਸੋਨਾ ਚਾਂਦੀ ਧਨ ਦੇ ਢੇਰ ਮੰਜੇ ਦੇ ਕੋਲ ਲਾ ਦਿੱਤੇ। ਹੁਣ ਇਹ ਆਖਣ ਲੱਗਾ ਆਪਣੀ ਮਾਂ ਨੂੰ, ਇਹ ਮੇਰੀ ਅੰਮਾ, ਇੰਜ ਕਰ, ਆ ਸਾਰਾ ਧਨ ਦੇ ਦੇ, ਸਾਰਾ ਸੋਨਾ ਚਾਂਦੀ ਦੇ ਦੇ ਤੇ ਇੱਕ ਦਿਨ ਦਾ ਜੀਵਨ ਮੈਨੂੰ ਲੈ ਦੇ। ਮਾਂ ਬੜੀ ਸਿਆਣੀ ਸੀ। ਪੁੱਤਰ, ਆ ਸਾਰੀ ਜ਼ਿੰਦਗੀ ਦੀ ਕਮਾਈ ਬਦਲੇ ਇੱਕ ਵੀ ਸਵਾਸ ਤੈਨੂੰ ਨਹੀਂ ਮਿਲ ਸਕਦਾ। ਧਨ ਦੇ ਨਾਲ ਦੁਨੀਆਂ ਦੀਆਂ ਸਭ ਚੀਜ਼ਾਂ ਖਰੀਦ ਸਕਦਾ ਹੈ, ਸਵਾਸ ਨਹੀਂ ਮਿਲਦੇ ਹੁੰਦੇ।
1: ਅੱਛਾ, ਸਵਾਸ ਨਹੀਂ ਮਿਲਦੇ,
0: ਫਿਰ ਕਾਹਦੇ ਲਈ ਏਡਾ ਪਸਾਰਾ ਕੀਤਾ, ਕਾਹਦੇ ਲਈ ਏਡੀਆਂ ਲੜਾਈਆਂ ਕੀਤੀਆਂ? ਹੈ ਮੇਰੀ ਅੰਮਾ, ਫਿਰ ਇੰਜ ਕਰੀ, ਜਦੋਂ ਮੇਰੀ ਅਰਥੀ ਉੱਠੇ ਤੇ ਕਫਣ ਦੇ ਵਿੱਚੋਂ ਮੇਰੇ ਹੱਥ ਬਾਹਰ ਕੱਢ ਦੇਣਾ। ਮਾਂ ਨੇ ਫਟਾਫਟ ਚੁੱਕ ਕੇ ਸਿਰ ਇਸ ਦਾ ਗੋਦ ਵਿੱਚ ਰੱਖਿਆ। ਨਾ ਮੇਰੇ ਪੁੱਤਰ, ਇੰਜ ਨਾ ਬੋਲ, ਕੀ ਦੇਖਦੀ ਹੈ, ਸਿਕੰਦਰ ਦੇ ਸਵਾਸ ਨਿਕਲ ਗਏ ਨੇ। ਆ ਚਾਰ ਭਾਈ ਜਦੋਂ ਚੁੱਕ ਕੇ ਟੁਰਨ ਲੱਗੇ ਨਾ, ਤੇ ਮਾਂ ਨੇ ਅੱਗੇ ਹੋ ਕੇ ਦੋਨੋਂ ਹੱਥ ਕਫਣ ਤੋਂ ਬਾਹਰ ਕੱਢ ਦਿੱਤੇ। ਕੀ ਕੀਰਨੇ ਪਾ ਰਹੀ ਹੈ, ਕੀ ਰੋ ਰਹੀ ਹੈ, ਆ ਦੁਨੀਆ ਵਾਲਿਓ ਦੇਖ ਲਓ, ਸਾਰੀ ਦੁਨੀਆ ਤੇ ਰਾਜ ਕਰਨ ਵਾਲਾ ਬੇਸ਼ੁਮਾਰ ਧਨ ਕੋਲ ਹੈ ਤੇ ਖਾਲੀ ਹੱਥ ਚੱਲਿਆ ਹੈ, ਕੁਝ ਵੀ ਕੋਲ ਨਹੀਂ। ਉਹ ਰਾਜਾ ਜਿਹਦੇ ਕੋਲੋਂ ਵੱਡੇ ਵੱਡੇ ਰਾਜੇ ਵੀ ਸਲਾਹ ਲੈ ਕੇ ਤੁਰਦੇ ਸਨ, ਹਜ਼ਾਰਾਂ ਦੀ ਗਿਣਤੀ ਵਿੱਚ ਫੌਜ ਖਲੋਤੀ ਰਹਿੰਦੀ ਸੀ, ਕਦੋਂ ਹੁਕਮ ਕਰੇ ਤੇ ਅਸੀਂ ਅੱਗੇ ਤੁਰੀਏ। ਅੱਜ ਮੌਤ ਆਈ ਤੇ ਕਿਸੇ ਦੀ ਸਲਾਹ ਵੀ ਨਹੀਂ ਲਈ, ਪੁੱਛਿਆ ਵੀ ਨਹੀਂ, ਕਿਸੇ ਤੋਂ ਪੁੱਛਿਆ ਵੀ ਨਹੀਂ। ਖੁੱਲੀ ਗੰਠ, ਉੱਠੋ, ਲਿਖਿਆ ਆਇਆ ਰਾਮ। ਖੁੱਲੀ ਗੰਠ, ਉੱਠੋ, ਲਿਖਿਆ ਆਇਆ ਰਾਮ। ਜਿੰਨੇ ਸਵਾਸ ਲਿਖੇ ਨੇ
1: एक भी श्वास होर नहीं ले सकता। ए जो दुनिया शहर मेला, उंजते देखण नूं सब कुछ सच लगता है। सोने महल मकान मोटरां गड्डियां सब कुछ सच्चा लगता है, पर गुरु नानक साहिब कहिंदे आ जदों तकीदा है ना, बड़े बड़े शाह अमीरड़ियां नूं भी लोकी चुक के शमशान घाट वल नूं लै जांदे ने, उदों सारा कुछ झूठ नजर आउंदा है। ये दुनिया जादूगरी है, सच सारा कुछ झूठ विच बदल जाता है। इसलिए बिन पुछिया ही लै जाए

0: तहे काहूं कौ देत नह, नह पै मानत आन। कहो नानक सुन रे मना, ज्ञानी ताहे बखान। पै काहूं को देत नह, नह पै मानत आन। कहो नानक सुन रे मना, ज्ञानी ताहे बखान। वाहिगुरु जी का खालसा, वाहिगुरु जी की फतेह। परम सन्मान योग चवर शतर तख्त दे मालिक, जुगो जुग अटल साहिब। श्री गुरु ग्रंथ साहिब सचे पातशाह जी, आप जी दे पावन पवित्र हजूरी अंदर सतगुरु गुरु तेग बहादुर साहब जी महाराज हजूर दे अमृत बचन सलोकां दी विचार कीती जा रही है। अज जो विचार अधीन सलोक है, सतगुरु गुरु तेग बहादुर महाराज जी दे इन्ना बचना विचों 16वें सलोक दा पाठ आप जी ने सरवण कीता है। आओ सतगुरु गुरु तेग बहादुर महाराज जी दे चरणा च अरदास करिए। दाता जी आप विच वरतो अपने इस अमृत बचन दी विचार, प्रेम भावना संयुक्त आप ही करा लवो। आप समूह संगत तोर अंतर आत्मे तो आसीस बख्शो, तां जो आप जी दी सेवा अमृत शब्द विचार राही कर सका। प्यार अदब नाल उचारण करो जी, सतनाम श्री वाहे गुरु जी। करो बख्शिश, फिर उचारण करो जी, सतनाम श्री वाहे गुरु जी। सतगुरु गुरु तेग बहादुर महाराज जी ने अज दे इस अमृत विच जो सानू रूहानी उपदेश बख्शिश कीता है, इस विच सतगुरां ने एक तत् ज्ञान नू जानन वाले ज्ञानवान पुरश दे जीवन नू निरूपण कीता है। सतगुरां दे अमृत बचन पै काहूं को देत नह, पै दा लफ्ज़ी अर्थ है जी डर, काहूं को दा अर्थ किसे नू भी नहीं। पै काहूं को देत नह, जेड़ा किसे नू भी पै नहीं देंदा, डरावा नहीं देंदा। नह पै मानत आन, ते ना किसे दूजे दे पै नू स्वीकार करदा। फिर इहदे अर्थ किसे नू पै नहीं देंदा, डरा नहीं रहा, ते किसे दा दूसरे दा पै अपने अंदर कबूल भी नहीं कर रहा। पै काहूं को देत नह, नह पै मानत आन। कहो नानक सुन रे मना, सतगुरु गुरु तेग बहादुर महाराज कहंदे हे मेरे मना, तू ए गल ध्यान नाल सुन। ज्ञानी ता है बखान, उस नू ज्ञानी क्या जाता है, ओह ही ज्ञानवान पुरश है जेड़ा ना ता किसे नू पै देंदा ते ना किसे दे पै नू स्वीकारदा। इस अमृत शलोक दा अक्सर विचारवान सज्जन, बुलारे सज्जन तकरीर करदियां, सिक्खी दे सिद्धांत नू पेश करदियां इस अमृत शलोक दा बहुत हवाला दिता जांदा। देखो श्री गुरु ग्रंथ साहिब जी दी बाणी च ज्ञानी पुरश दे जीवन नू ज्ञानवान पुरश बंदे दी जिहड़ी शख्सियत है, उस नू सतगुरां ने कई थाई ते शब्द राही ओहदी व्याख्या कीती है। पर जिहड़ी आ ज्ञानी शब्द दी व्याख्या कीती गई है, ਇਹ ਸੱਚ ਇਹ ਵੇ ਕਿ ਪੂਰੇ ਗੁਰੂ ਗ੍ਰੰਥ ਸਾਹਿਬ ਵਿੱਚ ਸਿਰਫ ਇੱਕ ਵਾਰ ਹੀ ਹੈ। ਉਂਝ ਗਿਆਨੀ ਦੀ ਪਰਿਭਾਸ਼ਾ ਗੁਰੂ ਗ੍ਰੰਥ ਸਾਹਿਬ ਵਿੱਚ ਮਰਜ ਕੀਤੀ ਅਨੇਕਾਂ ਵਾਰ ਕੀਤੀ ਗਈ ਹੈ। ਥੋੜਾ ਜਿਹਾ ਅਸੀਂ ਇੱਕ ਤਾਂ ਇਸ ਲਫ਼ਜ਼ ਨੂੰ, ਗਿਆਨੀ ਦਾ ਲਫ਼ਜ਼ੀ ਅਰਥ ਹੈ ਜਾਣਕਾਰ, ਗਿਆਨ ਤੋਂ ਸ਼ਬਦ ਬਣਿਆ ਹੈ ਗਿਆਨੀ। ਉਂਝ ਸਤਿਗੁਰਾਂ ਨੇ ਨੰਗੇ ਨਾਲ ਵੀ ਸ਼ਬਦ ਵਰਤਿਆ ਹੈ ਗੁਰੂ ਗ੍ਰੰਥ ਸਾਹਿਬ ਜੀ ਗਿਆਨੀ, ਉਹਦਾ ਅਰਥ ਵੀ ਗਿਆਨਵਾਨ ਹੈ। ਜਿਵੇਂ ਅਸੀਂ ਇੱਕ ਪਾਠ ਕਰਨੇ ਆ, ਅਤ ਸੁੰਦਰ ਕੁਲੀਨ ਚਤੁਰ ਮੁਖ ਗਿਆਨੀ ਧਨਵੰਤ, ਉੱਥੇ ਨੰਗੇ ਨਾਲ ਸਤਿਗੁਰਾਂ ਨੇ ਸ਼ਬਦ ਵਰਤਿਆ ਪਰ ਉਹਦੇ ਵੀ ਅਰਥ ਗਿਆਨੀ ਨੇ। ਗਿਆਨ ਦਾ ਅਰਥ ਅਸੀਂ ਕਹਾਂਗੇ ਇਲਮ ਸ਼ਬਦ ਵਰਤੋ ਜਾਂ ਜਾਣਕਾਰੀ ਜਿਹਨੂੰ ਕਹਿ ਸਕਨੇ ਹਾਂ, ਤੇ ਗਿਆਨ ਸ਼ਬਦ ਬੜਾ ਵਿਸ਼ਾਲ ਹੈ। ਅਸੀਂ ਇਸ ਨੂੰ ਕਦੀ ਵੀ ਥੋੜੇ ਜਿਹੇ ਦਾਇਰੇ ਤੱਕ ਸੀਮਿਤ ਨਹੀਂ ਰੱਖ ਸਕਦੇ। ਗਿਆਨਵਾਨ ਸ਼ਬਦ ਇਤਨਾ ਵਿਸ਼ਾਲ ਹੈ ਕਿ ਇਸ ਸ਼ਬਦ ਦਾ ਪਾਰਾਵਾਰ ਹੀ ਨਹੀਂ। ਉਹ ਇਸ ਕਰਕੇ ਬੇਨਤੀ ਕਰ ਰਿਹਾ, ਇਸ ਧਰਤੀ ਤੇ ਅਨੇਕਾਂ ਤਰ੍ਹਾਂ ਦੀ ਜਾਣਕਾਰੀ ਰੱਖਣ ਵਾਲੇ, ਗਿਆਨ ਨੂੰ ਜਾਣਨ ਵਾਲੇ ਗਿਆਨੀ ਨੇ, ਜਿਨ੍ਹਾਂ ਕੋਲ ਚੰਗੀ ਸੂਝ ਹੈ, ਉਹ ਅਨੇਕਾਂ ਖੇਤਰ ਨੇ। ਸਾਇੰਸ ਵੀ ਤਾਂ ਇਹ ਗਿਆਨ ਰੱਖਣ ਵਾਲਾ ਹੈ, ਮੈਥ ਦਾ ਗਿਆਨ ਰੱਖਣ ਵਾਲਾ ਹੈ, ਸਮੁੰਦਰ ਦੀ ਤਹਿ ਦਾ ਗਿਆਨ ਰੱਖਣ ਵਾਲਾ ਹੈ, ਅਸਮਾਨ ਸਪੇਸ ਦਾ ਗਿਆਨ ਰੱਖਣ ਵਾਲਾ ਨੇ, ਆ ਜੀਵ ਜੰਤਾਂ ਦਾ ਗਿਆਨ ਰੱਖਣ ਵਾਲਾ ਨੇ, ਸੱਚ ਇਹਵੇ ਕਿ ਤਾਲੀਮ ਦਾ ਗਿਆਨ ਰੱਖਣ ਵਾਲੇ ਨੇ। ਗਿਆਨ ਸ਼ਬਦ ਬਹੁਤ ਵੱਡਾ, ਬਹੁਤ ਵਿਸ਼ਾਲ ਹੈ। ਸਤਿਗੁਰਾਂ ਨੇ ਥੋੜਾ ਜਿਹਾ ਜਿਸ ਬੇਨਤੀ ਕਰਨੀ ਇਸ ਲਫ਼ ਸੰਬੰਧੀ, ਗੁਰੂ ਗ੍ਰੰਥ ਸਾਹਿਬ ਵਿੱਚ ਗਿਆਨੀ ਸ਼ਬਦ ਉਸ ਨੂੰ ਪ੍ਰੇਰਨਾ ਸਰੋਤ ਵਜੋਂ ਵੀ ਵਰਤਿਆ ਹੈ, ਤੇ ਜਿੱਥੇ ਸਿਰਫ ਬੋਧਕ ਤਲ ਤੇ ਗਿਆਨ ਹੈ, ਅੰਦਰੂਨੀ ਤੌਰ ਤੇ ਪ੍ਰਕਾਸ਼ ਚਾਨਣ ਨਹੀਂ, ਉਸ ਗਿਆਨੀ ਨੂੰ ਸੰਬੋਧਨ ਕਰਕੇ ਵੀ ਕਿਹਾ ਕਿ ਤੇਰੇ ਕੋਲ ਨੌਲੇਜ, ਤੇਰੇ ਕੋਲ ਬਾਹਰਮੁਖੀ ਬੋਧਕ ਗਿਆਨ ਬਹੁਤ ਹੈ, ਪਰ ਬੁੱਧੀ ਦੇ ਤਲ ਤੋਂ ਉੱਪਰ ਉੱਠ ਕੇ ਇਸ ਨੂੰ ਧੁਰ ਅੰਦਰ ਆਪਣੇ ਅੰਦਰ ਮੰਨਣਾ, ਉਸ ਗਿਆਨ ਨੂੰ ਆਤਮਕ ਤੌਰ ਤੇ ਪਹੁੰਚਣਾ, ਸਹੀ ਅਰਥਾਂ ਵਿੱਚ ਇਹ ਗਿਆਨੀ। ਜਿਵੇਂ ਮੈਂ ਬਾਣੀ ਚ ਅੱਜ ਜਦੋਂ ਪੜ੍ਹ ਰਿਹਾ ਸਾਂ ਤੇ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਸ਼ਬਦ ਆਉਂਦਾ ਗਿਆਨੀ ਗੁਰਬਿਨ ਭਗਤ ਨਾ ਹੋਏ। ਹੁਣ ਸ਼ਬਦ ਉੱਥੇ ਗਿਆਨਵਾਨ ਪੁਰਸ਼ ਲਈ ਵਰਤਿਆ ਜਾ ਰਿਹਾ, ਇਹਦਾ ਮਤਲਬ ਉਸ ਕੋਲ ਗਿਆਨ ਦਾ ਬੋਧ ਹੈ ਪਰ ਜੀਵਨ ਨਹੀਂ। ਤੇ ਸਤਿਗੁਰੂ ਉਹਨੂੰ ਸ਼ਬਦ ਵਰਤਦੇ ਨੇ ਗਿਆਨੀ ਕਿ ਗੁਰੂ ਤੋਂ ਬਿਨਾਂ ਪਰਮਾਤਮਾ ਦੀ ਭਗਤੀ ਨਹੀਂ ਹੋ ਸਕਦੀ। ਸਤਿਗੁਰੂ ਨੇ ਅਨੇਕਾਂ ਵਾਰੀ ਸ਼ਬਦ ਵਰਤਿਆ। ਹਜ਼ੂਰ ਸੱਚੇ ਪਾਤਸ਼ਾਹ ਜੀ ਨੇ ਇੱਕ ਇਹ ਵੀ ਸ਼ਬਦ ਵਰਤਿਆ ਗਿਆਨੀ ਬਾਰੇ। ਮਹਾਰਾਜ ਜੀ ਦਾ ਇੱਕ ਬਚਨ ਹੈ, ਪਰਣਵਤ ਨਾਨਕ ਗਿਆਨੀ ਕੈਸਾ ਹੋਏ। ਮੇਰੀ ਇੱਛਾ ਸੀ ਵੀ ਥੋੜਾ ਜਿਹਾ ਇਸ ਸ਼ਬਦ ਸੰਬੰਧੀ ਦੋਨੋਂ ਪੱਖ ਆਪ ਸੰਗਤ ਨਾਲ ਸਾਂਝੇ ਕਰ ਸਕਾਂ। ਹਜ਼ੂਰ ਗੁਰੂ ਨਾਨਕ ਸਾਹਿਬ ਦਾ ਸ਼ਬਦ ਹੈ, ਕੌਣ ਹੈ ਗਿਆਨੀ? ਪਰਣਵਤ ਨਾਨਕ ਗਿਆਨੀ ਕੈਸਾ ਹੋਏ, ਆਪ ਪਛਾਣੇ। ਇਹ ਸੁਣਿਓ, ਆਪ ਪਛਾਣੇ ਜਿਹੜਾ ਆਪਣੇ ਆਪੇ ਨੂੰ ਪਹਿਚਾਣ ਜਾਂਦਾ ਹੈ। ਆਪਣੇ ਆਪੇ ਦਾ ਮਤਲਬ ਕੀ ਹੈ? ਕਿ ਉਹ ਆਪਣੇ ਸਰੀਰ ਨੂੰ ਪਛਾਣ ਲੈਂਦਾ ਹੈ? ਕਿ ਉਹ ਆਪਣੀ ਫੈਮਿਲੀ, ਆਪਣੇ ਪਰਿਵਾਰ ਦੇ ਖਾਨਦਾਨ ਨੂੰ ਪਹਿਚਾਣ ਲੈਂਦਾ ਹੈ? ਕਿ ਉਹ ਜਿਸ ਧਰਤੀ ਦੇ ਖਿੱਤੇ ਤੇ ਰਹਿੰਦਾ ਉਹਦੀ ਜਾਣਕਾਰੀ ਰੱਖਦਾ ਹੈ? ਇਹ ਆਪ ਪਛਾਣੇ ਦਾ ਮਤਲਬ ਇਹ ਹੈ ਕਿ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਤੈਨੂੰ ਇਹ ਸਮਝ ਪੈ ਜਾਏ ਤੂੰ ਕਿਸ ਦੀ ਅੰਸ਼ ਹੈ, ਤੂੰ ਪਰਮਾਤਮਾ ਦੀ ਅੰਸ਼ ਹੈ। ਉੱਥੇ ਸਤਿਗੁਰੂ ਨੇ ਸ਼ਬਦ ਵਰਤੇ, ਪਰਣਵਤ ਨਾਨਕ ਗਿਆਨੀ ਕੈਸਾ ਹੋਏ, ਆਪ ਪਛਾਣੇ ਪੂਜੇ ਸੋਏ। ਜਿਹੜਾ ਆਪਣੇ ਆਪ ਨੂੰ ਪਹਿਚਾਣ ਲੈ, ਜਿਹਨੂੰ ਆਪਣੀ ਤੱਤ ਦੀ ਸਮਝ ਪੈ ਜਾਏ, ਆਪ ਪਛਾਣੇ ਬੂਝੇ ਸੋਏ। ਅੱਗੇ ਹੈ, ਗੁਰ ਪ੍ਰਸਾਦ ਕਰੇ ਵਿਚਾਰ, ਉਸ ਆਪੇ ਨੂੰ ਪਹਿਚਾਣ ਕੇ। ਵੇਖੋ ਗੁਰੂ ਨਾਨਕ ਸਾਹਿਬ ਨੇ ਕਿੰਨੀ ਬਖਸ਼ਿਸ਼ ਕੀਤੀ ਤੁਕ ਵਿੱਚ, ਆਪਣੇ ਆਪ ਨੂੰ ਪਹਿਚਾਣ ਲੈ ਤੇ ਉਸ ਅਨੁਭਵ ਨੂੰ ਹਉ ਦੇ ਰੂਪ ਚ ਨਾ ਪੇਸ਼ ਕਰੇ ਕਿ ਮੇਰਾ ਇਹ ਗਿਆਨ ਹੈ। ਮਹਾਰਾਜ ਕਹਿੰਦੇ, ਪਰਣਵਤ ਨਾਨਕ ਗਿਆਨੀ ਕੈਸਾ ਹੋਏ, ਆਪ ਪਛਾਣੇ ਬੂਝੇ ਸੋਏ, ਗੁਰ ਪ੍ਰਸਾਦ ਕਰੇ ਵਿਚਾਰ। ਤੇ ਮਹਾਰਾਜ ਕਹਿੰਦੇ, ਸੋ ਗਿਆਨੀ ਦਰਗਾਹ ਪਰਵਾਨ, ਉਹ ਗਿਆਨਵਾਨ ਪੁਰਸ਼, ਉਹ ਸੂਝਵਾਨ ਪੁਰਸ਼ ਪਰਮਾਤਮਾ ਦੀ ਦਰਗਾਹ ਦੇ ਵਿੱਚ ਪਰਵਾਨ ਹੈ। ਇੱਕ ਬਚਨ ਮਹਾਰਾਜ ਜੀ ਨੇ ਹੋਰ ਕਿਹਾ ਹੈ, ਗਿਆਨੀ ਹੋਏ ਸੋ ਚੇਤਨ ਹੋਏ। ਵੇਖੋ ਆ ਸ਼ਬਦ ਹੈ, ਗਿਆਨੀ ਉਹ ਜਿਹੜਾ ਅੰਦਰੋਂ ਸੁਚੇਤ ਰਹਿੰਦਾ, ਆਪਣੇ ਅੰਦਰ ਵਿਸ਼ੇ ਵਾਸਨਾ ਨੂੰ ਪੈਦਾ ਨਹੀਂ ਹੋਣ ਦਿੰਦਾ। ਜਿਵੇਂ ਕਿਸੇ ਨੇ ਆਪਣੇ ਘਰ ਅੱਗੇ ਪਹਿਰਾ ਲਾਇਆ ਹੋਵੇ, ਗਿਆਨੀ ਉਹ ਵੇ ਜਿਹੜਾ ਤੁਰ ਅੰਤਰ ਆਤਮੇ ਜਾਗੀ ਹੋਈ ਸੁਰਤ ਹੈ, ਤੇ ਆਪਣੇ ਅੰਦਰੋਂ ਸੁਚੇਤ ਰਹਿੰਦਾ ਹੈ, ਅੰਦਰ ਦੀ ਮੈਲ ਤੋਂ ਬਚਾ ਕੇ ਰੱਖਦਾ ਆਪਣੇ ਆਪ। ਗਿਆਨੀ ਹੋਏ ਸੋਚੇਤਨ ਹੋਏ, ਅਗਿਆਨੀ ਅੰਧ ਕਮਾਏ। ਅਗਿਆਨੀ ਬੰਦਾ ਹਨੇਰੇ ਚ ਡੁੱਬਾ। ਥੋੜੀ ਜਿਹੀ ਇੱਕ ਹੋਰ ਬੇਨਤੀ ਦੇਖੋ, ਇੱਕ ਗਿਆਨ ਹੈ ਬਾਹਰ ਮੁਖੀ ਮਰਜ਼ ਕੀਤੀ ਵੀ ਮੈਂ ਬਾਣੀ ਚੋ ਅਜਰਜ ਕਰਨੀ ਕਿ ਇੱਕ ਗਿਆਨ ਹੈ ਜਿਹੜਾ ਸਿਰਫ ਗੁਰ ਪ੍ਰਸਾਦ ਨਾਲ ਮਿਲ ਸਕਦਾ, ਗੁਰੂ ਤੋਂ ਬਿਨਾਂ ਉਹ ਗਿਆਨ ਨਹੀਂ। ਜਿਵੇਂ ਸਤਿਗੁਰੂ ਦਾ ਬਚਨ ਹੈ, ਕੁੰਭੇ ਬੱਧਾ ਜਲ ਰਹੇ, ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਬੱਧਾ ਮਨ ਰਹੇ, ਗੁਰ ਬਿਨ ਗਿਆਨ ਨਾ ਹੋਏ। ਪਿਆਰਿਓ, ਇਹ ਇੱਕ ਦੂਜੇ ਦੇ ਪੂਰਕ ਸ਼ਬਦ ਨੇ। ਕੁੰਭੇ ਬੱਧਾ ਜਲ ਰਹੇ, ਪਾਣੀ ਤਾਂ ਖਲੋਵੇਗਾ ਜੇ ਕੁੰਭ ਘੜਾ ਹੋਵੇਗਾ, ਤੇ ਘੜਾ ਤਾਂ ਬਣੇਗਾ ਜੇ ਪਾਣੀ ਹੋਵੇਗਾ। ਤਾਂ ਮਿੱਟੀ ਗੋਵਾਂਗੇ ਤਾਂ ਹੈ ਨਾ। ਕੁੰਭੇ ਬੱਧਾ ਜਲ ਰਹੇ, ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਬੱਧਾ ਮਨ ਰਹੇ, ਗੁਰ ਬਿਨ ਗਿਆਨ ਨਾ ਹੋਏ। ਇਹ ਸੱਚ ਹੈ, ਜਿਵੇਂ ਚੰਚਲ ਪਾਣੀ ਨੂੰ ਘੜਾ ਕੁੰਭ ਟਿਕਾ ਲੈਂਦਾ ਹੈ, ਇਸੇ ਤਰ੍ਹਾਂ ਸਤਿਗੁਰੂ ਆਪਣੇ ਰੂਹਾਨੀ ਗਿਆਨ ਦੇ ਨਾਲ ਇਸ ਚੰਚਲ ਮਨ ਨੂੰ ਬੰਨ ਦਿੰਦਾ ਹੈ। ਕੁੰਭੇ ਬੱਧਾ ਜਲ ਰਹੇ, ਜਲ ਬਿਨ ਕੁੰਭ ਨਾ ਹੋਏ, ਮਹਾਰਾਜ ਕਹਿੰਦੇ ਗਿਆਨ ਕਾ ਬੱਧਾ ਮਨ ਰਹੇ, ਗੁਰ ਬਿਨ ਗਿਆਨ ਨਾ ਹੋਏ। ਇੱਕ ਪੱਖ ਬਾਣੀ ਚ ਕਿਹਾ ਜੀ, ਉਹ ਨੈਗੇਟਿਵ ਨਹੀਂ ਆਪਾਂ ਲਾਂਗੇ, ਪਰ ਉਹ ਜ਼ਰੂਰੀ ਸੀ ਸ਼ਬਦ, ਕਿਉਂਕਿ ਗਿਆਨੀ ਲਫ਼ਜ਼ ਅੱਜ ਕੱਲ ਜਿਹੜਾ ਸਾਡੇ ਵਿੱਚ ਵਰਤਿਆ ਜਾਂਦਾ ਹੈ। ਪੁਰਾਤਨ ਸਮੇਂ ਤਾਂ ਇੰਨਾ ਸ਼ਬਦ ਨਹੀਂ ਮੈਂ ਜਿੰਨਾ ਕੁ ਸਮਝ ਪਈ, ਜਿਵੇਂ ਭਾਈ ਗੁਰਦਾਸ ਸਾਹਿਬ ਜੀ ਨੇ ਗਿਆਨੀ ਨੀ ਕਿਹਾ, ਗਿਆਨੀ ਬਾਬਾ ਬੁੱਢਾ ਜੀ ਨੇ, ਜਾਂ ਅਸੀਂ ਦੇਖਦੇ ਹਾਂ ਕਿ ਸਨਮਾਨਯੋਗ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਨੇ ਲਈ ਗਿਆਨੀ ਸ਼ਬਦ, ਜਾਂ ਗਿਆਨੀਆਂ ਦੀ ਸੰਪਰਦਾ ਚੱਲਦੀ। ਜਿਵੇਂ ਸਨਮਾਨਯੋਗ ਭਾਈ ਸਾਹਿਬ ਭਾਈ ਨੰਦ ਲਾਲ ਜੀ ਨੇ, ਇਹਨਾਂ ਦਾ ਸਾਰਿਆਂ ਦਾ ਸੰਬੰਧ ਸਾਹਿਤ ਨਾਲ ਕਹਿ, ਗੁਰਮਤ ਦੀ ਵਿਆਖਿਆ ਨਾਲ ਕਹਿ। ਖਾਸ ਕਰਕੇ ਦਾਸ ਕਈ ਵਾਰੀ ਸੋਚਦਾ ਹੈ ਕਿ ਗਿਆਨੀ ਸੰਤ ਸਿੰਘ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਇਹ ਸ਼ਬਦ ਵਰਤੀਣ ਲੱਗਾ। ਉਂਝ ਵੈਸੇ ਗਿਆਨ ਸ਼ਬਦ ਫਿਰ ਮੈਂ ਅਰਜ਼ ਕਰਾਂ, ਗੁਰਬਾਣੀ ਵਿੱਚ ਬਹੁਤ ਲੰਬੇਰਾ ਸਮਾਂ ਇਹ ਵਰਤਿਆ। ਗੁਰੂ ਗ੍ਰੰਥ ਸਾਹਿਬ ਨੇ ਇਹ ਕਿਹਾ ਹੈ ਕਿ ਧਰਮ ਗ੍ਰੰਥ ਦੀ ਨੌਲੇਜ ਹੋ ਜਾਣਾ, ਸਾਡੇ ਚੋਂ ਜਿਹੜਾ ਪਾਠ ਕਰਦਾ ਸੀ ਕਹਿੰਦੇ ਗਿਆਨੀ ਜੀ, ਜਾਂ ਜੇ ਕਥਾ ਕਰਦੇ ਆ ਗਿਆਨੀ ਜੀ, ਕੀਰਤਨ ਕਰਦੇ ਸ਼ਬਦ ਗਿਆਨੀ ਜੀ, ਚਲੋ ਇਹ ਬੜਾ ਸਨਮਾਨਯੋਗ ਸ਼ਬਦ ਹੈ, ਅਸੀਂ ਸਾਰੇ ਸ਼ਬਦ ਵਰਤਨੇ। ਉਂਝ ਸਾਡੇ ਇਸ ਧਰਤੀ ਤੇ ਸਾਡੇ ਸਿਸਟਮ ਵਿੱਚ, ਸਾਡੀ ਪੜ੍ਹਾਈ ਵਿੱਚ ਗਿਆਨੀ ਦੀ ਪ੍ਰੀਖਿਆ ਵੀ ਹੈ। ਉਹ ਸਤਿਗੁਰਾਂ ਨੇ ਜਿਹੜੀ ਬਖਸ਼ਿਸ਼ ਕੀਤੀ, ਉਹਨਾਂ ਕਿਹਾ ਇੱਕ ਪਾਸੇ ਸਾਧਨਾ ਕਰਕੇ, ਮਿਹਨਤ ਕਰਕੇ, ਗ੍ਰੰਥਾਂ ਨੂੰ ਪੜ੍ਹ ਕੇ ਉਸ ਗਿਆਨ ਨੂੰ ਆਪਣੀ ਬੁੱਧੀ ਦੇ ਤਲ ਤੇ ਇਕੱਤਰ ਕੀਤਾ ਜਾਂਦਾ। ਦੂਜੇ ਪਾਸੇ ਕਹੇ ਕਿ ਉਸ ਗਿਆਨ ਨੂੰ ਤੁਰ ਅੰਤਰ ਆਤਮੇ ਆਪਣੇ ਅਨੁਭਵ ਕਰਨਾ। ਇਸ ਨੂੰ ਥੋੜਾ ਜਿਹਾ ਬਾਣੀ ਸੁਣਿਓ, ਕਈ ਵਾਰੀ ਜਦੋਂ ਦੇਖਿਆ ਬਾਣੀ ਦਾ ਪਾਠ ਕਰਦੇ ਮੈਂ ਹੈਰਾਨ ਹੁੰਦਾ, ਜਿਸ ਬੰਦੇ ਕੋਲ ਗ੍ਰੰਥਾਂ ਦਾ ਬੋਧ ਹੈ, ਨੌਲੇਜ ਹੈ, ਉਹਦੇ ਸਾਹਮਣੇ ਉਹ ਗਿਆਨ ਦੀ ਗੱਲ ਕਰਦਾ ਜਿਹਨੇ ਗ੍ਰੰਥ ਕਦੀ ਵਾਚੇ ਨਹੀਂ। ਹੁਣ ਜੇ ਮੱਧ ਕਾਲ ਦੇ ਇਸ ਵਰਨ ਵੰਡ ਨੂੰ ਦੇਖੀਏ, ਕਬੀਰ ਸਾਹਿਬ ਜੀ, ਭਗਤ ਰਵਿਦਾਸ ਸਾਹਿਬ ਜੀ ਮਹਾਰਾਜ, ਭਗਤ ਨਾਮਦੇਵ ਜੀ ਮਹਾਰਾਜ, ਭਗਤ ਸੈਨ ਜੀ ਮਹਾਰਾਜ, ਭਗਤ ਸਦਨਾ ਜੀ ਮਹਾਰਾਜ, ਜਿਹੜੇ ਗੁਰੂ ਗ੍ਰੰਥ ਸਾਹਿਬ ਜਿਨ੍ਹਾਂ ਦੀ ਬਾਣੀ ਬਾਣੀਕਾਰ, ਜੇ ਮੱਧ ਯੁੱਗ ਵਿੱਚ ਦੇਖੀਏ, ਜਿਨ੍ਹਾਂ ਨੂੰ ਮੰਦਿਰ ਚ ਨਹੀਂ ਜਾਣ ਦਿੱਤਾ ਜਾ ਰਿਹਾ, ਜਿਨ੍ਹਾਂ ਨੂੰ ਕਿਸੇ ਧਰਮ ਅਸਥਾਨ ਤੇ ਨਹੀਂ ਵੜਨ ਦਿੱਤਾ ਜਾ ਰਿਹਾ, ਤੇ ਮੈਂ ਬੇਨਤੀ ਕਰਾਂ ਉਹਨੂੰ ਕਿੰਨੀ ਕੁ ਪੜ੍ਹਾਈ, ਕਿੰਨੀ ਕੁ ਤਲੀਮ ਧਾਰਮਿਕ ਤੌਰ ਤੇ, ਉਹਨਾਂ ਨੂੰ ਕੋਈ ਹੱਕ ਹੈ ਪੜ੍ਹਨ ਦਾ? ਪਰ ਇਹਨੂੰ ਅਨਪੜ੍ਹਤਾ ਚ ਮਤ ਲਿਜਾਣਾ, ਇਹ ਮਤ ਸਮਝਣਾ ਜੀ ਇਹ ਅਨਪੜ੍ਹਤਾ ਦਾ ਪ੍ਰਚਾਰ ਨਹੀਂ। ਪਿਆਰਿਓ, ਜਿਸ ਨੂੰ ਆਪਣਾ ਅੰਦਰ ਧੁਰ ਪੜਨ ਦੀ ਜਾਚ ਆ ਜਾਏ, ਮੈਂ ਉਸ ਦਿਨ ਵੀ ਕਿਹਾ ਸੀ, ਸਿਮਰਨ ਵਾਲੇ ਦੇ ਹਿਰਦੇ ਵਿੱਚੋਂ ਜਿਹੜਾ ਗਿਆਨ ਨਿਕਲਦਾ ਹੈ, ਕਈ ਵਾਰੀ ਕਿਤਾਬਾਂ ਪੜ੍ਹਨ ਵਾਲਾ ਉਹਦੇ ਸਾਹਮਣੇ, ਕਈ ਵਾਰੀ ਕੀ ਅਕਸਰ ਉਹਦੇ ਸਾਹਮਣੇ ਝੁੱਕ ਜਾਂਦਾ ਹੈ। ਹੁਣ ਉਹ ਗਿਆਨ ਧੁਰ ਅੰਤਰ ਆਤਮੇ ਤੋਂ, ਇਹ ਤੇ ਇੱਕ ਹੋਰ ਬੇਨਤੀ ਕਰਦੇ ਹਾਂ, ਕੋਈ ਸ਼ਬਦ ਆਪਾਂ ਬਾਣੀ ਤੋਂ ਬਾਹਰ ਨਿਕਲ ਕੇ ਨਹੀਂ ਕਰ, ਤੇ ਕਥਾ ਦਾ ਮਤਲਬ ਹੀ ਇਹ ਵੇ, ਸ਼ਬਦ ਦੀ ਸਤਿਗੁਰੂ ਦੀ ਇਸ ਮਹਿਮਾ ਨੂੰ ਜਾਂ ਵਿਚਾਰ ਨੂੰ ਇੱਕ ਦੂਜੇ ਨਾਲ ਸਾਂਝਿਆ ਕਰ ਸਕ। ਹੁਣ ਮਨ ਚ ਮੈਂ ਆਪ ਨਾਲ ਮੈਂ ਸਾਂਝ ਕੀਤੀ ਕਿ ਗ੍ਰੰਥ ਪੜ੍ਹਨ ਤੋਂ ਬਿਨਾਂ ਵੀ ਉਹਨਾਂ ਦੇ ਅੰਦਰ ਧੁਰ ਗਿਆਨ ਆਇਆ। ਜਿਵੇਂ ਸੁਖਮਨੀ ਸਾਹਿਬ ਚ ਇੱਕ ਬਚਨ ਹੈ, ਇਸ ਵਿੱਚ ਮੈਂ ਜ਼ਿਆਦਾ ਵਿਆਖਿਆ ਨਹੀਂ ਕਰਨੀ, ਸਿਰਫ ਤੁਸੀਂ ਗਿਣੀ ਜਾਓ ਵੀ ਕਿੰਨੇ ਰੂਹਾਨੀ ਗੁਣ ਨੇ ਉਹਦੇ ਚ, ਤੇ ਉਹਦੇ ਚ ਇੱਕੋ ਗੱਲ ਕਹੀ ਕਿ ਜਿਨ੍ਹੇ ਨਾਮ ਜਪਿਆ, ਆਤਮਾ ਦੇ ਤਲ ਤੇ ਆਪਣੇ ਅੰਦਰੋਂ ਪਰਮਾਤਮਾ ਦੇ ਨਾਮ ਨੂੰ ਸੁਣਿਆ, ਸੱਚ ਇਹ ਸਾਰੇ ਰੂਹਾਨੀ ਗੁਣ ਉਹਦੇ ਅੰਦਰ ਸੁੱਤੇ ਸਿੱਧੀ ਪੈਦਾ ਹੋ ਗਏ। ਜਿਵੇਂ ਅਸੀਂ ਪਾਠ ਕਰ ਰਹੇ ਹਾਂ, ਖੇਮ ਸ਼ਾਂਤ ਰਿੱਧ ਨਵਨਿਧ ਬੁੱਧ ਗਿਆਨ ਸਰਬ ਤੈ ਸਿੱਧ ਵਿਦਿਆ ਤਪ ਜੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉੱਤਮ ਇਸ਼ਨਾਨ ਚਾਰ ਪਦਾਰਥ ਕਮਲ ਪ੍ਰਗਾਸ ਸਭ ਕੈ ਮਦ ਸਗਲ ਤੇ ਉਦਾਸ ਸੁੰਦਰ ਚਤੁਰ ਤਤ ਕਾ ਬੇਤਾ ਸਮਦਰਸ਼ੀ ਏਕ ਦ੍ਰਿਸ਼ਟੇਤਾ। ਇਹ ਬਾਈ ਗੋਨੇ ਜੇ ਮੈਂ ਭੁਲਾਣਾ, ਇਹ ਬਾਈ ਰੂਹਾਨੀ ਗੋਨੇ ਜੇ ਖੇਮ ਸ਼ਾਂਤ ਤੋਂ ਅਸੀਂ ਪੜ੍ਹੀਏ ਤਾਂ। ਤੇ ਮਹਾਰਾਜ ਕਹਿੰਦੇ ਨੇ ਸਮਦਰਸ਼ੀ ਤਤ ਕਾ ਬੇਤਾ ਕਿਆ ਹੈ। ਅਖੀਰ ਤੇ ਕਹਿੰਦੇ ਆ ਪਤਾ ਹੈ ਕਿੰਨਾ ਕੁੱਲ ਨੇ, ਇਹ ਫਲ ਤਿਸ ਜਨ ਕੈ ਮੁੱਖ ਭਨੇ। ਆ ਗੁਰੂ ਘਰ ਦੇ ਵਿੱਚ ਹੈ ਅਸਲੀ ਗਿਆਨ ਦੀ ਗੱਲ। ਖੇਮ ਸ਼ਾਂਤ ਰਿੱਧ ਨਵਨਿਧ ਬੁੱਧ ਗਿਆਨ ਸਰਬ ਤੈ ਸਿੱਧ ਵਿਦਿਆ ਤਪ ਜੂਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉੱਤਮ ਇਸ਼ਨਾਨ ਚਾਰ ਪਦਾਰਥ ਕਮਲ ਪ੍ਰਗਾਸ ਸਭ ਕੈ ਮਦ ਸਗਲ ਤੇ ਉਦਾਸ ਸੁੰਦਰ ਚਤੁਰ ਤਤ ਕਾ ਬੇਤਾ ਸਮਦਰਸ਼ਟੀ ਏਕ ਦ੍ਰਿਸ਼ਟੇਤਾ। ਇਹ ਫਲ ਤਿਸ ਜਨ ਕੈ ਮੁੱਖ ਭਨੇ। ਇਹ ਉਸ ਗੁਰਮੁਖ ਕੋਲ ਨੇ ਪਿਆਰਿਓ ਜਿਹੜਾ ਆਪਣੇ ਮੁੱਖ ਤੋਂ ਬੋਲਦਾ ਹੈ। ਇਹ ਫਲ ਤਿਸ ਜਨ ਕੈ ਮੁੱਖ ਭਨੇ ਕੀ ਗੁਰ ਨਾਨਕ ਨਾਮ ਬਚਨ ਮਨ ਸੁਣੇ। ਮੁੱਖ ਤੋਂ ਬੋਲਦਾ ਤੁਰ ਅੰਦਰ ਇਕਾਗਰ ਹੋ ਕੇ, ਕਿਉਂਕਿ ਸਿਮਰਨ ਨਾਲ ਉਹਦਾ ਉਸ ਸੋਮੇ ਨਾਲ ਸੰਬੰਧ ਬਣ ਜਾਂਦਾ, ਰੂਹ ਦਾ ਉਸ ਪਰਮ ਰੂਹ ਨਾਲ ਸੰਬੰਧ ਬਣ ਜਾਂਦਾ ਜਿੱਥੋਂ ਸਾਰੇ ਦਾ ਸਾਰਾ ਗਿਆਨ ਜਿਹੜਾ ਉਹ ਪ੍ਰਕਾਸ਼ਿਤ ਹੁੰਦਾ। ਮੈਂ ਖੈਰ ਫਿਰ ਵਿਸ਼ੇ ਤੋਂ ਬਾਹਰ ਨਹੀਂ ਨਿਕਲਾਂਗਾ। ਹੁਣ ਇੱਕ ਉਹ ਗਿਆਨ ਹੈ ਜਿਨ੍ਹਾਂ ਦੇ ਅੰਦਰੋਂ ਪ੍ਰਕਾਸ਼ ਹੋਇਆ, ਉਹਨਾਂ ਨੇ ਆਪਣੀ ਜ਼ਬਾਨ ਧੋਕਿਆ, ਮੈਂ ਵੀ ਉਹਦੇ ਵਿੱਚ ਸ਼ਾਮਲ, ਆਪਾਂ ਉਹਨਾਂ ਦੀ ਵਿਆਖਿਆ ਕਰ ਰਹੇ। ਪਰ ਜਿਨ੍ਹਾਂ ਦੇ ਅੰਦਰ ਗਿਆਨ ਪੈਦਾ ਹੋਇਆ, ਕੋਈ ਜ਼ਰੂਰੀ ਥੋੜਾ ਮੇਰੀ ਸੁਰਤ ਇੰਨੀ ਉੱਚੀ ਹੋਵੇ। ਅੱਜ ਵਿਆਖਿਆ ਮੈਂ ਕਰਨ ਲੱਗਾ, ਭੈ ਕਾਹੂ ਕੋ ਦੇਤ ਨਹਿ ਭੈ ਮਾਨਤ ਆਨ। ਤੇ ਸੱਚ ਇਹ ਵੇ ਇਹ ਪਰਮ ਅਵਸਥਾ ਨੌਵੇਂ ਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਹੈ, ਸਤਿਗੁਰੂ ਦੀ ਇਹ ਪਰਮ ਅਵਸਥਾ ਜਿਸ ਵਿੱਚ ਉਹ ਇਹ ਬਖਸ਼ਿਸ਼ ਕਰ ਰਹੇ ਆ। ਤੇ ਉਹਨਾਂ ਜੋ ਕਿਹਾ ਅੱਜ ਅਸੀਂ ਦੇਖਾਂਗੇ ਉਹਨਾਂ ਦੇ ਇਤਿਹਾਸ ਵਿੱਚ, ਨਾ ਭੈ ਮੰਨਿਆ ਨਾ ਕਿਸੇ ਨੂੰ ਭੈ ਦਿੱਤਾ। ਬਸ ਥੋੜਾ ਜਿਹਾ ਪਹਿਲਾਂ ਮੈਂ ਆਪ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਬੋਧਕ ਤਲ ਤੇ ਨੌਲੇਜ ਬੜੀ ਚੰਗੀ ਗੱਲ ਹੈ, ਪਰ ਕਈ ਵਾਰੀ ਰੂਹਾਨੀ ਛੂ ਨਾ ਹੋਵੇ ਬੋਧਕ ਤਲ ਦੀ ਨੌਲੇਜ ਵੀ ਕਈ ਵਾਰੀ ਕੌਮ ਨੂੰ ਕੁਰਾਏ ਪਾ ਜਾਂਦੀ ਹੈ। ਮੈਂ ਲਫ਼ਜ਼ ਬੜਾ ਵਰਤਿਆ, ਕਈ ਵਾਰੀ ਪਿੱਛੇ ਤੁਰਨ ਵਾਲਿਆਂ ਨੂੰ ਕੁਰਾਏ ਪਾ ਜਾਂਦੀ। ਗੁਰੂ ਨਾਨਕ ਸਾਹਿਬ ਦਾ ਇੱਕ ਬਚਨ ਹੈ, ਉਹਨਾਂ ਹਜ਼ੂਰ ਨੇ ਫਰਮਾਇਆ ਹਰਨਾ ਬਾਜਾ ਤੈ ਸਿਕਦਾਰਾਂ ਇਹਨਾਂ ਪੜਿਆ ਨਾਉ। ਇਹ ਤਿੰਨ ਸ਼ਬਦ ਵਰਤੇ ਨੇ, ਇੱਕ ਹਰਨ, ਦੂਸਰਾ ਬਾਜ ਤੇ ਤੀਸਰਾ ਸ਼ਬਦ ਵਰਤਿਆ ਹੈ ਪੜਿਆ, ਗਿਆਨੀ ਵਿਦਵਾਨ। ਹਰਨਾ ਬਾਜਾ ਤੈ ਸਿਕਦਾਰਾਂ, ਹਰਨ ਬਾਜ ਅਤੇ ਸਿਕਦਾਰ ਅਤੇ ਚੌਧਰੀ ਇਹਨਾਂ ਪੜਿਆ ਨਾਉ। ਇਹਨਾਂ ਨੂੰ ਕਿਹਾ ਜਾਂਦਾ ਹੈ ਪੜੇ ਨੇ ਇਹ ਸਿਆਣੇ ਜੀ, ਇਹਨਾਂ ਨੂੰ ਸਮਝ ਬੜੀ। ਹੁਣ ਗੁਰੂ ਜੀ ਕਹਿੰਦੇ ਨੇ ਇਹ ਪੜੇ ਜੇ ਕੁਰਾਏ ਪੈ ਜਾਣ ਤੇ ਫਿਰ ਤਬਾਹੀ ਕਿੰਨੀ ਕੁ ਹੋਵੇਗੀ। ਹਰਨਾ ਬਾਜਾਂ ਤਹਿਸਕਦਾਰਾਂ ਇਹਨਾਂ ਪੜਿਆ ਨਾਉ, ਫਾਂਦੀ ਲੱਗੀ ਜ਼ਾਤ ਵਹਾਇਨ ਅੱਗੇ ਨਾਹੀ ਥਾਉ। ਹੁਣ ਇਸ ਤੁਕ ਨੂੰ ਫਾਂਦੀ ਲੱਗੀ ਜ਼ਾਤ ਵਹਾਇਨ, ਹਰਨ ਨੂੰ ਸ਼ਿਕਾਰੀ ਪਕੜਦਾ, ਹਰਨ ਦੇ ਬੱਚੇ ਨੂੰ ਉਹਨੇ ਪਕੜ ਲਿਆ, ਆਪਣੇ ਘਰ ਵਿੱਚ ਉਹਨੂੰ ਘਾਹ ਦਿੰਦਾ, ਉਹਦੀ ਖੁਰਾਕ ਦਿੰਦਾ, ਉਹਨੂੰ ਸਿਖਾਉਣਾ ਸ਼ੁਰੂ ਕਰ ਦਿੰਦਾ। ਹੁਣ ਬੰਦੇ ਦੀ ਸੰਗਤ ਕਰ ਕਰਕੇ ਖਰਨ ਜਿਹੜਾ ਉਹ ਸੱਚੀ ਮੁੱਚੀ ਬੰਦੇ ਦੇ ਹਰ ਐਕਸ਼ਨ ਨੂੰ, ਹਰ ਉਹਦੀ ਜੇ ਉਹ ਸਿਖਾ ਰਿਹਾ ਉਸ ਅਨੁਸਾਰ ਉਹ ਕੰਮ ਕਰਨ ਲੱਗ ਪੈਂਦਾ। ਜਦੋਂ ਉਹ ਹਰਨ ਨੂੰ ਸਿਖਾ ਦਿੰਦਾ ਤੇ ਉਹਨੂੰ ਜੰਗਲ ਵੀ ਛੱਡ ਦਿੰਦਾ। ਯਾਦ ਰੱਖਿਓ ਬੰਦੇ ਦੀ ਸੁਸਾਇਟੀ ਕੀਤੀ ਉਹਨੇ, ਹਰਨ ਨੇ ਬੰਦੇ ਦੀ ਸੁਸਾਇਟੀ ਕੀਤੀ, ਸੰਗਤ ਕੀਤੀ ਕਹਿ ਲਓ, ਉਹਦੀ ਸੁਸਾਇਟੀ ਵਿੱਚੋਂ ਜਾਂ ਉਹਦੀ ਸੰਗਤ ਵਿੱਚੋਂ ਉਹਦੀ ਸੋਭਤ ਵਿੱਚੋਂ ਜੋ ਕੁਝ ਨੇ ਸਿਖਾਇਆ ਕਿ ਜੰਗਲ ਵਿੱਚ ਜਾ, ਆਪਣੇ ਵਰਗੇ ਹਰਨਾਂ ਨੂੰ ਆਪਣੇ ਤੇ ਯਕੀਨ ਬਣਵਾ ਕੇ ਇਹਨਾਂ ਨੂੰ ਤੂੰ ਮੇਰੇ ਕੋਲ ਲੈ ਆਵੀਂ। ਚਲੋ ਜ਼ੁਬਾਨ ਤੇ ਨਹੀਂ ਕਿਹਾ ਪਰ ਸਿਖਾਇਆ ਤੇ ਹੈ ਨਾ। ਹਰਨ ਜੰਗਲ ਵੀ ਜਾਂਦਾ ਹੈ, ਭੋਲੇ ਪਾਲੇ ਹਰਨ ਚੁਗਦੇ ਪਏ ਆ, ਘਾਹ ਚੱਲ ਰਹੇ ਨੇ, ਉਹ ਇਸ ਪੜੇ ਹੋਏ ਹਰਨ ਤੇ ਭਰੋਸਾ ਕਰ ਲੈਂਦੇ। ਮਹਾਰਾਜ ਕਹਿੰਦੇ ਸਿਖਾਇਆ ਹੋਇਆ ਗਿਆ, ਭੋਲੇ ਪਾਲੇ ਹਰਨ ਜਿਹੜੇ ਨੇ ਇਹਦੀ ਚਲਾਕੀ ਨੂੰ ਸਮਝੇ ਨਹੀਂ, ਇਹਦੇ ਪਿੱਛੇ ਇਹਨੂੰ ਆਗੂ ਬਣਾ ਕੇ ਚੱਲ ਪਏ ਤੇ ਇਸ ਪੜੇ ਲਿਖੇ ਨੇ ਕੀ ਕੀਤਾ, ਏਡੀ ਵੱਡੀ ਬੇਈਮਾਨੀ ਕੀਤੀ, ਇਹਨੂੰ ਚੰਗਾ ਜਾਣ ਕੇ ਇਹਨੂੰ ਅੱਗੇ ਲਾਇਆ। ਦੁੱਖ ਇਸ ਚੀਜ਼ ਦਾ ਲੱਗਾ, ਆਪ ਤਾਂ ਪੜਿਆ ਹੋਇਆ ਸ਼ਿਕਾਰੀ ਦੇ ਘਰ ਚਲਾ ਗਿਆ, ਜਿਹੜੇ ਭਰੋਸਾ ਕਰਕੇ ਪਿੱਛੇ ਆਏ ਉਹਨਾਂ ਨੂੰ ਮਰਵਾ ਕੇ ਰੱਖ ਦਿੱਤਾ। ਮਹਾਰਾਜ ਕਹਿੰਦੇ ਇਹ ਹਰਨ ਵੀ ਤਾਂ ਪੜਿਆ ਹੈ ਨਾ। ਦੂਸਰੀ ਗੱਲ ਬਾਜ ਹੈ, ਉੱਡਣ ਵਾਲਾ ਪੰਛੀ ਜਿਹਦਾ ਨਰ ਜ਼ੁਰਾ ਹੈ। ਹੁਣ ਬਾਜ ਉੱਡਦਾ ਅਸਮਾਨ ਚ, ਤੇ ਕਿੰਨਾ ਨੂੰ ਪਕੜਦਾ ਹੈ, ਬਟੇਰੇ ਪਕੜ ਰਿਹਾ, ਤਿੱਤਰ ਪਕੜ ਰਿਹਾ, ਆਪਣੀ ਜਾਤ ਦੇ ਪੰਛੀਆਂ ਨੂੰ ਪਕੜ ਰਿਹਾ ਨਾ, ਉੱਡਣ ਵਾਲੇ ਪੰਛੀਆਂ ਨੂੰ ਫੜ ਰਿਹਾ। ਬਾਜ ਵੀ ਪੜਿਆ ਹੈ ਤੇ ਪਿਆਰੇ ਉਹ ਆਪਣੀ ਜਾਤ ਦੇ ਪੰਛੀਆਂ ਨੂੰ ਪਕੜ ਕੇ ਪੰਜੇ ਚ ਨੋਚ ਕੇ ਸ਼ਿਕਾਰੀ ਕੋ ਲਿਆ ਸੱਟਦਾ ਹੈ। ਮਹਾਰਾਜ ਕਹਿੰਦੇ ਇਹ ਵੀ ਪੜਿਆ, ਸਤਿਗੁਰੂ ਕਹਿੰਦੇ ਨੇ ਜਿਵੇਂ ਖਰਨ ਪੜਿਆ ਹੋਇਆ, ਸਿਖਾਇਆ ਹੋਇਆ, ਆਪਣਿਆਂ ਨੂੰ ਖਤਮ ਕਰਾ ਦਿੰਦਾ ਹੈ, ਬਾਜ ਪੜਾਇਆ ਹੋਇਆ ਸ਼ਿਕਾਰੀ ਦਾ, ਉਹ ਆਪਣੀ ਜਾਤ ਦੇ ਪੰਛੀਆਂ ਨੂੰ ਮਰਵਾ ਦਿੰਦਾ ਹੈ। ਕਈ ਵਾਰੀ ਸੱਚ ਇਹ ਵੇਖ ਕੇ ਪੜਿਆ ਹੋਇਆ ਆਗੂ ਜਦੋਂ ਅਨੁਭਵ ਤੋਂ ਅੰਦਰੋਂ ਹੀਣਾ ਹੋਵੇ, ਉਹ ਕੌਮ ਨੂੰ ਵੀ ਮਰਵਾ ਦਿੰਦਾ ਹੈ, ਉਹ ਪਿੱਛੇ ਤੁਰਨ ਵਾਲਿਆਂ ਦਾ ਖਾਤਮਾ ਕਰਾ ਦਿੰਦਾ। ਸਤਿਗੁਰੂ ਨੇ ਬਾਣੀ ਚ ਕਿਹਾ, ਖਰਨਾ ਬਾਜੇ ਤੈ ਸਿਕਦਾਰਾਂ ਇਹਨਾਂ ਪੜਿਆ ਨਾਉ, ਫਾਂਦੀ ਲੱਗੀ ਜ਼ਾਤ ਵਹਾਇਨ ਅੱਗੇ ਨਾਹੀ ਥਾਉ। ਸੋ ਪੜਿਆ, ਹੁਣ ਆਹ ਗੁਰੂ ਜੀ ਕਹਿੰਦੇ ਆਹ ਗਿਆਨੀ, ਸੋ ਪੜਿਆ ਸੋ ਪੰਡਿਤ ਬਿਨਾ ਜਿਨੀ ਕਮਾਣਾ ਨਾ, ਉਹੀ ਵਿਦਵਾਨ ਹੈ ਉਹੀ ਪੰਡਿਤ ਹੈ ਜਿਨੇ ਪਰਮਾਤਮਾ ਦੇ ਨਾਮ ਨੂੰ ਕਮਾਇਆ। ਸੋ ਪੜਿਆ ਸੋ ਪੰਡਿਤ ਬਿਨਾ ਜਿਨੀ ਕਮਾਣਾ ਨਾ। ਅੱਗੇ ਫਿਰ ਸਤਿਗੁਰੂ ਕਹਿੰਦੇ ਨੇ ਜਦੋਂ ਇਹੋ ਜਿਹਾ ਕੋਈ ਪੜਿਆ, ਇਹੋ ਜਿਹਾ ਗਿਆਨਵਾਨ ਬਾਤ ਕਰਦਾ ਪਰਮਾਤਮਾ ਦੀ, ਨਾਮ ਦੀ ਗੱਲ ਕਰਦਾ, ਕੀਰਤਨ ਦੀ ਕਰਦਾ, ਸਿਮਰਨ ਦੀ ਕਰਦਾ, ਸੱਚ ਇਹ ਵੇ ਉਹਦੇ ਬੋਲ, ਉਹਦੇ ਕੋਲ ਬੈਠਣਾ, ਉਹਦੇ ਸ਼ਬਦ ਬੰਦਿਆਂ ਦੇ ਤਪਦੇ ਹੋਏ ਹਿਰਦੇ ਨੂੰ ਠੰਡ ਪਹੁੰਚਾ ਦਿੰਦੇ। ਮਹਾਰਾਜ ਜੀ ਇਹ ਕਿਵੇਂ? ਉੱਥੇ ਫਿਰ ਸਤਿਗੁਰੂ ਉੱਤਰ ਦਿੰਦੇ ਆ, ਹਜ਼ੂਰ ਫਰਮਾਉਂਦੇ ਆ ਕਿ ਭਾਈ ਸਿੱਖੋ, ਜੜਾਂ ਕਦੀ ਨਹੀਂ ਦਿਸਦੀਆਂ ਰੁੱਖ ਦੀਆਂ, ਜੜਾਂ ਤਾਂ ਜ਼ਮੀਨ ਦੇ ਵਿੱਚ ਮਿੱਟੀ ਦੇ ਵਿੱਚ ਨੇ, ਜਿਹੜੀਆਂ ਅਣ ਦਿਸਦੀਆਂ ਨੇ ਉਹਨਾਂ ਨੇ ਦਿਸਦੇ ਹੋਏ ਨੂੰ ਤਾਕਤ ਦਿੱਤੀ ਹੈ। ਟਾਹਣੇ ਦਿਸਦੇ ਆ, ਤਣਾ ਦਿਸਦਾ, ਫੁੱਲ ਫਲ ਪੱਤੇ ਦਿਸਦੇ ਆ, ਛਾਂ ਰੁੱਖ ਦੀ ਦਿਸਦੀ। ਜਿਸ ਰੁੱਖ ਦੀਆਂ ਅਦ੍ਰਿਸ਼ਟ ਜੜਾਂ ਧੁਰ ਧਰਤੀ ਵਿੱਚ ਗੱਡੀਆਂ ਨੇ, ਉਹਦੀ ਛਾਂ, ਉਹਦੇ ਫੁੱਲ, ਉਹਦੇ ਪੱਤੇ, ਉਹਦੇ ਫਲ ਲੋਕਾਂ ਨੂੰ ਸੁੱਖ ਦਿੰਦੇ ਆ। ਜਿਸ ਪੜੇ ਹੋਏ ਦੇ ਅੰਦਰ ਰੂਹਾਨੀ ਜੀਵਨ ਦੀਆਂ ਜੜਾਂ ਤੁਰ ਅੰਦਰ ਗਈਆਂ ਨੇ, ਸੱਚ ਇਹ ਵੇ ਉਹਦਾ ਜੀਵਨ ਵੀ ਰੁੱਖ ਦੀ ਤਰ੍ਹਾਂ ਲੋਕਾਂ ਨੂੰ ਛਾਂ ਦਿੰਦਾ। ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦੇ ਬਚਨ ਨੇ, ਸੋ ਪੜਿਆ ਸੋ ਪੰਡਿਤ ਬਿਨਾ ਜਿਨੀ ਕਮਾਣਾ ਨਾਉ। ਅਗਲੀ ਬਚਨ ਹੈ, ਪਹਿਲੋ ਦੇ ਜੜ ਅੰਦਰ ਜੰਮੇ, ਪਹਿਲਾਂ ਜੜ ਪੈਦਾ ਹੁੰਦੀ ਏ, ਬਾਅਦ ਹੀ ਨਿਕਲਦਾ ਨਾ ਰੁੱਖ ਚ, ਪਹਿਲਾਂ ਧਰਤੀ ਚ, ਪਹਿਲਾਂ ਉਹਦੀ ਆਪਣੀ ਕਮਾਈ ਹੋਵੇ। ਪਹਿਲੋ ਦੇ ਜੜ ਅੰਦਰ ਜੰਮੇ ਤਾਂ ਉੱਪਰ ਹੋਵੇ ਛਾਂ, ਛਾਂ ਉਸੇ ਰੁੱਖ ਦੀ ਉੱਤੇ ਹੈ ਜਿਹਦੀਆਂ ਜੜਾਂ ਨੇ। ਸਤਿਗੁਰੂ ਨੇ ਇੱਕ ਪੱਖ ਇਹ ਰੱਖਿਆ ਜੀ ਗੁਰੂ ਗ੍ਰੰਥ ਸਾਹਿਬ ਵਿੱਚ, ਇਹ ਮੈਂ ਬੜਾ ਸੰਖੇਪ ਜਾ ਕੇ, ਇਹਦੇ ਨਾਲ ਮੈਂ ਦੂਸਰਾ ਪੱਖ ਗਿਆਨ ਦੇ ਸੰਬੰਧ ਵਿੱਚ ਜਿਹੜੇ ਮਹਾਂਪੁਰਖਾਂ ਦੀ ਗੱਲ ਮੈਂ ਕਰਨ ਲੱਗਾ, ਭਗਤ ਕਬੀਰ ਸਾਹਿਬ, ਉਹਨਾਂ ਇੱਥੋਂ ਤੱਕ ਕਹਿੰਦੇ ਆ ਕਿ ਸਾਡੇ ਅੰਦਰ ਇਸ ਤਰ੍ਹਾਂ ਚਾਨਣ ਹੋ ਗਿਆ ਗਿਆਨ ਦਾ ਕਿ ਜਿਵੇਂ ਸੂਰਜ ਤਪਦਾ ਪਿਆ, ਇਹ ਪ੍ਰਕਾਸ਼ ਹੀ ਪ੍ਰਕਾਸ਼। ਕਿਉਂਕਿ ਅੱਜ ਗਿਆਨ ਦੀ ਬਾਤ ਬਹੁਤ ਕੀਤੀ ਜਾਂਦੀ, ਕਰਨੀ ਵੀ ਚਾਹੀਦੀ ਹੈ, ਕੋਈ ਸ਼ੱਕ ਨਹੀਂ। ਗੁਰੂ ਗ੍ਰੰਥ ਸਾਹਿਬ ਯਥਾਰਥ ਗਿਆਨ, ਸੱਚ ਦੇ ਗਿਆਨ ਦੀ ਬਾਤ ਕਰਦੇ ਨੇ, ਪਰ ਮੈਂ ਫਿਰ ਬੇਨਤੀ ਕਰਾਂਗਾ, ਗਿਆਨ ਲਫ਼ਜ਼ ਦੇ ਥੱਲੇ, ਗਿਆਨ ਲਫ਼ਜ਼ ਦੇ ਥੱਲੇ ਆਪਾਂ ਭਾਵਨਾ ਨੂੰ, ਸ਼ਰਧਾ ਨੂੰ, ਰੂਹਾਨੀ ਜਿਹੜੇ ਗੁਣ ਗੁਰੂ ਨੇ ਦਿੱਤੇ ਨੇ ਜਿਨ੍ਹਾਂ ਕਰਕੇ ਗਿਆਨ ਰੂਹਾਨੀ ਉਪਜਣਾ ਹੈ, ਅਸੀਂ ਆਪਾਂ ਉਹਨਾਂ ਨੂੰ ਖੰਡਨ ਕਰੀ ਜਾਈਏ ਤੇ ਬਾਹਰ ਸ਼ਬਦ ਕਹੀਏ ਮੈਂ ਗਿਆਨ ਦੀ ਬਾਤ ਕਰ ਰਿਹਾ। ਮੈਂ ਆਪ ਨੂੰ ਇੱਕ ਬੇਨਤੀ ਕਰਾਂਗਾ ਕਿ ਕਬੀਰ ਸਾਹਿਬ ਜੀ ਨੂੰ ਪੁੱਛੋ ਗਿਆਨ ਕੀ ਹੈ। ਅੱਗੇ ਫਿਰ ਅਸੀਂ ਆਉਂਦੇ ਹਾਂ ਗੁਰੂ ਤੇਗ ਬਹਾਦਰ ਮਹਾਰਾਜ ਜਿਨ੍ਹਾਂ ਅੱਜ ਇਹ ਬਚਨ ਕੀਤੇ, ਇਹ ਤਾਂ ਬੜੀ ਵਿਲੱਖਣ ਗਿਆਨੀ ਦੀ ਪਰਿਭਾਸ਼ਾ। ਕਬੀਰ ਸਾਹਿਬ ਜੀ ਦਾ ਇੱਕ ਸ਼ਬਦ ਹੈ ਗੁਰੂ ਗ੍ਰੰਥ ਸਾਹਿਬ ਦੇ ਗੌੜੀ ਰਾਗ ਚ, ਸ਼ਬਦ ਮੈਂ ਪੜ੍ਹ ਦੇਣਾ, ਦੇਖੋ ਭਾਈ ਗਿਆਨ ਕੀ ਆਈ ਆਂਦੀ, ਸਭੈ ਉਡਾਨੀ ਭ੍ਰਮ ਕੀ ਟਾਟੀ ਰਹੇ ਨਾ ਮਾਇਆ ਬਾਂਧੀ, ਦੋ ਚਿੱਤੇ ਕੀ ਦੋ ਥੂਨ ਗਰਾਨੀ ਮੋਹ ਬਲਿੰਡਾ ਟੂਟਾ, ਤ੍ਰਿਸ਼ਨਾ ਸ਼ਾਨ ਪਰੀ ਤਰ ਉਪਰ ਦੁਰਮਤ ਭਾਂਡਾ ਫੂਟਾ, ਆਂਦੀ ਪਾਛੈ ਜੋ ਜਲ ਬਰਖ ਹੈ ਤੇ ਤੇਰਾ ਜਨ ਭੀਨਾ, ਕਹਿ ਕਬੀਰ ਮਨ ਭਇਆ ਪ੍ਰਗਾਸਾ ਉਦੈ ਭਾਨ ਜਬ ਚੀਨਾ। ਹੁਣ ਇਹ ਸ਼ਬਦ ਨੂੰ ਆਪਾਂ ਨਿੱਠ ਕੇ ਵਿਚਾਰਨਾ ਹੋਵੇ ਤੇ ਕਈ ਦਿਨ ਲੱਗਣ, ਪਰ ਸਰਲ ਜੀ ਮੈਂ ਬੇਨਤੀ ਕਰਾਂ, ਕਹਿੰਦੇ ਦੇਖੋ ਭਾਈ ਮੇਰੇ ਅੰਦਰ ਗਿਆਨ ਦੀ ਹਨੇਰੀ ਆ ਗਈ। ਹਾਲਾਂ ਜਿਸ ਜਗ੍ਹਾ ਤੇ ਬੈਠ ਕੇ ਇਹ ਮਹਾਂਪੁਰਸ਼ ਗੱਲ ਕਰ ਰਹੇ ਨੇ, ਉਸ ਜਗ੍ਹਾ ਤੇ ਇਹ ਕਿਹਾ ਜਾਂਦਾ ਹੈ ਕਿ ਇਹ ਜੁਲਾਹ ਇਹਨੂੰ ਕੀ ਪਤਾ, ਕਿਉਂਕਿ ਜਦੋਂ ਗਿਆਨ ਦੀ ਗੱਲ ਕਰਦਾ ਹੈ ਤੇ ਉੱਚੀ ਜਾਤ ਵਾਲਾ ਬ੍ਰਾਹਮਣ ਕਹਿੰਦਾ ਹੈ ਕਿ ਇਹ ਤਾਂ ਐਵੇਂ ਛੰਦਾਬੰਦੀ ਕਰਕੇ ਗੀਤ ਸੁਣਾਈ ਜਾਂਦਾ ਲੋਕਾਂ ਨੂੰ, ਉਹਨਾਂ ਬਾਣੀ ਚ ਕਿਹਾ ਕਿ ਲੋਕ ਜਾਣੇ ਇਹ ਉਹ ਗੀਤ ਕਹਿ ਇਹ ਤੋਂ ਬ੍ਰਹਮ ਵਿਚਾਰ। ਪਰ ਉਹਨਾਂ ਕਿਹਾ ਭਾਈ ਦੇਖੋ ਦੇਖੋ ਭਾਈ ਗਿਆਨ ਕੀ ਆਈ ਆਂਧੀ, ਹਨੇਰੀ ਆ ਗਈ ਗਿਆਨ ਦੀ। ਉਸ ਹਨੇਰੀ ਨੇ ਕੀਤਾ ਕੀ? ਇੱਥੇ ਜਿਹੜਾ ਰੂਪਕ ਲਿਆ ਭਗਤ ਜੀ ਨੇ ਉਹ ਅਸਲ ਚ ਲਿਆ ਇੱਕ ਛੰਨ ਦਾ, ਝੌਂਪੜੀ ਦਾ। ਪੁਰਾਣੇ ਸਮੇਂ ਜਿਹਨੂੰ ਛਪਰੀ ਆਪਾਂ ਕਹਿੰਦੇ ਸੀ, ਹੁਣ ਛਪਰੀ ਜਦੋਂ ਬਣਾਉਂਦੇ ਸੀ ਆਪ ਸਭ ਨੂੰ ਪਤਾ ਹੈ ਕਿ ਉਹਦੇ ਕੋਲ ਜਿਹੜੇ ਚਾਰ ਚੁਫੇਰੇ ਟਾਟੀ ਲਾਈ ਜਾਂਦੀ ਸੀ, ਜਿਹਨੂੰ ਆਪਾਂ ਕੰਧ ਰੂਪ ਕਹਿ ਲਓ ਤੁਸੀਂ, ਉਹਦੇ ਉੱਤੇ ਸ਼ਤੀਰ ਜਾਂ ਵਲਾ ਪਾਇਆ ਜਾਂਦਾ ਸੀ। ਉਸ ਛੱਪਰ ਦੇ ਵਲੇ ਨੂੰ, ਉਸ ਸ਼ਤੀਰ ਨੂੰ ਖੜਿਆ ਰੱਖਣ ਦੇ ਲਈ ਉਹਦੇ ਥੱਲੇ ਲੋਕ ਸਪੋਰਟ ਵਾਸਤੇ ਥੰਮ ਲਾਉਂਦੇ ਸੀ, ਉਹਦੇ ਥੱਲੇ ਘਰ ਦਾ ਸਮਾਨ ਪਿਆ ਹੁੰਦਾ ਸੀ। ਰੂਪਕ ਇੱਕ ਛਪਰੀ ਦਾ ਲਿਆ, ਕਹਿੰਦੇ ਦੇਖੋ ਭਾਈ ਗਿਆਨ ਦੀ ਹਨੇਰੀ ਆਈ। ਇਹਦੇ ਅੰਦਰੂਨੀ ਅਰਥ ਕੀ ਕਰਦੇ ਨੇ? ਕਹਿੰਦੇ ਨੇ ਜਿਹੜੀ ਸਾਡੇ ਅੰਦਰ ਭਰਮ ਦੀ ਛਪਰੀ ਸੀ, ਉਸ ਗਿਆਨ ਦੀ ਹਨੇਰੀ ਨੇ ਸਾਰੀ ਭਰਮ ਦੀ ਛਪਰੀ ਨੂੰ ਉਡਾ ਦਿੱਤਾ, ਦੀਵਾਰਾਂ ਤੋੜ ਕੇ ਰੱਖ ਦਿੱਤੀ। ਹੁਣ ਭਰਮ ਵੀ ਬਹੁਤ ਤਰ੍ਹਾਂ ਦਾ ਹੈ। ਜਿੱਦਣ ਭਰਮ ਨਿਕਲ ਜਾਏ ਉਦਣ ਹੀ ਸਮਝ ਪੈਂਦੀ ਹੈ ਵੀ ਨਾ ਕਿਸੇ ਤੋਂ ਡਰਨਾ ਤੇ ਨਾ ਕਿਸੇ ਨੂੰ ਡਰਾਉਣਾ। ਤਾਂ ਮੈਂ ਇਹ ਸ਼ਬਦ ਲੈ ਲਿਆ, ਦੇਖੋ ਭਾਈ ਗਿਆਨ ਕੀ ਆਈ ਆਂਧੀ, ਸਭਾ ਉਡਾਨੀ ਭਰਮ ਕੀ ਟਾਟੀ। ਤੇ ਭਰਮ ਦਾ ਅਰਥ ਗੁਰੂ ਗ੍ਰੰਥ ਸਾਹਿਬ ਵਿੱਚ ਜੋ ਹੈ, ਮਾਧਵੇ ਕਿਆ ਕਹੀਏ ਭਰਮ ਐਸਾ ਜੈਸਾ ਮਾਨੀਏ ਹੋਏ ਨਾ ਤੈਸਾ। ਕਹਿੰਦੇ ਨੇ ਇੰਨੀ ਗਿਆਨ ਦੀ, ਰੂਹਾਨੀ ਗਿਆਨ ਦੀ, ਸਿਮਰਨ ਦੀ, ਪਰਮਾਤਮਾ ਦੀ ਕਿਰਪਾ ਦੀ ਇਹੋ ਜਿਹੀ ਹਨੇਰੀ ਆਈ ਜਿਹੜੀ ਅੰਦਰ ਭਰਮ ਦੀ ਸਾਡੀ ਝੌਂਪੜੀ ਬਣੀ ਸੀ ਨਾ, ਛਪਰੀ ਬਣੀ ਸੀ, ਉਸ ਗਿਆਨ ਨੇ ਸਾਰੇ ਭਰਮ ਦੀ ਛਪੜੀ ਨੂੰ ਉਡਾ ਦਿੱਤਾ। ਇਸੇ ਕਿ ਤੁਕ ਨੂੰ ਦੇਖੋ ਭਾਈ ਗਿਆਨ ਕੀ ਆਈ ਆਂਧੀ, ਸਭਾ ਉਡਾਨੀ ਭਰਮ ਕੀ ਟਾਟੀ, ਰਹੇ ਨਾ ਮਾਇਆ ਬਾਂਧੀ। ਕਿਉਂਕਿ ਜਦੋਂ ਛਪਰੀ ਬੰਨੀ ਜਾਂਦੀ ਏ ਅਸੀਂ ਰੱਸੀਆਂ ਲੈ ਕੇ ਉਹਨੂੰ ਬੰਨਨੇ। ਇੱਥੇ ਉਹਨਾਂ ਨੇ ਕਿਹਾ ਮਾਇਆ ਦੇ ਤਿੰਨ ਗੁਣਾਂ ਵਿੱਚ ਜਿਹੜੀ ਅੰਦਰ ਛਪਰੀ ਛੰਨ ਬੰਨੀ ਪਈ ਸੀ ਸਾਰੀ ਗਿਆਨ ਨੇ ਤੋੜ ਕੇ ਰੱਖ ਦਿੱਤੀ। ਰਹੇ ਨਾ ਮਾਇਆ ਬਾਂਧੀ, ਦੋ ਚਿੱਤੇ ਕੀ ਦੋ ਥੂਨ ਗਿਰਾਨੀ, ਦੋ ਚਿੱਤਾ ਦੁਬਦਾ। ਕਹਿੰਦੇ ਦੋ ਥੰਮੀਆਂ ਸਨ ਜਿਨ੍ਹਾਂ ਛੱਤ ਨੂੰ ਸਪੋਰਟ ਦਿੱਤੀ ਸੀ, ਉੱਪਰ ਵਾਲੇ ਛਤੀਰ ਨੂੰ, ਵਲੇ ਨੂੰ ਦਿੱਤੀ ਸੀ ਸਪੋਰਟ। ਕਹਿੰਦੇ ਨੇ ਦੁਬਦਾ ਦੀਆਂ ਦੋ ਥੰਮੀਆਂ ਵੀ ਉੱਡ ਗਈ। ਦੋ ਚਿੱਤੇ ਕੀ ਦੋ ਥੂਨ ਗਿਰਾਨੀ, ਮੋਹ ਬਲਿੰਡਾ ਟੂਟਾ। ਲਾਲਚ ਦਾ ਜਿਹੜਾ ਵਲਾ ਸੀ, ਛਤੀਰ ਸੀ, ਉਹ ਜ਼ਮੀਨ ਤੇ ਡਿੱਗਾ ਤੇ ਡਿੱਗਦਿਆਂ ਸਾ ਟੁੱਟ ਗਿਆ। ਰੂਪਕ ਇੱਕ ਛਪਰੀ ਦਾ ਹੈ ਪਰ ਅਰਥ ਇਹਦੇ ਅੰਤਰੀਵ ਰੂਹਾਨੀ ਨੇ ਵੀ ਕਿਹੜੇ ਕਿਹੜੇ ਦੋਸ਼ ਸਨ ਜਿਹੜੇ ਗਿਆਨ ਨੇ ਖਤਮ ਕਰ ਦਿੱਤੇ। ਮਾਇਆ, ਤ੍ਰੈ ਗੁਣੀ ਮਾਇਆ ਮਿਟਾ ਦਿੱਤੀ, ਭਰਮ ਦੇ ਖਤਮ ਕਰ ਦਿੱਤਾ, ਦੁਬਦਾਪਨ ਖਤਮ ਕਰ ਦਿੱਤਾ, ਮੋਹ ਦਾ ਜਿਹੜਾ ਛਤੀਰ ਸੀ ਮੋਹ ਖਤਮ ਕਰ ਦਿੱਤਾ। ਕਹਿਣ ਲੱਗੇ ਜਦੋਂ ਛਪਰੀ ਡਿੱਗ ਪਈ, ਥੱਲੇ ਪਏ ਸਨ ਜਿਵੇਂ ਛਪਰੀ ਵਿੱਚ ਛੰਨ ਥੱਲੇ ਭਾਂਡੇ ਹੋਣ, ਕਹਿੰਦੇ ਨੇ ਛੱਤ ਡਿੱਗਾ, ਭਾਂਡੇ ਟੁੱਟ ਗਏ। ਜਿਹੜੀ ਦੁਰਮਤ ਦੇ ਥੱਲੇ ਭਾਂਡੇ ਪਏ ਸਨ, ਛੱਤ ਦੇ ਡਿੱਗਣ ਦੀ ਦੇਰ ਸੀ, ਮੈੜੀ ਮੱਤ ਦੇ ਭਾਂਡੇ ਆਪਣੇ ਆਪ ਹੀ ਟੁੱਟ ਗਏ। ਸਿਰਫ ਇੱਕ ਰੂਪਕ ਹੈ ਕਿ ਦੇਖੋ ਭਾਈ ਗਿਆਨ ਕੀ ਆਈ ਆਂਧੀ, ਸਭਾ ਉਡਾਨੀ ਭਰਮ ਕੀ ਟਾਟੀ, ਰਹੇ ਨਾ ਮਾਇਆ ਬਾਂਧੀ, ਦੋ ਚਿੱਤੇ ਕੀ ਦੋ ਥੂਨ ਗਿਰਾਨੀ, ਮੋਹ ਬਲਿੰਡਾ ਟੂਟਾ, ਤਿਸ਼ਨਾ ਸ਼ਾਨ ਭਰੀ ਤਰ ਉੱਪਰ ਦੁਰਮਤ ਭਾਂਡਾ ਫੂਟਾ, ਆਂਧੀ ਪਰਖ ਪਾਛੈ ਜੂ ਜਲ ਬਰਖ ਹੈ, ਹਨੇਰੀ ਚਲੀ ਗਈ ਹੁਣ ਮੀਂਹ ਪਿਆ। ਪਿਆਰਿਓ, ਉਸ ਹਨੇਰੀ ਨੇ ਸਭ ਕੁਝ ਉਡਾ ਦਿੱਤਾ। ਮੈਂ ਤਾਂ ਇਹ ਬੇਨਤੀ ਕਰਨ ਲੱਗਾ, ਗਿਆਨ ਗਿਆਨ ਕੂਕੀ ਜਾਈਏ, ਉਹ ਗਿਆਨ ਗੁਰੂ ਘਰ ਦਾ ਰਸ ਨਾਲ ਭਰਪੂਰ ਖੁਸ਼ਕ ਨਹੀਂ, ਉਹ ਗਿਆਨ ਨਿੰਦਿਆ ਦਾ ਰੂਪ ਨਹੀਂ, ਉਹ ਗਿਆਨ ਦਵੈਸ਼ ਵਿੱਚ ਆ ਕੇ ਬੋਲਣਾ ਨਹੀਂ। ਇੱਥੇ ਗੁਰੂ ਜੀ ਕਹਿੰਦੇ ਨੇ ਦੇਖੋ ਹਨੇਰੀ ਚੱਲੀ, ਹੁਣ ਮੀਂਹ ਪੈ ਗਿਆ, ਰਸ ਭਰ ਦਿੱਤਾ। ਉਸ ਗਿਆਨ ਦੀ ਹਨੇਰੀ ਪਿੱਛੋਂ ਸੱਚ ਏਵੇ ਪਰਮਾਤਮਾ ਦੇ ਰੂਹ ਬਖਸ਼ ਦੀ, ਰੂਹਾਨਤ ਦੀ ਬਰਸਾਤ ਹੋ ਗਈ। ਆਂਧੀ ਪਾਛੈ ਜੂਜਲ ਬਰਕੈ, ਤੇ ਤੇਰਾ ਜਨ ਭੀਨਾ, ਤੇਰਾ ਸੇਵਕ ਉਹਦੇ ਚ ਭਿੱਜ ਗਿਆ। ਇਹ ਖੁਸ਼ਕ ਨਹੀਂ ਰਿਹਾ, ਅੰਦਰੋਂ ਸੜਿਆ ਨਹੀਂ, ਅੰਦਰੋਂ ਕਲਪਿਆ ਨਹੀਂ, ਤੇ ਤੇਰਾ ਜਨ ਭੀਨਾ। ਕਹਿਣ ਲੱਗੇ ਕਹਿ ਕਬੀਰ ਮਨ ਭਇਆ ਪ੍ਰਗਾਸਾ, ਉਦੈ ਭਾਨ ਜਨ ਜਬ ਚੀਨਾ, ਹਨੇਰੀ ਧੂੜ ਉਡਾ ਗਈ, ਬਾਰਿਸ਼ ਨੇ ਐ ਭਿਉਂ ਦਿੱਤਾ, ਤੇ ਮੀਂਹ ਪੈਣ ਤੋਂ ਬਾਅਦ ਜਦੋਂ ਸੂਰਜ ਨਿਕਲਿਆ, ਕਹਿ ਕਬੀਰ ਮਨ ਭਇਆ ਪ੍ਰਗਾਸਾ, ਉਦੈ ਭਾਨ ਜਬ ਚੀਨਾ, ਜਦੋਂ ਅੰਦਰੋਂ ਰੂਹਾਨੀ ਗਿਆਨ ਦਾ ਸੂਰਜ ਚੜਿਆ, ਪਿਆਰਿਓ, ਉਹਨੇ ਸਾਰੇ ਅੰਦਰ ਨੂੰ ਚਮਕਾ ਕੇ ਰੱਖ ਦਿੱਤਾ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd Street, ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347, 403-454-0347। ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue, South East Calgary, near

संत की रहत सुनो मेरे पाई।

0: पर मुसलमानी योग जुगो जुग अटल चवर शतर तख दे मालिक धन धन आद साहेब श्री गुरु ग्रंथ साहेब महाराज जी दी पावन पवित्र हजूरी अंदर जुड़ बैठे सर्वत्र माई भाई बहुत वड्या भागां वाले हो जिन्हां उत्ते सतगुरु सच्चे पातशाह जी ने कनेरी नजर करके इस संसारिक पदार्थवादी माहौल विचों सत संगत दियां अमोलक घड़ियां बख्शिश करके नवाजिया है। सतगुरु गुरु ग्रंथ साहिब महाराज जी की पावन बाणी के अंदर संत दी साधु दी गुरमुख दी गुरसिख दी परिभाषा भी बयान कीती है और सत संगत वड्याई भी कीती है। गुरु ग्रंथ साहिब महाराज जी की बाणी ने इस गल का जिक्र किया कि वड्डे वड्डे राजे रियासतां दे मालक वड्डे वड्डे किलियां दे मालक संसार तो विनस जांदे ने और सत संगत उन्हां दीआं यादां भी नाल ही मिट जांदीआं ने। राजे रईयत सिकदार कोई ना रहसीओ हट पट्टन बाजार हुक्मी टैसीओ वड्डे वड्डे बादशाह राणा राओ न को रह रंग न तुंग फकीर वड्डे वड्डे बादशाह इस धरती उत्ते सिकदारी करन वाले लोग चले गए। सत संगत उन्हां दे मरन तो बाद उन्हां दीआं यादां भी नाम भी सहजे सहजे धरती तो खत्म हो पर गुरु ग्रंथ साहिब महाराज की बाणी ने जिक्र किया भाई संत इस धरती ते सदीवी रहिंदा है वह शरीर करके चलिया भी जांदा है पर सदियों तक उहदा नाम धरती उत्ते रह जांदा है क्योंकि चार हस्तियां ने जिन्हां दा नाम बरकरार है। एक अकाल पुरख वाहिगुरु उहनूं कोई भावें राम कवे अल्लाह कवे वाहिगुरु कवे गोविंद गोपाल बीठल नारायण एक अकाल पुरख वाहिगुरु जी की हस्ती मौजूद है ते दूजा अकाल पुरख का नाम धरती ते रहिंदा है तीजा अकाल पुरख तो वरसाए हुए अकाल पुरख का रूप सतगुरु इस धरती ते रहिंदा है ते चौथा पातशाह ने जिक्र किया अकाल पुरख का नाम जपन वाला संत साधु भी इस धरती ते रहिंदा है। श्लोक तुहानू याद है जिथे महाराज किसी ने नाम रहे हो साधु रहे हो रहो गुर गोबिंद कहो नानक जगत में किन जपियो गुरमंत। संत शरीर करके उम्र बतीत करके चले जाते हैं पर सदियों तक उन्हों का नाम रहिंदा है। सत संगत तो क्यों उस शरीरधारी संत के मुकाबले अरबां खरबां की जायदाद के मालक लोग धरती ते रहिंदे ने उन्हों का नाम क्यों नहीं रहिंदा। साधु दे कोल सिर्फ कुली होवे रहन वास्ते उहदा नाम तां वी बरकरार रह जांदा है जिन्हां कोल वड्डे वड्डे किले सन उहनां दा नाम बिनस जांदा है। कुछ सालां बाद लोक भुल जांदे ने तुहाडी जिंदगी दा तजर्बा रहेगा अरबां दी जायदाद छड के मरन वाले लोग सात संगत वध तों वध पुत्तर प्यो नूं याद करदे कि मेरे प्यो ने 40 किले जमीन दे बनाए आ सब कोई मेरे प्यो दा बनिया होया इन्ने ट्रक मेरे प्यो दे। पर माफ करियो मरण तो बाद जिन्नी देर पुत्र जीउंदा है शायद ओदी वड्डी तस्वीर किसे ड्राइंग रूम जां लॉबी विच लगी रहे कि सच है पुत्र दे जाण तो बाद पोतियां दा जमाना आउंदा है तस्वीरां पिछले कमरियां विच चलियां जांदियां नाम मिट जांदे ने। साधु दा नाम रहिंदा क्यों गुरु ग्रंथ साहिब महाराज दी बाणी ने जिक्र किया संत की रहत सुनो मेरे भाई ਉਹਾਂ ਕੀ ਮਹਿਮਾ ਕਥਨ ਨਾ ਜਾਈ। ਸਾਧੂ ਦਾ ਨਾਮ ਕਿਉਂ ਸਦੀਵੀ ਰਹਿੰਦਾ ਹੈ ਪਾਤਸ਼ਾਹ ਕਹਿੰਦੇ ਭਾਈ ਉਹ ਸਰੀਰ ਧਾਰੀ ਸੰਤ ਦਾ ਲਾਈਫ ਸਟਾਈਲ ਉਹਦੇ ਜੀਵਨ ਦਾ ਜਿਉਣ ਦਾ ਤਰੀਕਾ ਸੰਸਾਰ ਨਾਲੋਂ ਬਿਲਕੁਲ ਅਲੱਗ ਹੈ। ਸਰੀਰ ਪੰਜ ਭੂਤਕ ਹੋ ਸਕਦਾ ਹੈ ਸਰੀਰ ਦੀ ਉਪਜ ਕਿਸੇ ਮਾਤਾ ਪਿਤਾ ਤੋਂ ਕਿਸੇ ਪਿੰਡ ਵਿੱਚ ਹੋ ਸਕਦੀ ਹੈ ਪਰ ਉਹ ਸਰੀਰ ਧਾਰੀ ਸੰਤ ਦੀ ਸੰਸਾਰ ਨਾਲੋਂ ਰਹਿਤ ਅਲੱਗ ਹੈ ਉਹਦੀ ਰਹਿਣੀ ਸੰਸਾਰ ਵਿੱਚ ਵਿਚਰਨਾ ਦੁਨੀਆਂ ਦੇ ਆਮ ਲੋਕ ਤੇ ਸੰਤ ਦਾ ਜ਼ਮੀਨ ਅਸਮਾਨ ਦਾ ਫਰਕ ਹੈ। ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਆਸਾ ਰਾਗ ਅੰਦਰ ਸ਼ਬਦ ਹੈ ਆਸਾ ਮਹੱਲਾ ਪੰਜਵਾਂ। ਸ਼ਬਦ ਦੀ ਸ਼ੁਰੂਆਤ ਹੁੰਦੀ ਹੈ ਆਠ ਪਹਿਰ ਨਿਕਟ ਕਰ ਜਾਂਦਾ ਪ੍ਰਭ ਕਾ ਕੀਆ ਮਿੱਠਾ ਮੰਨੈ एक नाम संतन आधार, हुए रहे सब की पगशार। ये संत दी रहत है, ओना जीवन नाम है। संसार विच आम बंदा किवें जींदा है ते संत दी जीवन शैली कहो जी है। गुरु अर्जन देव महाराज जी ने कहा, 8 पहर 24 घंटे 24 आवर। संत अपने जीवन विच इस गल दा अभ्यास पकाउंदा है कि रब मेरे नेड़े है, रब मैनू वेख रहा है, रब मेरे नजदीक है। साध संगत तो शरीर धारी संत दा अभ्यास इन्ना क पक जांदा है। 10-20 सालां विचो अभ्यास जदों बिल्कुल पक जाए, पहला संत इस गल दा अभ्यास करदा कि संत मेरे अकाल पुरख, रब मेरे नेड़े है, रब मेरे नजदीक है, रब मैनू वेख रहा है। जदों अभ्यास 24 घंटे पक जाए, एक दिन संत दे जीवन विच अचानक घटना घटदी है। पहला अभ्यास करदा रब मैनू वेख रहा है, फिर शरीर धारी संत खुद रब नू वेख लैंदा। जिदन वह रब नू वेख लैंदा उस दिन तो बाद वो खुद रब हो जाता है। हुणे गुरमुख प्यारे महापुरश बचन कर रहे सी बैठे हां, हुण दे जमाने विच कथा करनी बहुत औखी हो गई। क्यों? साध संगत संत शब्द रसना तो निकलदा है, लोग कन्न खड़े कर लैंदे ने, ओहदे उत्ते तर्क पैदा हुंदे ने। इह सिख कौम दी बदकिस्मती है। ज्ञान होना चाहिए सी, पर ज्ञान दे नाल नाल इन्ना तर्क नहीं सी होना चाहिए। असी हर गल उत्ते तर्क करन लग। मैं एक दिन दरबार साहब तो ही लाइव एक कथा कही, यह गल सच है साध संगत, दुनिया विच नकली सोना नजर आउंदा है, बाजारां विच विकदा है, इहदे विच कोई शक नहीं। आर्टिफिशियल गहने लोग पहनते ने, इहदे विच कोई शक नहीं। आर्टिफिशियल सोने के गहने सस्ते मिलते ने, यह सच है। आर्टिफिशियल गहने की चमक बहुत हुंदी है, यह बिल्कुल सच है। पर साध संगत यह सच नहीं कि दुनिया विचों सोना खत्म हो गया। सोना भी मौजूद, दंब ते पखंड संसार विच हो सकदा है, दंभी पखंडी हो सकदे ने, पर साध संगत यह गल सच नहीं कि दुनिया में संत मौजूद नहीं। भगती सेवा ते सिमरन वाले संत अज भी, यह ठीक है सोना घट हो सकदा है, लोगों को ग्रामा विच हो सकदा है, किलोआं ते क्वांटलां विच नहीं, पर इस गल तो मुनक्कर नहीं हो सकदे कि संत मौजूद नहीं। घट हो सकते ने पर संत जरूर मौजूद है। इसलिए सतगुरु गुरु ग्रंथ साहिब महाराज की बाणी ने कहा, संत जदों रब नू वेख लैंदा है वह रब का रूप हो जाता है, संसार के बंधनों तो बहुत दूर निकल जाता है, इन्ना निर्मल हुंदा है, ओदी संगत करन वाले लोग निर्मल होने लग पैंदे ने। माफ करियो, ओदी रसना दे बचन दूजे नू बिल्कुल निर्मल कर देंदे ने। इथों तक के हकीकत है, संत कुछ भी ना बोले, वो अख नाल एक दृष्टि भर के किसी वल वेख लै, सामने वाले का जीवन बदल देता। सामने साक्षात की गल छो, सिख कौम विच एक विद्वान ने हुण कथावाचक जिन्हां दा बड़ा माण सत्कार है, उन्होंने खुद राणा साहिब दी स्टेज तो थोड़े साल पहले गल सुना दिती। ते जदों मेरे नाल गल हुई, साध संगत ते सच है, मन दे अंदर बंदा महसूस करदा जिहड़ा सच होवे उहनू जरूर बोलना चाहीदा है। सत्कार जो ज्ञानी पिंदरपाल सिंह जी, वह 1994-95 विच दुखनिवारण साहब कथा करते रहे। गुरुद्वारा साहब वाले ने घर खरीदे, घर खरीद के गुरुद्वारा साहब का स्थान वड्डा करना, उन्होंने खुद सुनाया जिन्हों को घर खरीदे वह ढा के जदों उत्थे सफाई हो रही थी, कन्ना ढह रही सन, जगह वड्डी हो रही थी, महापुरशां की कोई फोटो वो बिल्कुल उत्थे इट्टां विच पई सी, कुआर राह लंघन लगे कह लगे मेरी नजर पै गई। तो जदों मैं फोटो वेखी, वो तुसीं दर्शन कर दे हो, पिछे लाल कपड़ा इस तरह चौंकड़ा वजा हुआ, बाबा जी ने हथ खड़े, वह कहते मैं इस तरह वेख के कहा यह की दंभ पखंड है, हथ चुक के आशीर्वाद दे रहे। साध संगत नाल उन्हें अफसोस भी किया, एहो जिहा तर्क अंदर जीवन में आना नहीं चाहिए, बंदे नूं खुश कर दिंदा है। खैर वह कहते पहला मन चाहिए यह की दंभ पखंड है, मैं फोटो वेख के लंघ गया। तो फिर एक पल दो कदम अगे जाके मन च ख्याल आया, मना संत जान के रहन दे, साधु संत ब्रह्म ज्ञानी कुछ भी ना समझ, गुरसिख जान के फोटो चुक लै, कम से कम दस्तार है, दड़ कोई उपरों लंघेगा, धूड़ मिट्टी पेगी, व्यद भी होगी, कह लगे मैं वो रस्ते विचों फोटो चुकी ते झाड़ के लै गया घर। घर जाके घरवाली नूं कहा लै भागवान ने महापुरश आ गए ने आशीर्वाद लै ला जी। ਉਹ ਫੋਟੋ ਮਹਾਂਪੁਰਸ਼ਾਂ ਦੀ ਵੇਖੀ, ਉਹਨਾਂ ਦੇ ਘਰ ਵਾਲੀ ਕਾਰ ਸੇਵਾ ਵਾਲੇ ਮਹਾਂਪੁਰਸ਼ਾਂ ਕੋਲ, ਸੰਤ ਬਾਬਾ ਚਰਨ ਸਿੰਘ ਜੀ ਕੁਰਸ਼ੇਤਰ ਵਾਲੇ, ਉੱਥੇ ਉਹ ਵਿਆਹ ਤੋਂ ਪਹਿਲਾਂ ਸੇਵਾ ਕਰਦੇ ਰਹੇ ਬੜੇ ਭਾਵਨਾ ਵਾਲੇ। ਉਹਨਾਂ ਕਿਹਾ ਗਿਆਨੀ ਜੀ ਇਸ ਤਰ੍ਹਾਂ ਨਹੀਂ ਕਹੀਦਾ, ਫੋਟੋ ਲੈ ਕੇ ਘਰ ਵਿੱਚ ਪਿਛਲੇ ਕਮਰੇ ਵਿੱਚ ਰੱਖ ਲਈ। ਤੇ ਗਿਆਨੀ ਜੀ ਕਹਿੰਦੇ ਸੱਚ ਹੈ ਭਾਈ, ਉਸੇ ਰਾਤ ਮੈਨੂੰ ਸੁਪਨਾ ਆਇਆ, ਸੁਪਨੇ ਵਿੱਚ ਜੋ ਕੁਝ ਉਹਨਾਂ ਕਹਿਣਾ ਸੀ ਫਿਰ ਇਹ ਸੱਚ ਹੈ। ਸੱਜਣੋ ਪ੍ਰਤੱਖ ਦਰਸ਼ਨ ਸੰਤ ਦੇ ਹੋ ਜਾਣ ਤਾਂ ਵੀ ਜੀਵਨ ਪਲਟਦਾ, ਇਹ ਵੀ ਸੱਚ ਹੈ। ਕਿਸੇ ਨੂੰ ਸੁਪਨੇ ਵਿੱਚ ਵੀ ਦਰਸ਼ਨ ਹੋ ਜਾਣ, ਜੀਵਨ ਤਾਂ ਵੀ ਪਲਟ ਜਾਏ। ਉਹ ਕਹਿੰਦੇ ਸੁਪਨੇ ਵਿੱਚ ਹੀ ਦਰਸ਼ਨ ਹੋਏ ਤੇ ਸੁਪਨੇ ਵਿੱਚ ਹੀ ਬਹੁਤ ਕੁਝ ਬਦਲ ਗਿਆ। ਸੁਪਨੇ ਵਿੱਚ ਹੀ ਉਹ ਰਾਤ ਤੋਂ ਬਾਅਦ ਅਗਲਾ ਜੀਵਨ ਕੁਝ ਹੋਰ ਸੀ, ਉਸ ਰਾਤ ਦੇ ਸੁਪਨੇ ਤੋਂ ਪਹਿਲਾਂ ਵਿਚਾਰ ਕੁਝ ਹੋਰ ਸੀ, ਰਾਤ ਦੇ ਸੁਪਨੇ ਤੋਂ ਬਾਅਦ ਵਿੱਚ ਹਰ ਕੁਝ ਹੋਰ ਸੀ। ਇਹ ਸੱਚ ਹੈ ਸਾਧ ਸੰਗਤ, ਜਪਣ ਵਾਲਿਆਂ ਤੇ ਕਿਣਕਾ ਮਾਤਰ ਵੀ ਤੁਹਾਡੀ ਭਾਵਨਾ ਬਣ ਜਾਏ। ਹਾਂ, ਉਹ ਜਪਣ ਵਾਲਾ ਸੰਤ ਹੋਵੇ, ਤੁਹਾਡਾ ਜੀਵਨ ਸੁਪਨੇ ਵਿੱਚ ਹੀ ਪਲਟਾ ਕੇ ਰੱਖੇ। ਪਾਤਸ਼ਾਹ ਨੇ ਕਿਹਾ ਆਮ ਬੰਦੇ ਵਿੱਚ ਤੇ ਸੰਤ ਵਿੱਚ ਫਰਕ ਕੀ ਹੈ? ਸਰੀਰ ਤੇ ਸਾਡੇ ਵਰਗ ਹੈ, ਇਸੇ ਲਈ ਭੁਲੇਖਾ ਲੱਗ ਜਾਂਦਾ ਹੈ। ਵੇਖਣ ਨੂੰ ਸਰੀਰ ਪੰਜ ਭੂਤਕ ਹੈ, ਕੱਪੜੇ ਤੇ ਬਾਹਰੋਂ ਚਿਹਰਾ ਮੋਹਰਾ ਸਰੀਰ ਕਿਸੇ ਨਾਲ ਮਿਲ ਸਕਦਾ ਹੈ, ਇਹ ਕਿਵੇਂ ਸੰਤ ਹੋ ਸਕਦਾ ਹੈ? ਪਰ ਜੀਵਨ ਤੇ ਰਹਿਤ ਵਿੱਚ ਬੜਾ ਵੱਡਾ ਫਰਕ ਹੈ। ਹਜ਼ੂਰ ਨੇ ਕਿਹਾ ਆਠ ਪਹਿਰ ਨਿਕਟ ਕਰ ਜਾਨੇ, ਪ੍ਰਭ ਕਾ ਕੀਆ ਮੀਠਾ ਮਾਨੇ। ਅੱਠੇ ਪਹਿਰ 24 ਘੰਟੇ ਸੰਤ ਅਭਿਆਸ ਪਕਾਉਂਦਾ, ਰੱਬ ਮੈਨੂੰ ਵੇਖ ਰਿਹਾ, ਰੱਬ ਮੈਨੂੰ ਵੇਖ ਰਿਹਾ। ਜਿੱਦਣ ਅਭਿਆਸ ਪੱਕ ਜਾਂਦਾ ਉਹਦੇ ਸੰਤ ਦੇ ਜੀਵਨ ਦੇ ਅੰਦਰ ਸਾਧ ਸੰਗਤ, ਅਗਲੀ ਸਟੇਜ ਇਹ ਆਉਂਦੀ ਹੈ, ਉਹਨੂੰ ਰੱਬ ਦਾ ਕੀਤਾ ਮਿੱਠਾ ਲੱਗਣ ਲੱਗ ਪੈਂਦਾ। ਹਰ ਕੀਤਾ ਹੋਇਆ ਕਰਮ ਮਿੱਠਾ ਲੱਗਦਾ। ਬਹੁਤਾਤ ਵਿੱਚ ਲੋਕ ਨੇ ਜਿਨ੍ਹਾਂ ਨੇ ਰੱਬ ਨੂੰ ਲੰਬੇ ਵੀ ਦਿੱਤੇ ਹੋਣਗੇ, ਮਾੜਾ ਵੀ ਕਿਹਾ ਹੋਏਗਾ, ਕਾਰੋਬਾਰ ਦੇ ਘਾਟੇ ਪੈ ਗਏ, ਆਹ ਕੁਝ ਕੀ ਹੋ ਗਿਆ, ਬਹੁਤੇ ਲੋਕ ਮੈਂ ਇਸ ਤਰ੍ਹਾਂ ਕਹਿੰਦੇ ਸੁਣੇ। ਉਹ ਕਹਿੰਦੇ ਰੱਬਾ ਤੇਰਾ ਵੀ ਕਾਹਦਾ ਨਿਆਂ, ਇਨਸਾਫ਼ ਹੈ, ਐਵੇਂ ਗਰੀਬਾਂ ਨੂੰ ਤੰਗ ਕਰਨੇ, ਜੇ ਬਿਮਾਰੀ ਚਿੰਬਣੀ ਅਮੀਰਾਂ ਨੂੰ, ਵੱਡਿਆਂ ਵੱਡਿਆਂ ਨੂੰ ਲੱਗੇ ਨਾ, ਬੇਈਮਾਨੀ ਕਰਨ ਵਾਲਿਆਂ ਨੂੰ ਕਿਉਂ ਨਹੀਂ ਲੱਗਦੇ? ਇਹ ਆਮ ਲੋਕਾਂ ਦੇ ਕਮੈਂਟ ਹੋ ਸਕਦੇ, ਪਰ ਜਿਹੜਾ ਜਪਣ ਵਾਲਾ ਸੰਤ ਹੈ ਉਹਦੀ ਰਸਨਾ ਤੋਂ ਕਦੇ ਰੋਸ ਨਹੀਂ ਸੁਣੋਗੇ। ਉਹ ਕਹਿੰਦਾ ਭਾਈ ਸਭ ਕੁਝ ਰੱਬ ਦੇ ਹੁਕਮ ਵਿੱਚ ਹੈ, ਇਹ ਉਹਦੇ ਭਾਣੇ ਵਿੱਚ ਹੈ, ਭਾਣੇ ਤੇ ਹੁਕਮ ਤੋਂ ਬਾਅਦ ਸਾਧੂ ਦੀ ਰਸਨਾ ਤੋਂ ਕੋਈ ਬਚਨ ਨਹੀਂ। ਸੰਸਾਰ ਵਿੱਚ ਕਿੱਡੀ ਵੀ ਘਟਨਾ ਘਟ ਜਾਏ, ਸੰਤ ਆਪਣੇ ਮਨ ਨੂੰ ਭਾਣੇ ਵਿੱਚ ਟਿਕਾ ਕੇ ਰੱਖਦਾ, ਸਭ ਕੁਝ ਕਹਿੰਦਾ ਉਹਦੇ ਹੁਕਮ ਵਿੱਚ ਹੈ, ਕੱਲਾ ਜ਼ੁਬਾਨ ਤੋਂ ਨਹੀਂ। ਮਾਫ਼ ਕਰਿਓ, ਕਈ ਵਾਰ ਆਪਾਂ ਜ਼ੁਬਾਨ ਤੋਂ ਭਾਣਾ ਕਹੀਦਾ, ਅੰਦਰੋਂ ਕੁਝ ਹੋਰ ਕਹੀਦਾ। ਸੰਤ ਬਿਲਕੁਲ ਭਾਣੇ ਚ ਉਤਰ ਜਾਂਦਾ। ਆਠ ਪਹਿਰ ਨਿਕਟ ਕਰ ਜਾਨੇ, ਪ੍ਰਭ ਕਾ ਕੀਆ ਮੀਠਾ ਮਾਨੇ, ਇੱਕ ਨਾਮ ਸੰਤਨਿਆ ਦਾ। ਸਾਧੂ ਦਾ ਆਧਾਰ ਆਸਰਾ ਸਿਰਫ ਰੱਬ ਦਾ ਨਾਮ ਹੈ। ਮੈਂ ਸੱਜਣ ਇਸ ਤਰ੍ਹਾਂ ਵੀ ਕਹਿੰਦੇ ਸੁਣੇ, ਨੈਟ ਉੱਤੇ ਉਹਨਾਂ ਪਾ ਦਿੱਤੀਆਂ। ਉਹ ਕਹਿੰਦੇ ਜੀ ਹੁਣ ਸੰਤ ਕਿੱਥੇ ਚਲੇ ਗਏ, ਐਡੀ ਵੱਡੀ ਬਿਮਾਰੀ ਹੈ, ਹੁਣ ਸੰਤ ਕਿੱਥੇ ਲੁੱਕ ਕੇ ਬਹਿ ਗਏ, ਹੁਣ ਸੰਤ ਕਿਉਂ ਨਹੀਂ ਹੈ ਕੁਝ ਕਰਦੇ, ਬੋਲਦੇ ਇਸ ਤਰ੍ਹਾਂ। ਮੈਂ ਬੇਨਤੀ ਕੀਤੀ ਸੀ ਸਾਧ ਸੰਗਤ ਜਿਹੜੇ ਕਹਿੰਦੇ ਨੇ ਹੁਣ ਸੰਤ ਕਿੱਥੇ ਚਲੇ ਗਏ, ਪਹਿਲੀ ਗੱਲ ਉਹਨਾਂ ਨੂੰ ਸੰਤ ਦੀ ਪਰਿਭਾਸ਼ਾ ਦਾ ਪਤਾ ਨਹੀਂ। ਪਹਿਲੀ ਗੱਲ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਉਹਨਾਂ ਨੂੰ ਗਿਆਨ ਨਹੀਂ ਕਿ ਸੰਤ ਕਿਹਨੂੰ ਕਹਿੰਦੇ ਨੇ। ਸਾਧ ਸੰਗਤ, ਸੰਤ ਅਕਾਲ ਪੁਰਖ ਦੇ ਭਾਣੇ ਵਿੱਚ ਚੱਲਣ ਵਾਲਾ, ਉਹ ਪ੍ਰਭ ਕਾ ਕੀਆ ਮਿੱਠਾ ਮਨ ਹੈ, ਇਸ ਆਧਾਰ ਤੇ ਚੱਲਦਾ। ਹਾਂ, ਉਹਨੂੰ ਰੱਬ ਵੱਲੋਂ ਹੁਕਮ ਹੋ ਜਾਏ ਤੇ ਜੇ ਕੁਝ ਉਹਦੀ ਰਸਨਾ ਤੋਂ ਨਿਕਲ ਜਾਏ, ਉਹਨੂੰ ਫਿਰ ਦੁਨੀਆਂ ਦਾ ਕੋਈ ਬੰਦਾ ਤਬਦੀਲ ਨਹੀਂ ਕਰ ਸਕਦਾ, ਰੱਬ ਨੂੰ ਆਪਣਾ ਹੁਕਮ ਤਬਦੀਲ ਕਰਨਾ ਪੈਂਦਾ। ਸਾਧੂ ਦੇ ਕਹੇ ਹੋਏ ਬੋਲ ਰੱਬ ਨੂੰ ਵੀ ਮੰਨਣੇ ਪੈਂਦੇ, ਪਰ ਸਾਧ ਸੰਗਤ ਤੋਂ ਛੇਤੀ ਸਾਡੇ ਵਾਂਗ ਨਹੀਂ ਬੋਲਦਾ ਇਸ ਤਰ੍ਹਾਂ। ਉਹਦੀਆਂ ਗੱਲਾਂ ਸਾਡੇ ਵਰਗੀਆਂ ਸੰਸਾਰੀ ਨਹੀਂ, ਉਹ ਕਿਸੇ ਹੋਰ ਦੁਨੀਆਂ ਦਾ ਵਾਸੀ ਹੈ, ਉਹ ਕਿਸੇ ਹੋਰ ਮੰਡਲ ਵਿੱਚ ਰਹਿੰਦਾ, ਉਹਦਾ ਸਰੀਰ ਇਸ ਸੰਸਾਰ ਵਿੱਚ ਰਹਿੰਦਾ, ਪਰ ਉਹ ਵਾਸੀ ਕਿਸੇ ਹੋਰ ਦੇਸ਼ ਦਾ ਹੁੰਦਾ। ਸੰਸਾਰ ਦੇ ਦੁੱਖ ਸੁੱਖ ਉਹਦੇ ਉੱਤੇ ਲਾਗੂ ਨਹੀਂ, ਸੰਸਾਰ ਦਾ ਕੋਈ ਨਿਯਮ ਸਰੀਰਧਾਰੀ ਸੰਤ ਉੱਤੇ ਲਾਗੂ ਨਹੀਂ। ਕੋਈ ਵੀ ਨਿਯਮ ਕਿਸੇ ਨਦੀ ਦਰਿਆ ਉੱਤੇ ਲਾਗੂ ਹੋ ਸਕਦਾ, ਸਮੁੰਦਰਾਂ ਉੱਤੇ ਨਿਯਮ ਲਾਗੂ ਨਹੀਂ। ਸਾਧ ਸੰਗਤ, ਨਦੀਆਂ ਤੇ ਦਰਿਆਵਾਂ ਦਾ ਪਾਣੀ ਲੋਕ ਮਿਣ ਲੈਂਦੇ ਨੇ, ਸਮੁੰਦਰਾਂ ਤੇ ਸਾਗਰਾਂ ਦੇ ਪਾਣੀ ਮਿਣੇ ਨਹੀਂ ਜਾਂਦੇ, ਸਾਗਰ ਆਪਣਾ ਰਸਤਾ ਖੁਦ ਬਣਾਉਂਦਾ। ਏਦਾਂ ਸੰਸਾਰ ਦੇ ਆਮ ਬੰਦੇ ਦੀ ਗੱਲ ਕਿਸੇ ਮਿਣਤੀ ਵਿੱਚ ਹੈ, ਸਰੀਰਧਾਰੀ ਸੰਤ ਉਹ ਮਿਣਤੀ ਤੋਂ ਬਾਹਰ ਹੋ ਜਾਂਦਾ, ਸੀਮਾ ਤੋਂ ਰਹਿਤ ਹੋ ਜਾਂਦਾ। ਉਹ ਸਾਲਾ ਹੀ ਸਾਲਾ ਇਤੀ ਸੁਰਤ ਨਾ ਪਾਈਆ, ਨਦੀ ਅਤੇ ਵਾਹ
1: ਪਵੇ ਸਮੁੰਦ ਨਾ ਜਾਣੀਏ ਸਾਹ ਸੰਗਤ ਉਹ ਚੁੱਪ ਰਵੇ ਤਾਂ ਉਹਦੀਆਂ ਅੱਖਾਂ ਦੇ ਸਾਹਮਣੇ ਭਾਵੇਂ ਜੋ ਕੁਝ ਮਰਜ਼ੀ ਗਰਕ ਜਾਏ ਤੇ ਸੰਤ ਜੇ ਕਿਤੇ ਦਖਲ ਦੇ ਦੇ ਰੱਬ ਨੂੰ ਫਿਰ ਸਭ ਕੁਝ ਬਦਲਣਾ ਪੈਂਦਾ। 1949 ਵਿੱਚ ਪਲੇਗ ਫੈਲ ਗਈ ਪਾਕਿਸਤਾਨ ਦੇ ਨਾਲ ਨਾਲ ਕਈ ਪਿੰਡਾਂ 'ਚ, ਫਿਰੋਜ਼ਪੁਰ ਦੇ ਲਾਗੇ ਉਹ ਅੱਜ ਵੀ ਸਾਧ ਸੰਗਤ ਪਾਕਿਸਤਾਨ ਦੇ ਬਾਰਡਰ ਉੱਤੇ ਪਿੰਡ ਹੈ, ਉਹ ਸਥਾਨ ਬਣਿਆ ਉੱਥੇ ਉਹ ਮਹਾਂਪੁਰਸ਼ਾਂ ਦਾ ਸਥਾਨ ਹੈ, ਛੋਟਾ ਜਿਹਾ ਪਿੰਡ ਹੈ। ਤੇ ਉਹ ਪਿੰਡ ਵਾਲੇ ਜਦੋਂ ਪਲੇਗ ਫੈਲੀ ਤੇ ਮਹਾਂਪੁਰਸ਼ਾਂ ਕੋਲ ਪੰਚਾਇਤ ਇਕੱਠੀ ਹੋ ਕੇ ਆਈ, ਬੇਨਤੀ ਕੀਤੀ, ਕਹਿੰਦੇ ਬਾਬਾ ਜੀ ਤੁਸੀਂ ਤਾਂ ਇੱਥੇ ਇਸ ਤਰ੍ਹਾਂ ਬੈਠੇ ਹੋ ਜਿਵੇਂ ਦੁਨੀਆਂ 'ਚ ਹੋਇਆ ਹੀ ਨਾ ਹੋਵੇ ਕੁਝ ਵੀ। ਕਹਿੰਦੇ ਤੁਸੀਂ ਸੰਤ ਹੋ, ਸਾਧੂ ਹੋ, ਰੱਬ ਨੂੰ ਮੰਨਣ ਵਾਲੇ, ਰੱਬ ਵਿੱਚ ਸਮਾਏ ਹੋਏ, ਰੱਬ ਦਾ ਰੂਪ ਬਣੇ ਹੋਏ ਮਹਾਂਪੁਰਸ਼ ਹੋ, ਏਡੀ ਵੱਡੀ ਪਰਲੋ ਆ ਗਈ, ਇੱਕ ਸੰਸਕਾਰ ਕਰਕੇ ਮੁੜੀ ਦਾ ਜਾਨੂੰ ਦੂਜਾ ਮਰਿਆ ਹੁੰਦਾ, ਹੁਣ ਤੇ ਸੰਸਕਾਰ ਕਰਨ ਲਈ ਬਾਲਣ ਵੀ ਪਿੰਡਾਂ 'ਚ ਮੁੱਕ ਗਏ। ਕਹਿੰਦੇ ਭਾਈ ਕੀ ਹੋਇਆ? ਕਹਿੰਦੇ ਮਹਾਂਪੁਰਸ਼ੋ ਤੁਸੀਂ ਤਾਂ ਐਂ ਬੈਠੇ ਜਿਵੇਂ ਕੁਝ ਹੋਇਆ ਹੀ ਨਾ ਹੋਵੇ। ਕਹਿੰਦੇ ਪਲੇਗ ਫੈਲੀ ਹੋਈ ਹੈ ਪਿੰਡਾਂ 'ਚ, ਜਿਹਨੂੰ ਬਿਮਾਰੀ ਚਿੰਬੜ ਗਈ ਫਿਰ ਉਹ 2-4 ਦਿਨਾਂ ਦੇ ਵਿੱਚ ਵਿੱਚ ਮਰ ਜਾਂਦਾ, ਜਿਵੇਂ ਕਹਿੰਦੇ ਕੋਰੋਨਾ ਵਾਲਾ 14 ਦਿਨਾਂ 'ਚ ਮਰ ਜਾਂਦਾ, ਏਦਾਂ ਜਿਹਨੂੰ ਉਹ ਪਲੇਗ ਲੱਗ ਗਈ ਉਹ 7 ਦਿਨ ਵਿੱਚ ਮਰ ਜਾਂਦਾ। ਕਹਿੰਦੇ ਮਹਾਂਪੁਰਸ਼ੋ ਭਲਾ ਕਰੋ ਪਿੰਡ ਦਾ। ਤਾਂ ਬਾਬਾ ਜੀ ਕਹਿੰਦੇ ਅੱਛਾ। ਕਹਿੰਦੇ ਭਾਈ ਸਾਨੂੰ ਨੀ ਪਤਾ, ਸਭ ਕੁਝ ਉਹਦੇ ਹੁਕਮ ਵਿੱਚ ਹੈ। ਕਹਿੰਦੇ ਮਹਾਰਾਜ ਕੋਈ ਭਲਾ ਕਰ ਦਿਓ। ਕਹਿੰਦੇ ਦੱਸੋ ਕੀ ਚਾਹੁੰਦੇ? ਕਹਿੰਦੇ ਮਹਾਰਾਜ ਪਿੰਡ 'ਚ ਮੌਤਾਂ ਬਹੁਤ ਹੋ ਰਹੀਆਂ, ਤੁਸੀਂ ਕੋਈ ਅਰਦਾਸ ਬੇਨਤੀ ਕਰੋ ਰੁਕ ਜਾਏ। ਕਹਿੰਦੇ ਅੱਛਾ ਭਾਈ ਚਲੋ ਚੱਲਦੇ ਹਾਂ ਆਪਾਂ। ਉਹ ਅਸਥਾਨ ਉੱਥੇ ਬਣਿਆ ਹੋਇਆ, ਆਪਣੀ ਕੁੱਲੀ 'ਚੋਂ ਇਸ ਤਰ੍ਹਾਂ ਉੱਠ ਕੇ ਜਿਵੇਂ ਆ ਅਸਥਾਨ ਬਾਹਰ ਬਾਹਰ ਹੈ ਪਿੰਡ ਨੂੰ ਚਲੇ ਗਏ ਤੇ ਜਾ ਕੇ ਪਿੰਡ ਵਾਲਿਆਂ ਨੂੰ ਕਿਹਾ, ਲੰਬੜਦਾਰ ਨੂੰ, ਸਰਪੰਚ ਨੂੰ, ਸਾਰੇ ਪਿੰਡ ਵਿੱਚ ਹੋਕਾ ਦੇ ਦਿਓ, ਕੋਈ ਘਰ ਤੋਂ ਬਾਹਰ ਨਾ ਨਿਕਲੇ, ਆਪੋ ਆਪਣੇ ਦਰਵਾਜ਼ੇ ਬੰਦ ਕਰ ਲਓ, ਜਿੰਨੀ ਦੇਰ ਅਸੀਂ ਨਾ ਕਹੀਏ ਘਰੋਂ ਬਾਹਰ ਨਾ ਕੋਈ ਨਿਕਲਿਓ। ਉਹਨੇ ਪਿੰਡ 'ਚ ਢੰਡੋਰਾ ਹੋਕਾ ਦਿੱਤਾ, ਛੋਟਾ ਜਿਹਾ ਪਿੰਡ ਹੈ, ਸਾਰੇ ਪਿੰਡ ਵਿੱਚ ਬੋਲ ਦਿੱਤਾ ਤੇ ਮਹਾਂਪੁਰਸ਼ਾਂ ਨੇ ਉਹ ਲੰਬੜਦਾਰ ਸਰਪੰਚ ਨੂੰ ਨਾਲ ਲਿਆ, 2 ਸੇਵਾਦਾਰ ਹੋਰ ਪਿੰਡੋਂ ਲਏ। ਕਹਿੰਦੇ ਭਾਈ ਐਂ ਕਰੋ, ਅਸੀਂ ਮੋਹਰੇ ਮੋਹਰੇ ਝਾੜੂ ਲਾਉਂਦੇ ਹਾਂ, ਤੁਸੀਂ ਚੁੱਕ ਕੇ ਕੂੜਾ ਬੋਰੀ 'ਚ ਪਾਈ ਜਾਓ। ਪਿੰਡ ਦੀਆਂ ਸਾਰੀਆਂ ਗਲੀਆਂ ਵਿੱਚ ਉਹਨਾਂ ਨੇ ਝਾੜੂ ਲਾਇਆ। ਉਹ ਜਦੋਂ ਕੂੜਾ ਇਕੱਠਾ ਕਰ ਦੇਣ, ਥੋੜ੍ਹਾ ਜਿਹਾ ਗਲੀ ਦਾ ਝਾੜੂ ਲਾ ਕੇ ਤੇ ਉਹ ਸੇਵਾਦਾਰ ਪਿੰਡ ਵਾਲੇ ਚੁੱਕ ਕੇ ਮਗਰ ਬੋਰੀ 'ਚ ਪਾ ਲੈਣ। 3-5 ਗਲੀਆਂ ਸੀ ਝਾੜੂ ਲਾ ਦਿੱਤਾ। ਇੰਨੇ ਨੂੰ ਪਿੰਡ ਵਿੱਚ ਇੱਕ ਮਾਈ, ਉਹਨੇ ਕਿਹਾ 2 ਘੰਟੇ ਹੋ ਚੱਲੇ ਪਿੰਡ ਵਾਲਿਆਂ ਨੂੰ ਘਰਾਂ 'ਚ ਡੱਕਿਆ ਹੋਇਆ, ਏਦਾਂ ਦਾ ਕਿਹੜਾ ਸੰਤ ਮੰਤਰ ਪੜ੍ਹਦੇ ਆ? ਕਹਿੰਦੀ ਵੇਖ ਹੀ ਲੈਨੀ। ਉਹ ਘਰ ਤੋਂ ਬਾਹਰ ਨਿਕਲ ਆਈ ਤੇ ਕਿਸੇ ਬੰਦੇ ਨੇ ਆਵਾਜ਼ ਦੇ ਕੇ ਕਿਹਾ, ਮਾਈ ਅੰਦਰ ਘਰ, ਆਪਣੇ ਘਰ ਦੇ ਅੰਦਰ ਵੜ, ਤੈਨੂੰ ਪਤਾ ਹੈ ਮਹਾਂਪੁਰਸ਼ਾਂ ਦਾ ਹੁਕਮ ਹੈ ਬਾਹਰ ਨਹੀਂ ਨਿਕਲਣ। ਸਾਰੇ ਪਿੰਡ ਵਿੱਚ ਝਾੜੂ ਲਾਇਆ, ਕੂੜਾ ਇਕੱਠਾ ਕਰਕੇ ਬੋਰੀ 'ਚ ਪਾ ਕੇ ਮਹਾਂਪੁਰਸ਼ ਆਪਣੇ ਅਸਥਾਨ ਤੇ ਲੈ ਗਏ ਤੇ ਸਾਧ ਸੰਗਤ ਜਦੋਂ ਪਿੰਡ ਵਾਲੇ ਨਾਲ ਗਏ, ਉੱਥੋਂ ਫਿਰ ਬਾਬਾ ਜੀ ਨੇ ਸੇਵਾਦਾਰ ਤੇ ਲੰਬੜਦਾਰ ਪਿੰਡ ਵਾਲੇ ਨੂੰ ਮੋੜ ਦਿੱਤਾ। ਕਹਿੰਦੇ ਜਾ ਹੁਣ ਤੇਰੇ ਪਿੰਡ ਵਿੱਚ ਮੌਤ ਨਹੀਂ ਹੋਏਗੀ ਪਲੇਗ ਨਾਲ, ਪਰ ਇੱਕ ਗੱਲ ਯਾਦ ਰੱਖੀ, ਇੱਕ ਮਾਈ ਨੇ ਬਚਨ ਤੋੜ ਕੇ ਬਾਹਰ ਨਿਕਲੀ ਹੈ, ਉਹਨੂੰ ਕੋਈ ਨਹੀਂ ਬਚਾ ਸਕਦਾ, ਉਹ ਕੱਲ ਭਾਣਾ ਵਰਤਣਾ ਵਰਤ। ਪਿੰਡ ਵਾਲੇ ਮੌਜੂਦ ਨੇ ਸਾਧ ਸੰਗਤ, ਉਹ ਸਭ ਕੁਝ ਹੋਇਆ। ਉਸ ਮਾਈ ਤੋਂ ਅਗਲੇ ਦਿਨ ਉਹਦੀ 7 ਦਿਨ ਦੇ ਅੰਦਰ ਉਹ ਮਾਈ ਦੀ ਮੌਤ ਹੋਈ। ਉਹ ਤੋਂ ਬਾਅਦ ਪਿੰਡ ਵਿੱਚ ਕਿਸੇ ਬੰਦੇ ਦੀ ਪਲੇਗ ਨਾਲ ਮੌਤ ਨਹੀਂ ਹੋਈ। ਕਹਿਣ ਤੋਂ ਭਾਵ ਸਾਧੂ ਕੋਲ ਸਭ ਕੁਝ ਹੈ। ਕੋਈ ਕਹਿੰਦਾ ਝਾੜੂ ਲਾ ਕੇ ਜੀ ਬਿਮਾਰੀ ਲੈ ਗਏ, ਕੋਈ ਕਹਿੰਦਾ ਕੂੜੇ ਨਾਲ ਲੈ ਗਏ। ਸਾਧੂ ਆਪਣੇ ਬਚਨਾਂ ਵਿੱਚ ਰੱਬ ਨੂੰ ਜਦੋਂ ਸਿੱਧੀ ਗੱਲ ਕਰ ਲਏ, ਸਾਧ ਸੰਗਤ ਰੱਬ ਨੂੰ ਹੁਕਮ ਤਬਦੀਲ ਕਰਨੇ ਪੈਂਦੇ। ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ ਐਵੇਂ ਥੋੜ੍ਹੀ ਲਿਖਿਆ ਕਿ ਮੇਰੀ ਬੰਨ ਦੀ ਭਗਤ ਛੜਾਵੇ, ਬੰਨ ਦੇ ਭਗਤ ਨਾ ਛੁੱਟੇ ਮੋਹੇ, ਇੱਕ ਸਮੇਂ ਮੋਕੋਂ ਗਏ ਬੰਦ ਹੈ, ਤੋਫਨ ਮੋਪੈ ਜਵਾਬ ਨਾ ਹੋਏ। ਕਹਿਣ ਨੂੰ ਜਿੰਨਾ ਮਰਜ਼ੀ ਧਰ ਕਰੀ ਜਾਓ, ਜਦੋਂ ਰੱਬ ਦੀ ਦਰਗਾਹ ਵਿੱਚ ਸਾਧੂ ਦਾ ਕੋਈ ਸਹਿ ਸੁਭਾਅ ਬਚਨ ਹੋ ਜਾਏ, ਉਹ ਗੁਰੂ ਦੀ ਜਾਮਣੀ ਪਾ ਦਿੰਦਾ ਤੇ ਰੱਬ ਨੂੰ ਸਭ ਕੁਝ ਤਬਦੀਲ ਕਰਨਾ ਪੈਂਦਾ। ਸੰਤ ਬਾਬਾ ਅਜੀਤ ਸਿੰਘ ਦੀ ਹੰਸਾਲੀ ਵਾਲੇ, ਉਹਨਾਂ ਦੀ ਜਗ੍ਹਾ ਉੱਤੇ ਜਿਹਨਾਂ ਨੂੰ ਸੇਵਾ ਮਿਲੀ ਹੈ, ਬੜੇ ਸਾਲ ਉਹਨਾਂ ਨੇ ਸੇਵਾ ਕਮਾਈ। ਜਦੋਂ ਪਹਿਲਾਂ ਆਏ ਤਾਂ ਸਾਧ ਸਿੰਘ ਤੋਂ ਸ਼ਿਪ ਵਿੱਚ ਨੌਕਰੀ ਕਰਦੇ ਸੀ। ਪਹਿਲੇ ਦਿਨ ਹੀ ਬਾਬਾ ਜੀ ਨੇ ਕਹਿ ਦਿੱਤਾ, ਭਾਈ ਕੀ ਕੰਮ ਕਰਦੇ? ਕਹਿੰਦੇ ਸ਼ਿਪ। ਕਹਿੰਦੇ ਉਹ ਕੀ? ਕਹਿੰਦੇ ਜੀ ਉਹ ਪਾਣੀ 'ਚ ਜਿਹੜੇ ਜਹਾਜ਼ ਚੱਲਦੇ। ਕਹਿੰਦੇ ਅੱਛਾ, ਇੱਦਾਂ ਕਹਿ ਵੀ ਜਹਾਜ਼ਾਂ ਵਾਲਾ ਤੂੰ ਜਹਾਜ਼ ਚਲਾਉਣਾ? ਕਹਿੰਦੇ ਹਾਂਜੀ, ਪਾਣੀ ਵਿੱਚ ਜਿਹੜੇ ਚੱਲਦੇ ਕੋਲ ਰੱਖ ਲੈ। ਕਹਿੰਦੇ ਭਾਈ ਜਾਣਾ ਨਹੀਂ ਜਿੰਨੀ ਦੇਰ ਅਸੀਂ ਨਾ ਕਹੀਏ। ਪਹਿਲੀ ਗੱਲ ਤੇ ਸਾਧ ਸੰਗਤ, ਸਾਧੂ ਦੀ ਸੰਗਤ ਸੋਚ ਸਮਝ ਕੇ ਕਰਨੀ ਚਾਹੀਦੀ। ਜਾ ਤੇ ਕਰੇ ਨਾ ਕੋਈ, ਜੇ ਕਰਨੀ ਹੈ ਫਿਰ ਪੱਕਾ ਦ੍ਰਿੜਤਾ ਨਾਲ ਆਉਣਾ ਪੈਂਦਾ, ਫਿਰ ਬਚਨ ਕਮਾਉਣਾ ਪੈਂਦਾ। ਅਸੀਂ ਇੱਕ ਗੁਰਮੁਖ ਪਿਆਰੇ ਪਿਆਰ ਵਾਲੇ ਨੇ ਤੇ ਉਹ ਮਹਾਂਪੁਰਸ਼ ਬੜੇ ਬੰਦਗੀ ਵਾਲੇ ਚਲੇ ਗਏ। ਮੈਂ ਉਹ ਜਿਹੜੇ ਮੋਹਰੇ ਉਹਨਾਂ ਦੇ ਸੇਵਾ ਕਰਦੇ ਉਹਨਾਂ ਨੂੰ ਕਿਹਾ ਬਾਬਾ ਜੀ ਤੂੰ ਬਚਨ ਲੈਣਾ ਵੀ ਕੋਈ ਸੇਵਾ ਬਖਸ਼ ਦੇਣ, ਕੋਈ ਸੇਵਾ ਲਾਉਣ। ਕਿਸੇ ਜਪਣ ਵਾਲੇ ਦੇ ਕਹੇ ਉੱਤੇ ਕਈ ਵਾਰ ਕੀਤਾ ਕਰਮ ਕਿਤੇ ਦੀ ਕਿਤੇ ਪਹੁੰਚਾ ਦਿੰਦਾ, ਕਿਤੇ ਕਥਾ ਕਰਨ ਜੋਗੇ ਨਾ ਰਹਿ ਜਾਈਏ। ਬੇਨਤੀ ਕੀਤੀ ਜੀ ਸੇਵਾ ਕੋਈ ਲਾ ਦਿਓ, ਉਹ ਜਿਹੜਾ ਮੋਹਰੇ ਗੱਲ ਕਰਾਉਂਦੇ ਨਾ ਸੇਵਾਦਾਰ ਗੜਵਈ ਰੱਖੇ ਹੋਏ, ਉਹ ਬਾਂਹ ਪਕੜ ਕੇ ਕਹਿੰਦੇ ਗਿਆਨੀ ਜੀ ਹਾਂ ਗੱਲ ਨਾ ਕੋਵੇ ਬਚਨ ਲੈਣੇ। ਪੁੱਛਿਆ ਕਿਉਂ? ਕਹਿੰਦੇ ਐਵੇਂ ਨਾ ਕਹਿ ਦਿਓ ਕਿ ਜੀ ਕੋਈ ਸੇਵਾ ਲਾ ਦਿਓ। ਕਹਿੰਦੇ ਜੇ ਲਾਤੀ ਫਿਰ ਵੇਖ ਲਓ ਕਰਨੀ ਪੈਣੀ, ਹੋ ਸਕਦਾ ਉਹ ਕਹਿਣ ਵੀ ਇੱਥੇ ਰਹਿਣਾ 2 ਸਾਲ ਛੱਡ ਦਿਓ ਕਥਾ। ਕਹਿੰਦੇ ਛੱਡ ਦੋਗੇ? ਤੁਸੀਂ ਤਾਂ ਕੱਲ ਦਾ ਪ੍ਰੋਗਰਾਮ ਨਹੀਂ ਛੱਡਣਾ, ਤੁਸੀਂ ਤਾਂ ਡੈਰੀ ਚੁੱਕੀ ਫਿਰਦੇ ਹੋ, ਕੱਲ ਨੂੰ ਫਲਾਨੀ ਜਗ੍ਹਾ ਜਾਣਾ, ਉੱਥੇ ਜਾਣਾ, ਹੋ ਸਕਦਾ ਉਹ ਕਹਿਣ ਇੱਥੇ ਰਹੋ ਭਾਈ, ਜਾਣਾ ਨੀ ਕਿਤੇ। ਕਹਿੰਦੇ ਰਹਿ ਲਓਗੇ? ਸਾਲ ਸੇਵਾ ਲਾਤੀ 2 ਸਾਲ। ਮੈਂ ਕਿਹਾ ਜੀ ਇਹ ਤੇ ਔਖਾ। ਕਹਿੰਦੇ ਨਹੀਂ ਬਸ ਫਿਰ ਮੱਥਾ ਟੇਕੋ, ਸਤਿਕਾਰ ਕਰੋ, ਉਦੇ ਪਿਆਰ ਲਓ, ਉਦੇ ਠੀਕ। ਸੋ ਜਾਂ ਤਾਂ ਸੰਗਤ ਨਾ ਕਰੀਏ, ਜੇ ਸੰਗਤ ਕਰੀਏ ਫਿਰ ਬਹੁਤ ਜ਼ਿਆਦਾ ਸਾਧ ਸੰਗਤ ਦ੍ਰਿੜਤਾ ਵਾਲਾ ਗੁਰਸਿੱਖ ਗੁਰਮੁਖ ਪਿਆਰਾ ਚਾਹੀਦਾ। ਤਾਂ ਉਹ ਜਦੋਂ ਆ ਗਏ ਤੇ ਮਹਾਂਪੁਰੇ ਕਹਿੰਦੇ ਭਾਈ ਜਾਣਾ ਨੀ ਜਿੰਨੀ ਦੇਰ ਅਸੀਂ ਨਾ ਕਹੀਏ। ਕਹਿੰਦੇ ਜੀ 7 ਵਜਨ ਸ਼ਾਮਾਂ ਪੈ ਗਈਆਂ, ਅਗਲੀ ਸਵੇਰ ਹੋ ਗਈ, ਤਾਂ ਅਗਲੇ ਸ਼ਾਮ ਨੂੰ ਮਨ ਕਾਲਾ ਪੈ ਗਿਆ। ਕਹਿੰਦਾ ਮੈਂ ਤਾਂ ਪਿੰਡੋਂ ਕੱਪੜੇ ਵੀ ਨਹੀਂ ਲਿਆਂਦੇ। ਤੇ ਹੱਥ ਜੋੜ ਕੇ ਜਦੋਂ ਬਾਬਾ ਜੀ ਸ਼ਾਮ ਨੂੰ ਬਾਹਰ ਨਿਕਲੇ, ਕਹਿੰਦੇ ਜੀ ਫਿਰ ਮੈਨੂੰ ਅੱਗੇ? ਕਹਿੰਦੇ ਨਹੀਂ ਭਾਈ, ਜਦ ਭੇਜਣੇ ਹੋ ਭੇਜ ਦਾਂਗੇ। ਤਾਂ ਫਿਰ ਜਿਹੜੇ ਉਹਨਾਂ ਦੇ ਪਿੰਡੋਂ ਸੀ, ਤਾਇਆ ਜੀ ਲੱਗਦੇ, ਮਾਸੜ ਵੀ ਲੱਗਦੇ, ਉਹਨੇ ਕਿਹਾ ਕਹਿੰਦੇ ਭਾਈ ਹੁਣ ਤੂੰ ਕੱਪੜੇ ਮੰਗਾ ਲਾ ਪਰਮਜੀਤ ਸਿੰਘ, ਹੁਣ ਕੋਈ ਪਤਾ ਨਹੀਂ ਕਦੋਂ ਅੱਗੇ ਮਿਲਣੀ। ਕਹਿੰਦੇ ਹੁਣ ਤੂੰ ਪਿੰਡੋਂ ਕੱਪੜੇ ਮੰਗਵਾ ਲਾ, ਹੁਣ ਕੋਈ ਪਤਾ ਨਹੀਂ ਅੱਗੇ ਕਦੋਂ ਮਿਲਣੀ ਹੈ। ਅਗਲੇ ਦਿਨ ਸਾਧ ਸੰਗਤ ਪਿੰਡੋਂ ਕੱਪੜੇ ਮੰਗਵਾ ਲਏ, 2 ਦਿਨ 4 ਦਿਨ 10 ਦਿਨ। ਜਦੋਂ ਕਦੇ ਮੂਹਰੇ ਹੋ ਕੇ ਪੁੱਛਣ ਜੀ ਪਿੰਡ ਜਾਵਾਂ ਫਿਰ ਜੀ? ਕਹਿੰਦੇ ਜਦ ਭੇਜਣਾ ਹੋਊ ਭਾਈ ਦੱਸ ਦਾਂਗੇ, ਵਾਰ ਵਾਰ ਨਹੀਂ ਪੁੱਛੀਦਾ। ਕਹਿੰਦੇ 7 ਵਜੇ
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ HMP ਕਸਟਮ ਕੈਬਨਿਟਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਹੋਰ ਜਾਣਕਾਰੀ ਲਈ ਪਾਲ ਸੇਖੋ ਜੀ ਨੂੰ 403-829-5000 ਜਾਂ ਫਿਰ 403-719-4947 ਤੇ ਸੰਪਰਕ ਕਰ ਸਕਦੇ ਹੋ। HMP ਕਸਟਮ ਕੈਬਨਿਟਸ ਲਿਮਿਟਿਡ ਦਾ ਪਤਾ ਹੈ ਯੂਨਿਟ ਨੰਬਰ 11 2316 27 Avenue ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਡਰਾਈ ਵਾਲ, ਰੂਫਿੰਗ, ਇਨਸੂਲੇਸ਼ਨ ਦੇ ਨਾਲ ਨਾਲ ਕਿਸੇ ਵੀ ਪ੍ਰਕਾਰ ਦੇ ਕਸਟਮ ਮੈਟਲ, ਮਿਟਨ ਸਾਈਡਿੰਗ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਅੱਜ ਹੀ ਨਿਰਵੈਰ ਜੋਹਲ ਜੀ ਨੂੰ 403-690-8700 ਯਾਨੀ 403-690-8700 ਜਾਂ ਫਿਰ ਭਜਨ ਸਿੰਘ ਜੋਹਲ ਜੀ ਨੂੰ 403-561-0227 ਯਾਨੀ 403-561-0227 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਲਿਮਿਟਿਡ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 4612 6th Street ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ M&R ਰੂਫਿੰਗ ਐਂਡ ਸਾਈਡਿੰਗ ਲਿਮਿਟਿਡ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਰੂਫਿੰਗ, ਸਾਈਡਿੰਗ, ਸਟੁਕੋ, ਸੋਫਟ ਫੇਸ਼ੀਆ, ਸਮਾਰਟ ਰਿਮ, ਫਲੈਟ ਰੂਫ ਅਤੇ ਰੈਨੋਵੇਸ਼ਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਰਣਜੀਤ ਵਿਰਕ ਜੀ ਨੂੰ 403-903-0483 ਯਾਨੀ 403-903-0483 ਤੇ ਸੰਪਰਕ ਕਰ ਸਕਦੇ ਹੋ। M&R ਰੂਫਿੰਗ ਐਂਡ ਸਾਈਡਿੰਗ ਲਿਮਿਟਿਡ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਸਡੀ ਹੇ ਇੰਜਰੀ ਲਾ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ, ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-777-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। कैसिडी हे इंजरी ला दा पता है, यूनिट नंबर 1507, 14 एवेन्यू साउथ वेस्ट कैलगरी।
1: कहने हुण तो पिंडो कपड़े मंगवा ला, हुण कोई पता नहीं अगे कदों मिलनी है। अगले दिन साथ संगत पिंडो कपड़े मंगवा ले, दो दिन चार दिन दस दिन, जदों कदे मूहरे होके पुछण जी पिंड जावा फिर जी। कहने जब भेजना हो भाई दस दांगे, बार बार नहीं पुछी दा। कहने सत वचन, दो महीने गुजर गए ते साथ संगत इस वेले 10:30-11 बजे रात दे, ते बाबा जी कुली चो बहर निकल के लभदे फिरन। कहने भाई वह जहाजा कितने बंदा? कहने जी वह सेवा करके हटे पतीले धो के लंगर। कहने छेती बुलाओ। उन्होंने सद्या ते सद के कहने भाई ऐ कर छेती करो, इतने किसी की गड्डी लो जाओ लुधियाने चले जाओ, उत्थे फलाना डॉक्टर है, वह कहने दिल का डॉक्टर है, इलाज लूज करना, उन्हू जाके दिखा। कहने बाबा जी मैनू तो होया नहीं कुछ। कहने नहीं भाई लुधियाने चल जाओ उस डॉक्टर को। कहने बाबा जी मैनू कुछ होया नहीं, मेरा तो 2-4 दिन तो मोढ़ा जहा दर्द करता है। कहने कोई गल नहीं भाई तुसी लुधियाने जाओ। इनी गल कह के कुली च बढ़ गए। तो कहने मैं नाल दे सेवादार नू कह जद कोई बीमारी नहीं तो फिर कदे वास्ते डॉक्टर को जाना। जे बाबा जी कहने चलो सवेरे चल जाए, कहना असि थोड़े जा ढिले पै गए। 10 मिनट बाद कुली चो फिर निकल के बहर आ गए। कहने भाई तुसी गए नहीं हजे, छेती जाओ। कहने फिर मुरुती उन्होंने को गड्डी सी डेरे चले गए। राती 12:30-1 जाके डुकरियो डॉक्टर उठाल लिया लुधियाने। ओनू कहा सानू बाबा जी ने घले चेकअप करो। वो चेकअप कर लग पाया, तुसी हैरान होवोंगे स्ट्रेचर दे पाया चेक करदिया करदिया वो कहना अचानक पूरे कपड़े त्रेली आई पसीने नाल भिज गए। वो डॉक्टर ने कहा छेती एमरजेंसी लै जाओ, तेनू अटैक आ गया हार्ट का। डॉक्टर दे कोल बैठे हार्ट का अटैक है। 4 बजे तक साह संगत तो इलाज करते रहे, ता सर्जरी वो जो कुछ होना सी उन्होंने किया। ते सवेरे 6:30 एक अटैक होर हो गया। वो डॉक्टर हैरान सी, कहना हुण बचण दे चांस नहीं। ते तीजा अटैक जदों होया ते साथ संगत तो बंदा पूरा हो गया। डॉक्टर ने सवेरे 9:30 नाल दे बंदे नू सेवादार नू कहा वे बंदा मर गया। ते साथ संगत उदों लैंडलाइन फोन सी, उथों डॉक्टर दे होस्पिटल तो वो सेवादार ने फोन किया डेरे। कहने जी वो जहाजा वाला बंदा तो चढ़ाई कर गया जी परमजीत सिंह, डेरे च रौला पै गया। 10:30 महापुरश कुली चो बहर निकले। उन्होंने फिर वह डरदियां डरदियां गड़वई ने दसिया, कहने जी राती, कहने हाँ भाई सचो रात वाले का की होया जिहड़े लुधियाने कले। कहने जी वह तो सवेरे तीजा अटैक हो गया, वह तो मर गया जी। कहने वह किदां मर गया? कहने बाबा जी उन्होंने हार्ट अटैक होया। कहने वह की हुंदा? कहने जी वह डॉक्टर कहने वे तो दिल कम करना छड्ड गया, तो दिल हुण कम नहीं करदा, इस करके बाबा जी 9:30-10 फोन आ गया, वह पूरा हो गया। बाबा जी 2 मिंट चुप रहे, ते 2 मिंटा बाद थोड़ा जा मुस्कुरा के बोले, कहने भाई डॉक्टर नू फोन करो, ओनू को थोड़ा बहुत इनू हिला लू के इदा दब के वेखे जी दिल का की है, कदे दिल बंद हो जाता कदे चल भी पैंदा है। कहने कहो डॉक्टर नू मर जाए हिला लू के देखे दब के। कहने महाराज 7 वजन उथों डॉक्टर नू फोन किया। कहने बाबा जी ने किसी नू दब के देखो हिला के दिल का की है, दिल कदे बंद हो जाता कदे चल भी पैंदा है। वह डॉक्टर भी भावना वाला सी साथ संगत, उन्हें जाके फिर उस तरह पंपिंग की चेस्ट तो, ते तुसी हैरान होवोंगे थोड़े मिनटां बाद सुहास चल पे, दिल चल पे, बंदा जिउंदा है, शरीर जिउंदा है। ये असी लोग तर्क कर रहे जिन्हां दे अंदर साथ संगत जी शरदा नहीं। गुरु ग्रंथ साहिब महाराज दी बाणी ने कहा साधु हुंदा है पर वह भाने ते रजा विच रहिंदा है, वह राह जंदियां नू एवें जिउंदे नहीं करदा फिरदा, वह एवें रब दे हुक्म विच दखल नहीं दिंदा, ओदे हुक्म विच चलदा। प्रभ का किया मीठा मानै, पर जदों दखल देदा फिर साध संगत रब नू तब्दील करना पैंदा सब कुछ।

ਇੱਥੇ ਮਾੜੀ ਜੇ ਕਿਸੇ ਦੀ ਕੀਤੀ ਅਰਦਾਸ ਪੂਰੀ ਹੋ ਜਾਏ, ਉਹ ਸਾਰੀ ਉਮਰ ਸੁਣਾਉਂਦਾ ਰਹਿੰਦਾ, ਤੁਹਾਡੇ ਜਿਹੜਾ ਬੱਚਾ ਹੋਇਆ ਮੈਂ ਅਰਦਾਸ ਕੀਤੀ ਸੀ। ਪਰ ਸੰਤ ਦਾ ਸਾਧ ਸੰਗਤ ਦੁਨੀਆਂ ਵਿੱਚ ਰਹਿਤ ਹੀ ਵੱਖਰੀ ਹੈ। ਉਹ ਦੁਨੀਆਂ ਇੱਧਰ ਤੋਂ ਉੱਧਰ ਕਰਨ ਦੀ ਸਮਰੱਥਾ ਰੱਖਦੇ ਨੇ, ਪਰ ਉਹਨਾਂ ਦੀ ਰਸਨਾ ਤੋਂ ਕਦੇ ਨਹੀਂ ਸੁਣੋਗੇ ਮੈਂ ਕੀਤਾ ਹੈ। ਇੱਕੋ ਚੀਜ਼ ਹੋਏ ਰਹੇ ਸਭ ਕੀ ਪਗਸ਼ਾਰ, ਹੱਥ ਜੁੜੇ ਰਹਿੰਦੇ ਨੇ, ਉਹ ਦੁਨੀਆਂ ਨੂੰ ਕਹਿੰਦੇ ਨਹੀਂ ਕਦੇ ਮੈਂ ਕੀਤਾ ਹੈ। ਸਾਧ ਸੰਗਤ ਇਹ ਹੈ ਸੰਤ ਦੀ ਨਿਸ਼ਾਨੀ, ਸੰਤ ਕੀ ਰਹਿਤ। ਸੁਣੋ ਮੇਰੇ ਭਾਈ, ਉਹ ਕੀ ਮਹਿਮਾ ਕਥਨ ਨਾ ਜਾਏ। ਫਿਰ ਉਹਨਾਂ ਕੋਲ ਕਿੱਡੀ ਵੱਡੀ ਪ੍ਰਾਪਰਟੀ, ਵਰਤਣ ਜਾ ਕੇ ਕੇਵਲ ਨਾਮ। ਉਹਨਾਂ ਦੇ ਕੋਲ ਵਰਤਣ ਵਾਸਤੇ ਧਨ ਦੌਲਤ ਪਦਾਰਥ ਸੰਸਾਰ ਦੇ ਲੋਕ ਨਹੀਂ, ਉਹਨਾਂ ਦੀ ਮਿਲ ਵਰਤੋਂ ਇੱਕੋ ਚੀਜ਼ ਹੈ ਨਾਮ ਨਾਲ। ਉਹਨਾਂ ਨੂੰ ਜਪਣ ਵਾਲੇ ਪਿਆਰੇ ਲੱਗਦੇ ਨੇ, ਖੁਦ ਅਕਾਲ ਪੁਰਖ ਰੱਬ ਦੇ ਨਾਮ ਨਾਲ ਮਿਲ ਵਰਤੋਂ ਹੈ। ਇੱਕੋ ਚੀਜ਼ ਦੀ ਪ੍ਰਾਪਰਟੀ ਹੈ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੀ। ਤੇ ਸਾਧ ਸੰਗਤ ਉਹ ਜਪ ਜਪ ਕੇ ਇੰਨੇ ਵੱਡੇ ਹੋ ਜਾਂਦੇ ਨੇ, ਪਰ ਲੋਕਾਂ ਦੇ ਸਾਹਮਣੇ ਕਦੇ ਵੀ ਅਹੰਕਾਰ ਵਿੱਚ ਇਹ ਸ਼ਬਦ ਉਹਨਾਂ ਦੀ ਰਸਨਾ ਤੋਂ ਨਹੀਂ ਸੁਣੋਗੇ ਮੈਂ ਕੀਤਾ। ਹੋਏ ਰਹੇ ਸਭ ਕੀ ਪਗਸ਼ਾ, ਜੋ ਕੁਝ ਉਹਨਾਂ ਕੋਲੋਂ ਸਹਿ ਸੁਭਾਏ ਹੁੰਦਾ ਉਹ ਸਭ ਕੁਝ ਗੁਰੂ ਨੂੰ ਦੇ ਦਿੰਦੇ ਨੇ, ਆਪਣੇ ਆਪ ਨੂੰ ਵਿੱਚੋਂ ਕੱਢ ਲੈਂਦੇ ਨੇ। ਸੰਤ ਸੰਸਾਰ ਵਿੱਚ ਕਰਿੰਦਾ ਬਣ ਕੇ ਕੰਮ ਕਰਦਾ, ਕਦੇ ਧਿਰ ਬਣ ਕੇ ਨਹੀਂ। ਕਰਿੰਦੇ ਦਾ ਭਾਵ ਸਾ ਸੰਗਤ ਜਿਵੇਂ ਕਿਸੇ ਨੇ ਡਰਾਈਵਰ ਰੱਖਿਆ ਹੋਵੇ ਨਾ, ਉਹ ਸਾਰਾ ਦਿਨ ਸੈਂਕੜੇ ਹਜ਼ਾਰਾਂ ਕਿਲੋਮੀਟਰ ਗੱਡੀ ਡਰਾਈਵ ਕਰਦਾ, ਸ਼ਾਮਾਂ ਨੂੰ ਲਿਜਾ ਕੇ ਮਾਲਕ ਦੇ ਵਿਹੜੇ ਵਿੱਚ ਖੜੀ ਕਰ ਦਿੰਦਾ, ਟੁੱਟ ਭੱਜ ਮਾਲਕ ਦੀ ਹੈ, ਉਹ ਸਿਰਫ ਚਲਾਉਂਦਾ। ਏਦਾਂ ਸੰਤ ਦੁਨੀਆਂ ਵਿੱਚ ਵਰਤਦਾ। ਸਾਧ ਸੰਗਤ ਘੱਟ ਵੱਧ ਸਭ ਕੁਝ ਮਾਲਕ ਦਾ, ਉਹ ਕਰਿੰਦਾ ਬਣ ਕੇ ਕੰਮ ਕਰਦਾ, ਸਭ ਕੁਝ ਮਾਲਕ ਨੂੰ ਗੁਰੂ ਨੂੰ ਸੌਂਪ ਦਿੰਦਾ, ਆਪਣੇ ਆਪ ਨੂੰ ਵਿੱਚੋਂ ਕੱਢ ਲੈਂਦਾ, ਆਪਣੀ ਕੋਈ ਜ਼ਿੰਮੇਵਾਰੀ ਨਹੀਂ, ਕਿਉਂਕਿ ਉਹ ਆਪਣੀ ਹੋਂਦ ਰੱਖਦਾ ਹੀ ਨਹੀਂ। ਉਹਦੀ ਆਪਣੀ ਹੋਂਦ ਮਿਟ ਜਾਂਦੀ ਹੈ, ਉਹ ਉਹਦਾ ਰੂਪ ਹੋ ਜਾਂਦਾ। ਇਹਨੂੰ ਹਜ਼ੂਰ ਨੇ ਕਿਹਾ, ਜਬ ਹਮ ਹੋਤੇ ਤਬ ਤੂੰ ਨਾਹੀ। ਜਿਹੜੇ ਕਹਿੰਦੇ ਰੱਬ ਕਿੱਥੇ ਕਿਵੇਂ ਜੀ ਹੋ ਜਾਂਦਾ, ਮੈਂ ਛੱਡੋਂਗੇ ਤਾਂ ਉਹ ਚੀਜ਼ ਨਜ਼ਰ ਆਏਗੀ ਨਾ, ਉਹਨਾਂ ਦੀ ਮਿਟ ਜਾਂਦੀ ਜਬ

ਕਲੇਸ਼ ਭੋਗੀ ਕੋ ਇੱਕ ਤੁਸੀਂ ਬੋਲ ਕੇ ਵੇਖੋ ਨਾਲ 20 ਸਵੇਰੇ ਕਮੈਂਟ। ਸਾਧ ਸੰਗਤ ਜਿੰਨੀ ਕਥੀ ਕਥਾ ਕਰਦੀ ਆ ਵੀ ਜਦੋਂ ਨੈਟ ਤੇ ਪੈਣੀ ਨਾ, ਤਰਕ ਵਾਲਿਆਂ ਬੜਾ ਕੁਝ ਕਰਨਾ, ਪਰ ਅਸੀਂ ਕੋਈ ਤਰੀਕਾ ਭਾਲੇ ਹੋਏ ਨਾ, ਫੇਸਬੁੱਕ ਪੜ੍ਹੋ ਤੇ ਨਾ ਕਿਸੇ ਨੂੰ ਜਵਾਬ ਦਿਓ, ਫਿਰ ਤੁਸੀਂ ਸ਼ਾਂਤ ਰਹੋਗੇ। ਜੇ ਪੜ੍ਹਨ ਲੱਗ ਪਏ, ਜਿਹੜੇ ਸੰਸਾਰੀ ਤੌਰ ਤੇ ਜਿੰਨਾ ਕੱਲ ਕਲੇਸ਼ ਹੈ, ਸਾਧ ਸੰਗਤ ਹੰਕਾਰ ਕਰਕੇ ਪਿਆ ਹੋਇਆ, ਤੁਸੀਂ ਕੱਢ ਕੇ ਵੇਖੋ ਕਿੰਨਾ ਨਾਲ। ਇਹ ਤਾਂ ਸਤਿਗੁਰੂ ਕਿਰਪਾ ਕਰੇ, ਜਿਨ੍ਹਾਂ ਨੂੰ ਅੰਦਰੋਂ ਸੋਝੀ ਆ ਗਈ ਉਹ ਇਸ ਕਲੇਸ਼ ਵਿੱਚ ਪੈਂਦੇ ਨਹੀਂ। ਉਹਨਾਂ ਨੂੰ ਪਤਾ, ਭਾਵੇਂ ਬੁਰਾ ਕਹੋ ਭਾਵੇਂ ਭਲਾ ਕਹੋ, ਹਮ ਤਨ ਦਿਓ ਹੈ ਢਾਰ। ਸੋ ਸਾਧੂ ਉਹਨੂੰ ਕਹਿੰਦੇ ਨੇ ਜਿਹਦੇ ਉੱਤੇ ਨਾ ਚੀਜ਼ਾਂ ਦਾ ਅਸਰ ਹੋਣਾ ਬੰਦ ਹੋ ਜਾਏ। ਇਹਨੂੰ ਗੁਰੂ ਤੇਗ ਬਹਾਦਰ ਮਹਾਰਾਜ ਨੇ ਕਿਹਾ, ਉਹ ਹੋਰ ਦੁਨੀਆਂ ਦਾ ਵਾਸੀ ਕਿਵੇਂ ਜੀ? ਪਾਤਸ਼ਾਹ ਕਹਿੰਦੇ ਇਸ ਤਰ੍ਹਾਂ ਕਿ ਉਹਦੇ ਉੱਤੇ ਮਹਾਨ ਅਪਮਾਨ, ਉਸਤਤ ਨਿੰਦਿਆ, ਹਰ ਇੱਕ ਸੋ ਖੁਸ਼ੀ ਗਮ, ਇਹਨਾਂ ਚੀਜ਼ਾਂ ਦਾ ਅਸਰ ਹੀ ਨਹੀਂ ਹੁੰਦਾ। ਤਾਂਹੀਓ ਹਜ਼ੂਰ ਨੇ ਕਿਹਾ, ਉਸਤਤ ਨਿੰਦਾ ਦੋ ਤਿਆਗੇ, ਦੁਨੀਆਂ ਦੀ ਵਡਿਆਈ ਕਰੇ ਨਹੀਂ ਲੈਂਦੇ, ਸੰਸਾਰੋਂ ਦੀ ਨਿੰਦਿਆ ਕਰਨ ਲੱਗ ਜਾਏ ਉਹ ਤਾਂ ਅਸਰ ਹੀ ਨਹੀਂ ਹੁੰਦਾ। ਜਿਹਦੇ ਉੱਤੇ ਉਸਤਤ ਦਾ ਅਸਰ ਹੈ ਉਹਦੇ ਉੱਤੇ ਨਿੰਦਿਆਂ ਦਾ ਵੀ ਅਸਰ ਹੈ। ਆਹ ਸਿਆਪੇ ਸਭ ਵਡਿਆਈ ਦੇ ਪਏ ਹੋਏ ਸਾਧ ਸੰਗਤ, ਜਦੋਂ ਲੱਖਾਂ ਲੋਕ ਵਡਿਆਈ ਕਰਦੇ ਨੇ ਬੰਦਾ ਫੁੱਲ ਜਾਂਦਾ ਹੈ। ਹੁਣ ਚਾਰ ਕੁ ਬੰਦੇ ਨਿੰਦਿਆ ਕਰਦੇ ਨੇ, ਹੁਣ ਵੇਖੋ ਹਾਲ ਕੀ ਹੈ, ਹੁਣ ਤੜਫ ਰਹੇ ਨੇ। ਇਸ ਲਈ ਸਾਧੂ ਦੇ ਅੰਦਰ ਪਾਤਸ਼ਾਹ ਨੇ ਬਾਣੀ ਅੰਦਰ ਬਚਨ ਕਿਹਾ, ਉਹਦਾ ਲਾਈਫ ਸਟਾਈਲ, ਉਹਦੀ ਜੀਵਨ ਰਹਿਤ ਇਸ ਤਰ੍ਹਾਂ ਦੀ ਹੈ ਕਿ ਉਸ ਤਤ ਨਿੰਦਾ ਦੋ ਤੇ ਆਗੇ, ਖੋਜੇ ਪਦ ਨਿਰਵਨਾ, ਜਨ ਨਾਨਕ ਖੇਲ ਕਠਿਨ ਹੈ ਕਿਨਹੂ ਗੁਰਮੁਖ ਜਾਨਾ। ਇਹ ਕੋਈ ਵਿਰਲਾ ਜਾਣਦਾ, ਦੋਵੇਂ ਚੀਜ਼ਾਂ ਤਿਆਗ ਦੇਣੀ। ਮੈਨੂੰ ਇਹ ਗੱਲ ਸੁਣਾ ਕੇ ਬੜਾ ਆਨੰਦ ਆਉਂਦਾ ਹੈ, ਉਹ ਸਮਕਸ਼ ਮੈਂ ਤੁਹਾਡੇ ਕਰਾਂ ਫਿਰ ਸਮਾਪਤੀ ਹੈ। ਸਾਧ ਸੰਗਤ ਨਾ ਉਸਤਤ ਤੇ ਨਾ ਨਿੰਦਿਆ, ਦੋਵੇਂ ਚੀਜ਼ਾਂ। ਕਦੇ ਸ਼ਬਦ ਪੜੋ ਬਾਣੀ ਦੇ ਅੰਦਰ, ਇਸ ਸ਼ਬਦ ਵਿੱਚ ਵੀ ਆਇਆ ਉਸਤਤ ਨਿੰਦਾ ਦੋ ਤਿਆਗੇ। ਇੱਕ ਸ਼ਬਦ ਅਕਸਰ ਤੁਸੀਂ ਸੁਣਦੇ ਹੋ, ਜਦੋਂ ਬੱਚੇ ਤੇ ਬੱਚੀ ਦਾ ਆਨੰਦ ਕਾਰਜ ਹੁੰਦਾ, ਜਦੋਂ ਕੋਈ ਬੱਚੀ ਪਤੀ ਵਾਲੀ ਬਣਦੀ ਹੈ, ਜਦੋਂ ਕੋਈ ਜਪਣ ਵਾਲਾ ਗੁਰਮੁਖ ਰੱਬ ਵਾਲਾ ਸੁਹਾਗਣ ਬਣਦੀ ਹੈ, ਤੇ ਸਾਧ ਸੰਗਤ ਉਹ ਤੋਂ ਪਹਿਲਾਂ ਸ਼ਰਤ ਹੈ, ਉਹ ਸ਼ਰਤ ਵਿੱਚ ਵੀ ਉਸਤਤ ਸ਼ਬਦ ਪਹਿਲਾਂ, ਨਿੰਦਿਆ ਸ਼ਬਦ ਬਾਅਦ ਵਿੱਚ। ਗੁਰੂ ਕੇ ਕੀਰਤਨੀ ਉਦੋਂ ਪੜਨਗੇ ਜਦੋਂ ਪਿਓ ਉੱਠ ਕੇ ਧੀ ਨੂੰ ਪਤੀ ਦੇ ਹਵਾਲੇ ਕਰਦਾ, ਪੱਲਾ ਪਕੜਾਉਂਦਾ, ਉਦੋਂ ਸ਼ਬਦ ਪੜਿਆ ਜਾਂਦਾ, ਉਸਤਤ ਨਿੰਦਾ ਨਾਨਕ ਜੀ, ਮੈਂ ਹੱਬ ਵਿਝਾਈ ਛੋੜਿਆ, ਹੱਬ ਕਿਛ ਤਿਆਗੀ, ਹੱਬੇ ਸਾਕ ਕੁੜਾਵੜੇ ਡਿੱਠੇ ਤੋਂ ਪੱਲੇ ਤੈਂਡੇ ਲੱਗੀ। ਪਰ ਪੱਲੇ ਲੱਗਣ ਤੋਂ ਪਹਿਲਾਂ ਕੀ ਸ਼ਰਤ ਹੈ? ਉਸਤਤ ਨਿੰਦਾ ਨਾਨਕ ਜੀ, ਦੋਵੇਂ ਛੱਡਣੇ ਪੈਣਗੇ। ਮੈਂ ਹੱਬ ਵਿਝਾਈ ਛੋੜਿਆ, ਭਾਈ ਉਸਤਤ ਵੀ ਛੱਡ ਦੇ ਦੁਨੀਆਂ ਦੀ ਵਡਿਆਈ ਨਾਲ, ਤੇ ਨਿੰਦਿਆ ਆਪਣੇ ਆਪ ਛੁੱਟ ਜਾਏਗੀ, ਤੇਰੇ ਤੇ ਨਿੰਦਿਆ ਦਾ ਅਸਰ ਹੀ ਨਹੀਂ ਹੋਣਾ। ਬਾਬਾ ਜੀ ਨੂੰ ਕਿਸੇ ਨੇ ਰਾੜਾ ਸਾਹਿਬ ਆ ਕੇ ਕਿਹਾ, ਸੇਵਾਦਾਰ ਨੇ, ਕਹਿੰਦੇ ਬਾਬਾ ਜੀ ਪਤਾ ਲੱਗਾ ਕੋਈ? ਕਹਿੰਦੇ ਕਿਹੜੀ ਗੱਲ ਦਾ? ਕਹਿੰਦੇ ਮਹਾਰਾਜ ਤੁਹਾਡੀ ਨਿੰਦਿਆ ਹੀ ਬਹੁਤ ਹੋ ਰਹੀ। ਕਹਿੰਦੇ ਕੀ ਗੱਲ ਹੋਈ? ਕਹਿੰਦੇ ਮਹਾਰਾਜ ਕਿਸੇ ਬੰਦੇ ਨੇ ਮੋਟੇ ਮੋਟੇ ਅੱਖਰਾਂ 'ਚ ਪਰਚੇ ਛਪਾ ਕੇ ਲਾਤੇ ਤੁਹਾਡੇ, ਕਿ ਰਾੜਾ ਸਾਹਿਬ ਨਹਿਰ ਤੇ ਜੀ ਇੱਕ ਸੰਤ ਰਹਿੰਦੇ ਨੇ, ਉਹ ਲੋਕਾਂ ਨੂੰ ਦੁੱਧ ਪੋਧੀ ਦਾਤ ਦਿੰਦੇ ਜੀ, ਉਹ ਇਸ ਤਰ੍ਹਾਂ ਜੀ। ਕਹਿੰਦੇ ਜੀ ਬੜੀ ਤੁਹਾਡੀ ਇਸ ਤਰ੍ਹਾਂ ਪਰਚੇ ਲਾਏ। ਮਹਾਂਪੁਰਸ਼ ਹੱਸ ਪਏ, ਕਹਿੰਦੇ ਚੰਗੀ ਗੱਲ ਹੈ, ਐਡਵਰਟਾਈਜਮੈਂਟ ਹੋ ਰਹੀ ਹੈ, ਚੰਗੀ ਗੱਲ ਹੈ ਭਾਈ, ਮਸ਼ਹੂਰੀ ਹੋ ਰਹੀ ਹੈ। ਚਿਹਰੇ ਉੱਤੇ ਕੋਈ ਉਦਾਸੀ, ਕੋਈ ਕ੍ਰੋਧ ਨਹੀਂ। ਆਮ ਬੰਦੇ ਨੂੰ ਪਤਾ ਲੱਗ ਜਾਏ ਨਾ ਤੇਰੇ ਬਾਰੇ ਆਹ ਕੁਝ ਲੱਗਿਆ ਅਖਬਾਰ ਵਿੱਚ, ਤਾਂ ਫਿਰ ਉਹਦਾ ਚਿਹਰਾ ਵੇਖਣ ਵਾਲਾ ਹੁੰਦਾ। ਮਹਾਂਪੁਰਸ਼ ਹੱਸ ਪਏ, ਕਹਿੰਦੇ ਕੋਈ ਗੱਲ ਨਹੀਂ ਭਾਈ, ਐਡਵਰਟਾਈਜਮੈਂਟ ਹੋ ਰਹੀ ਹੈ, ਮਸ਼ਹੂਰੀ ਹੋ ਰਹੀ ਹੈ। ਥੋੜੇ ਦਿਨ ਲੰਘ, ਪੰਜਾਂ ਚੌਂ ਦਿਨਾਂ ਬਾਅਦ ਖੱਟੜੇ ਵਾਲੇ ਰਸਤੇ ਜਦੋਂ ਰਾੜਾ ਸਾਹਿਬ ਨੂੰ ਆ ਰਹੇ ਸੀ, ਤੇ ਸਾਹਮਣੇ ਬੰਦਾ ਵੇਖਿਆ ਸਾਈਕਲ ਤੇ ਆਉਂਦਾ, ਸੇਵਾਦਾਰ ਨੂੰ ਕਹਿੰਦੇ ਰੁਕੀ, ਉਹ ਬੰਦਾ ਆਉਂਦਾ। ਰੁਕਿਆ ਤਾਂ ਉਹਨੇ ਅਜੇ ਵੀ ਪੋਸਟਰ ਪਿੱਛੇ ਰੱਖੇ ਹੋਏ, ਲੇਡੀ ਵਾਲਾ ਡੋਲੂ ਆਟੇ ਵਾਲਾ ਉਹ ਵੀ ਮੂਹਰੇ ਟੰਗਿਆ ਹੋਇਆ, ਅਜੇ ਵੀ ਪੋਸਟਰ ਲਾਉਂਦਾ। ਕਹਿੰਦੇ ਮਹਾਂਪੁਰਸ਼ ਗਰਮੀ ਦਿਨ ਤੇ ਗੱਡੀ ਚੋਂ ਬਾਹਰ ਨਿਕਲ ਆਏ, ਉਹ ਸਾਈਕਲ ਵਾਲਾ ਡਰ ਗਿਆ ਬੰਦਾ ਪੋਸਟਰ ਲਾਉਣ ਵਾਲਾ। ਉਹਨੂੰ ਤਾਂ ਕਿਸੇ ਨੇ ਪੈਸੇ ਦੇ ਕੇ ਕਿਹਾ ਸੀ ਪੋਸਟਰ ਪਿੰਡ ਪਿੰਡ ਘੁੰਮ ਕੇ ਲਾ ਦੇ, ਤੇ ਮਹਾਂਪੁਰਸ਼ਾਂ ਕਿਹਾ ਭਾਈ ਦੇਖ ਕਿੰਨੀ ਗਰਮੀ ਹੈ, ਤੇਰੇ ਕੱਪੜੇ ਪਸੀਨੇ ਨਾਲ ਭਿੱਜੇ, ਤੂੰ ਕਿੰਨਾ ਔਖਾ ਹੋ ਰਿਹਾ ਸਾਈਕਲ ਤੇ। ਕਹਿੰਦੇ ਆ ਸਾਡੇ ਨਾਲ ਗੱਡੀ ਚ ਬੈਠ, ਜਿਹੜੇ ਪਿੰਡ ਕਹੇਗਾ, ਜਿਹੜੇ ਮੋੜ ਤੇ, ਜਿਹੜੇ ਮੋੜ ਦੇ ਦਰਖਤ ਕੋਲ, ਜਿੱਥੇ ਕਹੇਗਾ ਆਪਾਂ ਆਪ ਲਾਵਾਂਗੇ, ਤੂੰ ਔਖਾ ਕਿਉਂ ਹੁੰਦਾ? ਸੇਵਾਦਾਰ ਨੂੰ ਕਿਹਾ ਭਾਈ ਇਹਦਾ ਸਾਈਕਲ ਲੈ ਲਓ, ਆਪ ਵਿੱਚ ਬਿਠਾਇਆ।
ਉਹ ਰੋਵੇ ਕਹਿੰਦਾ ਜੀ ਨਹੀਂ ਮੇਰੇ ਤੋਂ ਗਲਤੀ ਹੋਈ, ਕਹਿੰਦੇ ਨਾ ਭਾਈ ਜਿੱਥੇ ਤੂੰ

ਕਵੇ ਆਪਾਂ ਤੇਰੇ ਨਾਲ ਚੱਲਦੇ, ਆਪਾਂ ਖੁਦ ਲਾਵਾਂਗੇ ਪਰਚੇ। ਬੜਾ ਹੈਰਾਨ ਹੋ ਗਿਆ। ਮਹਾਂਪੁਰਸ਼ਾਂ ਨੇ ਇੱਕੋ ਹੀ ਦ੍ਰਿਸ਼ਟੀ ਗੱਡੀ ਵਿੱਚ ਬੈਠੇ ਉਹਦੇ ਵੱਲ ਨਜ਼ਰ ਭਰ ਕੇ ਪਾਈ। ਬਸ ਦ੍ਰਿਸ਼ਟ ਪੈਂਦੇ ਆ ਸਾਰ, ਉਹ ਜਹਰੋ ਜ਼ਹਰ ਅੰਦਰੋਂ ਰੋ ਪਿਆ, ਕਹਿੰਦਾ ਜੀ ਮੈਂ ਤਾਂ ਚੰਦ ਪੈਸਿਆਂ ਲਈ ਇਹ ਪਾਪ ਕਰ ਰਿਹਾ। ਮਹਾਂਪੁਰਸ਼ਾਂ ਹੱਸ ਕੇ ਕਿਹਾ ਭਾਈ ਨਿੰਦਿਆ ਤਾਂ ਖਾਕ ਮਿੱਟੀ ਦੀ ਵੀ ਮਾੜੀ ਹੈ, ਅਸੀਂ ਤਾਂ ਫਿਰ ਗੁਰੂ ਨਾਨਕ ਦੀ ਬਾਣੀ ਸੁਣਾਉਣ ਵਾਲੇ। ਨਿੰਦਿਆ ਤਾਂ ਖਾਕ ਦੀ ਵੀ ਮਾੜੀ ਹੈ, ਅਸੀਂ ਤਾਂ ਫਿਰ ਗੁਰੂ ਨਾਨਕ ਦੇ ਘਰ ਦੀ ਬਾਣੀ ਸੁਣਾਉਂਦੇ ਹਾਂ। ਇਹ ਨਿੰਦਿਆ ਬੰਦੇ ਨੂੰ ਨਰਕ ਵਿੱਚ ਲੈ ਜਾਂਦੀ ਹੈ। ਸਰ ਪਰ ਜਾਨੋ ਨਰਕ ਹੀ ਪਰੇ, ਇੰਨੀ ਗੱਲ ਕਹਿਣ ਦੀ ਦੇਰ, ਬਸ ਚਰਨੀ ਢਹਿ ਪਿਆ। ਉਹ ਪਰਚੇ ਤੇ ਲੇੜਨੀ ਵਾਲਾ ਡੋਲੂ ਰਾੜਾ ਸਾਹਿਬ ਵਾਲੀ ਨਹਿਰ ਚ ਸੁੱਟਿਆ ਤੇ ਸਾਧ ਸੰਗਤ ਪਰਤ ਕੇ ਮਹਾਂਪੁਰਸ਼ਾਂ ਕੋਲ ਸੇਵਾ ਕੀਤੀ। ਥੋੜੇ ਸਾਲਾਂ ਬਾਅਦ ਲੋਕ ਉਹਨੂੰ ਵੀ ਬਾਬਾ ਜੀ ਕਹਿਣ ਲੱਗ ਪਏ। ਸਾਧੂ ਦੇ ਕੋਲ ਇਹ ਚੀਜ਼ ਹੈ, ਉਹ ਨਿੰਦਕ ਨੂੰ ਵੀ ਤਾਰ ਦਿੰਦਾ। ਸੁਖਮਨੀ ਸਾਹਿਬ ਦਾ ਪਾਠ ਪੜ੍ਹੋ, ਤੁਸੀਂ ਜਾਪ ਕਰਦੇ ਰਹਿੰਦੇ ਹੋ। ਪਾਤਸ਼ਾਹ ਨੇ ਬਚਨ ਕਹੇ, ਸੰਤ ਕਿਰਪਾਲ ਕਿਰਪਾ ਜੇ ਕਰੇ, ਨਾਨਕ ਸੰਤ ਸੰਗ ਨਿੰਦਕ ਭੀ ਤਰੇ। ਸਾਧੂ ਦੀ ਸੰਗਤ ਕਰਕੇ ਕੋਈ ਨਿੰਦਕ ਵੀ ਤਰ ਸਕਦਾ, ਨਹੀਂ ਤੇ ਬਾਣੀ ਅੰਦਰ ਕਿਹਾ ਨਿੰਦਕ ਕਾ ਦਾਰੂ ਨਾਹੇ। ਪਰ ਜੇ ਸਾਧੂ ਨੂੰ ਦ੍ਰਿਸ਼ਟੀ ਅੰਦਰ ਪ੍ਰੇਮ ਭਰ ਗਏ, ਉਹਦੀ ਦ੍ਰਿਸ਼ਟੀ ਵਿੱਚ ਇੰਨਾ ਕੁਝ ਹੈ, ਤੇ ਸਾਧ ਸੰਗਤ ਉਹ ਮਹਾਂਪੁਰਸ਼ ਜਿਨ੍ਹਾਂ ਦੀ ਯਾਦ ਵਿੱਚ ਜੁੜ ਬੈਠੇ ਹੋ, ਨਾ ਉਹਨਾਂ ਉੱਤੇ ਨਿੰਦਿਆ ਦਾ ਅਸਰ, ਨਾ ਉਸਤਤ ਦਾ ਅਸਰ। ਬਾਬਾ ਜੀ ਤੇ ਇੰਨਾ ਕੁਝ ਆਨੰਦ ਮਾਣਿਆ ਨਾਲ ਰਹਿ ਕੇ, ਕਹਿੰਦੇ ਨੇ ਗੜਬਈ ਦੇ ਮਨ ਵਿੱਚ ਆਇਆ, ਹਰ ਰੋਜ਼ ਰਾਤ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੁੱਖ ਆਸਣ ਸਮਾਪਤੀ ਹੁੰਦੀ ਹੈ ਤੇ ਬਾਬਾ ਜੀ ਸੱਚਖੰਡ ਵਿੱਚ ਬਹਿ ਜਾਂਦੇ ਨੇ, ਜਾ ਕੇ ਇੱਕ ਘੰਟਾ ਡੇਢ ਘੰਟਾ ਦੋ ਘੰਟੇ ਅੰਦਰ ਭਗਤੀ ਕਰਦੇ ਨੇ, ਸਿਮਰਨ ਕਰਦੇ, ਬਾਣੀ ਪੜ੍ਹਦੇ, ਕੀ ਕਰਦੇ। ਉਹ ਸੇਵਾਦਾਰ ਨੇ ਕਿਹਾ ਅੱਜ ਵੇਖਣਾ। ਕਹਿੰਦੇ ਨੇ ਰੋਸ਼ਨ ਦਾਨ ਵਿੱਚੋਂ ਵੇਖਿਆ, ਨਾ ਬਾਬਾ ਜੀ ਸਿਮਰਨ ਕਰ ਰਹੇ ਨੇ, ਨਾ ਚੌਂਕੜਾ ਮਾਰ ਕੇ ਬਾਣੀ ਪੜ੍ਹ ਰਹੇ ਨੇ, ਨਾ ਭਗਤੀ ਕਰ ਰਹੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਲੰਘ ਦੇ ਕੋਲ ਕੀ ਕਰ, ਬਾਬਾ ਈਸ਼ਰ ਸਿੰਘ ਜੀ ਹੱਥ ਜੋੜ ਕੇ ਅਰਦਾਸ ਕਰ ਰਹੇ ਨੇ, ਵੀਹ ਮਿੰਟ ਅਰਦਾਸ, ਫਿਰ ਮੱਥਾ ਟੇਕਣਾ, ਵੀਹ ਮਿੰਟ ਸਿਰ ਝੁਕਿਆ ਰਹਿਣਾ, ਫਿਰ ਉੱਠ ਕੇ ਅਰਦਾਸ, ਫਿਰ ਮੱਥਾ ਟੇਕਿਆ, ਫਿਰ ਅਰਦਾਸ। ਸੇਵਾਦਾਰ ਹੈਰਾਨ ਹੈ, ਬਾਰ ਬਾਰ ਅਰਦਾਸ ਕਰਦੇ ਨੇ, ਇੰਨੇ ਮਿੰਟ ਸਿਰ ਝੁਕਾ ਕੇ ਮੱਥਾ ਟੇਕਦੇ। ਤੇ ਜਦੋਂ ਬਾਬਾ ਜੀ ਡੇਢ ਪੌਣੇ ਦੋ ਘੰਟੇ ਬਾਅਦ ਬਾਹਰ ਨਿਕਲੇ, ਤੇ ਬਾਹਰ ਨਿਕਲ ਕੇ ਕਹਿੰਦੇ ਭਾਈ ਤੁਸੀਂ ਵੀ ਹੁਣ ਆਰਾਮ ਕਰ ਲਓ, ਫਿਰ ਅੰਮ੍ਰਿਤ ਵੇਲੇ ਉੱਠਣਾ। ਉਹ ਸੇਵਾਦਾਰ ਤੇ ਲੱਗ ਗਏ। ਗੜਵਈ ਸੀ, ਅਗਲੇ ਦਿਨ ਦੀਵਾਨ ਤੇ ਗਏ, ਮਨ ਬੜਾ ਵਿਰਾਗ ਨਾਲ ਭਰਿਆ, ਆਪਣੇ ਮਨ ਅੰਦਰ ਆਪਣੇ ਆਪ ਨੂੰ ਕੋਸਦਾ, ਤੇਰੇ ਗੜਬਈ ਹੋਣ ਤੇ ਲਾਹਣ ਤੇ ਤੈਨੂੰ ਸੰਤ ਉੱਤੇ ਸ਼ੱਕ ਨਹੀਂ ਸੀ ਕਰਨੀ ਚਾਹੀਦੀ, ਜੇ ਵੇਖਣਾ ਫਿਰ ਜਾ ਤੇ ਪੁੱਛ ਕੇ ਵੇ, ਨਹੀਂ ਤੇ ਸੰਤ ਉੱਤੇ ਸ਼ੱਕ ਨਹੀਂ ਸੀ ਕਰਨੀ ਚਾਹੀਦੀ, ਗੜਬਈ ਹੋਵੇ ਤੇ ਸ਼ੱਕ ਕਰੇ। ਤੇ ਕਹਿੰਦੇ ਮਨ ਅੰਦਰੋਂ ਵਿਰਾਗ ਚ ਭਰਿਆ, ਅੱਖਾਂ ਭਰੀਆਂ ਹੋਈਆਂ। ਮਹਾਂਪੁਰਸ਼ਾਂ ਨੇ ਵਿੱਚ ਬੈਠਿਆਂ ਗੱਡੀ ਦੇ ਆਵਾਜ਼ ਦੇ ਕੇ ਗਿਆ, ਕਹਿੰਦੇ ਫਿਰ ਕੀ ਹੋਇਆ ਭਾਈ, ਰੋਂਦਾ ਕਿਉਂ, ਜੋ ਵੇਖਣਾ ਸੀ ਤੂੰ ਵੇਖ ਹੀ ਲਿਆ, ਫਿਰ ਤਾਂ ਭੁੱਬ ਨਿਕਲ ਗਈ ਨਾ, ਵੀ ਇੰਨੇ ਅੰਤਰਜਾਮੀ ਵੀ ਹੋ ਸਕਦੇ, ਸਭ ਕੁਝ ਜਾਣਦੇ। ਕਹਿੰਦੇ ਬਾਬਾ ਜੀ ਗਲਤੀ ਹੋ, ਕਹਿੰਦੇ ਨਹੀਂ ਭਾਈ ਚੰਗਾ ਸ਼ੰਕਾ ਨਿਕਲ ਗਿਆ, ਸ਼ੰਕਾ ਨਿਕਲ ਜਾਣਾ ਚਾਹੀਦਾ, ਚੰਗੀ ਗੱਲ ਹੈ ਤੇਰਾ ਸ਼ੰਕਾ ਦੂਰ ਹੋ ਗਿਆ। ਕਹਿੰਦੇ ਜੀ ਉਹ ਤਾਂ ਦੂਰ ਹੋ ਗਿਆ ਪਰ ਇੱਕ ਸ਼ੰਕਾ ਪੈ ਗਿਆ। ਕਹਿੰਦੇ ਦੱਸ ਕੀ? ਕਹਿੰਦੇ ਮਹਾਰਾਜ ਪਹਿਲਾਂ ਤਾਂ ਮੇਰੀ ਗਲਤੀ ਮਾਫ਼ ਕਰ ਦਿਓ ਕਿ ਮੈਂ ਚੋਰੀ ਵੇਖਿਆ ਕਿ ਸੱਚਖੰਡ ਵਿੱਚ ਤੁਸੀਂ ਕੀ ਕਰਦੇ ਹੋ, ਇਸ ਤਰ੍ਹਾਂ ਚਾਹੀਦਾ ਨਹੀਂ ਸੀ। ਤੇ ਦੂਜੀ ਬੇਨਤੀ ਸ਼ੰਕਾ ਇਹ ਪੈ ਗਿਆ, ਮੈਂ ਸੋਚਿਆ ਸਿਮਰਨ ਕਰਦੇ ਹੋਵੋਗੇ, ਬਾਣੀ ਪੜ੍ਹਦੇ ਹੋਵੋਗੇ, ਭਗਤੀ ਕਰ, ਪਰ ਤੁਸੀਂ ਤੇ ਅਰਦਾਸ ਹੀ ਕਰੀ ਗਏ ਬਾਬਾ ਜੀ, ਇਹਨਾਂ ਚ ਵੀਹ ਮਿੰਟ ਅਰਦਾਸ, ਵੀਹ ਮਿੰਟ ਮੱਥਾ ਟੇਕਦੇ ਹੋ, ਇੱਕ ਇੱਕ ਡੇਢ ਡੇਢ ਘੰਟਾ ਅਰਦਾਸ ਵਿੱਚ ਹੀ ਲੰਘਿਆ ਕਿਉਂ? ਤੇ ਬਾਬਾ ਜੀ ਨੇ ਜਵਾਬ ਦਿੱਤਾ, ਕਹਿੰਦੇ ਪਤਾ ਕਿਉਂ, ਅਸੀਂ ਗੁਰੂ ਨਾਨਕ ਦੇ ਘਰ ਦੇ ਕਰਿੰਦੇ ਹਾਂ, ਅਸੀਂ ਸੰਤ ਨਹੀਂ, ਅਸੀਂ ਗੁਰੂ ਨਾਨਕ ਦੇ ਘਰ ਦੇ ਸੇਵਾਦਾਰ ਹਾਂ। ਭਾਈ ਸਾਰਾ ਦਿਨ ਦੁਨੀਆਂ ਵਿੱਚ ਵਿਚਰੀਦਾ ਤੇ ਹੱਥ ਜੋੜ ਕੇ ਸੰਗਤਾਂ ਕਈ ਵਾਰ ਨਮਸਕਾਰਾਂ ਕਰ ਜਾਂਦੀਆਂ ਨੇ, ਹੱਥ ਜੋੜ ਕੇ ਸੰਗਤ ਬਹੁਤ ਕੁਝ ਕਹਿੰਦੀ ਹੈ ਮਨ ਚ, ਰਾਤੀ ਸੌਣ ਤੋਂ ਪਹਿਲਾਂ ਸਭ ਕੁਝ ਗੁਰੂ ਗ੍ਰੰਥ ਸਾਹਿਬ ਜੀ ਨੂੰ ਦੇ ਕੇ ਸੌਂਦਾ। ਹੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੁਸੀਂ ਜਾਣੋ ਤੇ ਤੁਹਾਡੀ ਸੰਗਤ ਜਾਣੇ ਵਿੱਚ ਈਸ਼ਰ ਸਿੰਘ ਕੁਝ ਵੀ ਨਹੀਂ ਆਪਣੇ ਆਪ ਨੂੰ ਕੱਢ ਲਈਦਾ। ਕਹਿੰਦੇ ਅਸੀਂ ਕਰਿੰਦੇ ਬਣ ਕੇ ਕੰਮ ਕਰਦੇ, ਲੋਕਾਂ ਪਾਉਂਦੇ ਬਹੁਤ ਕੁਝ ਨਜ਼ਰ ਆਉਂਦਾ, ਅਸੀਂ ਗੁਰੂ ਨਾਨਕ ਦੇ ਘਰ ਦੇ ਕਰਿੰਦੇ ਹਾਂ, ਰਾਤੀ ਸੌਣ ਤੋਂ ਪਹਿਲਾਂ ਦੋ ਘੜੀਆਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਸਭ ਕੁਝ ਦੇ ਦੇਈਦਾ। ਦਾਤਾ ਇਹ ਜੀਵ ਵੀ ਤੇਰਾ, ਇਹ ਪਿੰਡ ਵੀ ਤੇਰਾ, ਇਹ ਸੰਗਤ ਮਹਾਰਾਜ ਤੇਰੀ ਹੈ, ਤੁਸੀਂ ਜਾਣੋ ਤੇ ਤੁਹਾਡੀ ਸੰਗਤ ਜਾਣੇ ਵਿੱਚ ਮੈਂ ਕੁਝ ਵੀ ਨਹੀਂ ਆਪਣੇ ਆਪ ਨੂੰ ਕੱਢ ਲੈਂਦੇ। ਇਹਨੂੰ ਕਹਿੰਦੇ ਨੇ ਸੰਤ, ਜਿਹੜਾ ਆਪਣੇ ਆਪ ਨੂੰ ਵਿੱਚੋਂ ਕੱਢ ਲੈ। ਆਪਾਂ ਵਡਿਆਈਆਂ ਲੈ ਕੇ ਫੁੱਲ ਜਾਈਦਾ,
ਆਪਾਂ ਵਡਿਆਈਆਂ ਲੈ ਕੇ ਹੰਕਾਰੀ ਹੋਈ ਦੇ। ਸਾਧੂ ਕੋਲ ਇਹ ਜੁਗਤ ਹੈ, ਉਹ ਦੁਨੀਆਂ ਦੀ ਵਡਿਆਈ ਲੈਂਦਾ, ਨਾਲ ਦੀ ਨਾਲ ਜਮ੍ਹਾਂ ਕਰਾ ਦਿੰਦਾ। ਵਡਿਆਈ ਮਿਲਦੀ ਹੈ, ਜਮ੍ਹਾਂ ਕਰਾ ਦਿੰਦਾ। ਵਡਿਆਈਆਂ ਲੋਕ ਦਿੰਦੇ ਨੇ, ਵਾਹ ਵਾਹ ਕਹਿੰਦੇ ਨੇ, ਵਾਹ ਵਾਹ ਵਡਿਆਈ ਗੁਰੂ ਨਾਨਕ ਨੂੰ ਜਮ੍ਹਾਂ ਕਰਾ ਦਿੰਦੇ ਨੇ, ਤੇ ਇੰਨੀ ਕੁ ਜਮ੍ਹਾਂ ਕਰਾ ਦਿੰਦੇ, ਫਿਰ ਜਮ੍ਹਾਂ ਵਡਿਆਈ ਨਾਲ ਵਿਆਜ ਲੱਗਣ ਲੱਗ ਪੈਂਦਾ। ਇੰਨੀ ਕੁ ਵਡਿਆਈ ਵੱਧਦੀ ਹੈ, ਉਹ ਵਡਿਆਈਆਂ ਵੱਧਦੇ ਵੱਧਦੇ ਇੱਕ ਦਿਨ ਐਸਾ ਆਉਂਦਾ ਜਿੱਦਣ ਸੰਤ ਸਰੀਰ ਕਰਕੇ ਚਲਿਆ ਜਾਂਦਾ, ਪਰ ਉਹਦੀਆਂ ਵਡਿਆਈਆਂ ਇੰਨੀਆਂ ਵੱਧ ਜਾਂਦੀਆਂ ਨੇ, ਸਦੀਆਂ ਤੱਕ ਲੋਕ ਵਰਸੀਆਂ ਮਨਾਉਂਦੇ ਰਹਿੰਦੇ ਨੇ। ਕਰੋੜਾਂ ਅਰਬਾਂ ਦੀ ਜਾਇਦਾਦ ਵਾਲੇ ਦੀ ਯਾਦ ਕਿਉਂ ਨਹੀਂ? ਸੰਤ ਦੀ ਵਡਿਆਈ ਕਿਉਂ? ਸਰੀਰ ਮਰਨ ਤੋਂ ਬਾਅਦ ਸਦੀ ਲੰਘ ਜਾਂਦੀ ਹੈ, ਵਡਿਆਈ ਹੁੰਦੀ ਹੈ ਕਿਉਂ? ਉਹ ਵਡਿਆਈ ਗੁਰੂ ਨਾਨਕ ਕੋਲ ਜਮ੍ਹਾਂ ਕਰਾ ਦਿੱਤੀ। ਇਹੀ ਸੰਤ ਦੀ ਰਹਿਤ ਹੈ, ਸੰਤ ਕੀ ਰਹਿਤ ਸੁਣੋ ਮੇਰੇ ਭਾਈ, ਉਹਾਂ ਕੀ ਮਹਿਮਾ ਕਥਨ ਨਾ ਜਾਈ, ਵਰਤਣ ਜਾ ਕੇ ਕੇਵਲ ਨਾਮ, ਇੱਕੋ ਹੀ ਰਹਿਤ ਹੈ। ਇਹ ਸ਼ਬਦ ਸੰਤ ਆਪਣੇ ਜੀਵਨ ਵਿੱਚ ਹਿਰਦੇ ਤੋਂ ਧਾਰ ਲੈਂਦਾ। ਆਪਾਂ ਅਰਦਾਸ ਕਰਨ ਤੋਂ ਪਹਿਲਾਂ ਜ਼ਰੂਰ ਪੜ੍ਹੀਦਾ, ਵੈਸੇ ਹਰ ਗੁਰਸਿੱਖ ਦੀ ਇੰਡੀਵਿਜੁਅਲ ਅਰਦਾਸ ਚਾਹੀਦੀ ਹੈ। ਇਹ ਸਾਧੂ ਜਪਣ ਵਾਲਿਆਂ ਨੇ ਇਸ ਤਰ੍ਹਾਂ ਦਾ ਰਾਹ ਕੱਢਿਆ। ਸਿੱਖਾ, ਆਪਣੇ ਗੁਰੂ ਅੱਗੇ ਕਹਿਦੇ, ਕਰਦਾਤਾ ਸਰੀਰ ਵੀ ਤੇਰਾ ਹੈ, ਵਿੱਚ ਜਿੰਦ ਵੀ ਤੇਰੀ ਹੈ, ਜੇ ਕੋਈ ਸੰਸਾਰ ਵਿੱਚ ਮਾਣ ਦਿੰਦਾ ਇਹ ਵੀ ਤੇਰਾ। ਕਿਤੇ ਮਾਣ ਅਹੰਕਾਰ ਵਡਿਆਈ ਕਰਕੇ ਰੁਕ ਨਾ ਜਾਈਏ। ਨਦੀਆਂ ਦੇ ਪਾਣੀ ਕਿਸੇ ਪੱਥਰ ਨਾਲ ਰੁਕ ਜਾਂਦੇ ਨੇ, ਸਾਗਰ ਕਿਸੇ ਪੱਥਰ ਨਾਲ ਰੁਕਦਾ ਨਹੀਂ। ਤੈਨੂੰ ਕੋਈ ਵਡਿਆਈ ਮਾਣ ਮਿਲੇ ਸੱਜਣਾ, ਰੁਕ ਨਾ ਜਾਈ। ਸਭ ਕੋਈ ਗੁਰੂ ਨਾਨਕ ਨੂੰ ਸੌਂਪ ਕੇ ਕਹੀਂ, ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਤੇ ਕਿਆ ਲੱਗੇ ਮੇਰਾ। ਤੇ ਅਰਦਾਸ ਪਤਾ ਕੀ ਕਰਨੀ? ਆਓ ਆਪਾਂ ਕਰੀਏ ਸਾਰੇ, ਜਿਨ੍ਹਾਂ ਨੇ ਇਹ ਅਰਦਾਸ ਕਮਾਈ ਹੈ ਨਾ, ਆਪਾਂ ਤੇ ਕਰਨੀ ਹੈ, ਉਹਨਾਂ ਕਮਾ ਲਈ ਹੈ ਜੀਵਨ ਵਿੱਚ ਇਹ ਪੰਕਤੀ। ਮਨ ਵਿੱਚ ਅਰਦਾਸ ਕਰਿਓ, ਹੇ ਗੁਰੂ ਗ੍ਰੰਥ ਸਾਹਿਬ ਮਹਾਰਾਜ, ਕਿਤੇ ਸਾਡੇ ਅੰਦਰੋਂ ਵੀ ਮਾਣ ਮਿਟ ਜਾਏ, ਇਹ ਜੀਵਨ ਜਨਮ ਸਫਲ ਹੋਵੇ। ਇਹ ਅਰਦਾਸ ਜ਼ਰੂਰ ਕਰਨੀ ਚਾਹੀਦੀ ਹੈ, ਮਿਲ ਕੇ ਕਿਹੋ। ਹਰ ਸਿੱਖ ਨੂੰ ਕਹਿਣਾ ਚਾਹੀਦਾ ਕਿ ਗਿਆਨ ਧਿਆਨ ਕਿਛ ਕਰਮ ਨਾ ਜਾਣਾ। ਆਖੋ ਸਾਰੇ, ਸਾਰ ਨਾ ਜਾਣਾ ਤੇਰੀ।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ M&R ਰੂਫਿੰਗ ਐਂਡ ਸਾਈਟਿੰਗ ਲਿਮਿਟਡ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਰੂਫਿੰਗ, ਸਾਈਡਿੰਗ, ਸਟੁਕੋ, ਸੌਫਟ ਫਿਸ਼ ਜਾਂ ਸਮਾਰਟ ਟ੍ਰਿਮ, ਫਲੈਟ ਰੂਫ ਅਤੇ ਰੈਨੋਵੇਸ਼ਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਰਣਜੀਤ ਵਿਰਕ ਜੀ ਨੂੰ 403-903-0483 ਯਾਨੀ 403-903-0483 ਤੇ ਸੰਪਰਕ ਕਰ ਸਕਦੇ ਹੋ। M&R ਰੂਫਿੰਗ ਐਂਡ ਸਾਈਡਿੰਗ ਲਿਮਿਟਡ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ 403-225-1111 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ। ਯੂਨਿਟ ਨੰਬਰ 144-3670 63 ਐਵੀਨਿਊ ਨਾਰਥ ਈਸਟ ਕੈਲਗਰੀ।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983, 825-760-0983।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਮਾਲਵਾ ਟਾਇਰਸ ਐਂਡ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ 24 ਘੰਟੇ 7 ਦਿਨ ਮੋਬਾਈਲ ਸਰਵਿਸਿਜ਼ ਪ੍ਰਦਾਨ ਕਰਦੇ ਨੇ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਨਵੇਂ ਤੇ ਪੁਰਾਣੇ ਟਰੱਕ ਐਂਡ ਟ੍ਰੇਲਰ ਟਾਇਰਸ, ਵੀਲ ਬੈਲੈਂਸ ਐਂਡ ਅਲਾਈਨਮੈਂਟਸ, ਟਾਇਰ ਰੋਟੇਸ਼ਨ ਐਂਡ ਰਿਪੇਅਰਸ ਦੀਆਂ ਸੇਵਾਵਾਂ ਲੈਣ ਲਈ ਤੁਸੀਂ ਮਾਲਵਾ ਟਾਇਰਸ ਨੂੰ 403-899-1985 ਜਾਂ ਫਿਰ 403-899-1984 ਤੇ ਸੰਪਰਕ ਕਰ ਸਕਦੇ ਹੋ। ਮਾਲਵਾ ਟਾਇਰਸ ਐਂਡ ਸਰਵਿਸਿਜ਼ ਦਾ ਪਤਾ ਹੈ, ਬਿਲਡਿੰਗ ਨੰਬਰ 8616, 44th ਸਟਰੀਟ, ਸਾਊਥ ਈਸਟ, ਕੈਲਗਰੀ।
0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਨੇਡੀਅਨ ਸਕ੍ਰਿਊ ਪਾਇਲਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਹੋਮ ਐਕਸਟੈਂਸ਼ਨ, ਪੈਟੀਓ ਡੈਕ, ਪ੍ਰੀਕਾਸਟ ਕੰਕਰੀਟ ਸਟੈਪ ਅਤੇ ਕਿਸੇ ਵੀ ਤਰ੍ਹਾਂ ਦੀ ਸੌਫਟ ਗਰਾਊਂਡ ਜਿਵੇਂ ਗਰਾਜ ਫਲੋਰ ਦੇ ਸਟਰੋਂਗ ਅਤੇ ਸਿਕਿਓਰ ਬੇਸ ਲਈ ਸਕ੍ਰਿਊ ਪਾਇਲਸ ਇੰਸਟਾਲ ਕਰਾਉਣ ਲਈ ਜਸਕਰਨ ਬਰਾੜ ਨੂੰ ਕਾਲ ਕਰੋ 403-439-7700, 403-439-7700।

0: ਕੈਸਡੀ ਹੇ ਇੰਜਰੀ ਲਾ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-770-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾ ਦਾ ਪਤਾ ਹੈ, ਯੂਨਿਟ ਨੰਬਰ 1507, 14 ਐਵੇਨਿਊ ਸਾਊਥ ਵੈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਮਾਲਵਾ ਟਾਇਰਸ ਐਂਡ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ 24 ਘੰਟੇ 7 ਦਿਨ ਮੋਬਾਈਲ ਸਰਵਿਸਿਜ਼ ਪ੍ਰਦਾਨ ਕਰਦੇ ਨੇ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਨਵੇਂ ਤੇ ਪੁਰਾਣੇ ਟਰੱਕ ਐਂਡ ਟ੍ਰੇਲਰ ਟਾਇਰਸ, ਵੀਲ ਬੈਲੈਂਸ ਐਂਡ ਅਲਾਈਨਮੈਂਟਸ, ਟਾਇਰ ਰੋਟੇਸ਼ਨ ਐਂਡ ਰਿਪੇਅਰਸ ਦੀਆਂ ਸੇਵਾਵਾਂ ਲੈਣ ਲਈ ਤੁਸੀਂ ਮਾਲਵਾ ਟਾਇਰਸ ਨੂੰ 403-899-1985 ਜਾਂ ਫਿਰ 403-899-1984 ਤੇ ਸੰਪਰਕ ਕਰ ਸਕਦੇ ਹੋ। ਮਾਲਵਾ ਟਾਇਰਸ ਐਂਡ ਸਰਵਿਸਿਜ਼ ਦਾ ਪਤਾ ਹੈ, ਬਿਲਡਿੰਗ ਨੰਬਰ 8616, 44th ਸਟਰੀਟ, ਸਾਊਥ ਈਸਟ, ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983, 825-760-0983। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ, 3501 23rd ਸਟਰੀਟ, ਨਾਰਥ ਈਸਟ, ਕੈਲਗਰੀ।
0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੈਲਗਰੀ ਚ 24 ਘੰਟੇ 7 ਦਿਨ ਚੱਲਣ ਵਾਲੇ ਇੱਕੋ ਇੱਕ ਧਾਰਮਿਕ ਪੰਜਾਬੀ ਰੇਡੀਓ 102.7 FM ਤੋਂ ਹੁਣ ਸਰਵਣ ਕਰੋ ਜੀ ਆਦ ਗੁਰੂ ਜੁਗੋ ਜੁਗ ਅਟਲ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਹੋਇਆ ਅੱਜ ਅੰਮ੍ਰਿਤ ਵੇਲੇ ਦਾ ਮੁੱਖ ਵਾਕ ਤੇ ਵਿਆਖਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਪਰਮ ਸਨਮਾਨ ਯੋਗ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀ, ਵੱਡਿਆਂ ਭਾਗਾਂ ਵਾਲੇ ਹੋ, ਅਕਾਲ ਪੁਰਖ ਦੇ ਚੌਥੇ ਸਰਗੁਣ ਸਰੂਪ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਮੁਕੱਦਸ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਇਸ਼ਨਾਨ ਕਰਨ ਪਹੁੰਚੇ ਹੋ। ਇਸ ਪਾਵਨ ਅਸਥਾਨ ਤੇ ਸ਼ਬਦ ਅਵਤਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਜੋ ਨਿਤਾ ਪ੍ਰਤੀ ਮਨੁੱਖਤਾ ਦੇ ਭਲੇ ਹਿੱਤ ਫੁਰਮਾਨ ਪ੍ਰਗਟ ਕਰਦੇ ਨੇ, ਉਸ ਦੀ ਵਿਚਾਰ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਮੁਕੱਦਸ ਅਸਥਾਨ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਤੋਂ ਤੁਸੀਂ ਸਰਵਣ ਕਰਦੇ ਹੋ। ਆਓ ਗੁਰ ਸ਼ਬਦ ਵਿਚਾਰ ਨਾਲ ਜੁੜਦੇ ਹਾਂ। ਹੁਕਮਨਾਮਾ ਸਾਹਿਬ ਦੀ ਵਿਚਾਰ ਤੋਂ ਉਪਰੰਤ ਲੜੀਵਾਰ ਸ਼ਬਦ ਦੀ ਵਿਆਖਿਆ ਕਰਾਂਗੇ, ਫੇਰ ਪ੍ਰਭੂ ਦੇ ਪਹਿਲੇ ਸਰਗੁਣ ਸਰੂਪ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ, ਜਿਨ੍ਹਾਂ ਦਾ ਅੱਜ ਵਿਆਹ ਗੁਰਪੁਰਬ ਹੈ, ਆਪ ਸੰਗਤ ਨੂੰ ਲੱਖ ਲੱਖ ਵਧਾਈ। ਇਸ ਸੰਦਰਭ ਵਿੱਚ ਵਿਚਾਰ ਕਰਾਂਗੇ ਜੀ।
0: ਸਤਨਾਮ

0: ਸਤਿਗੁਰ ਪ੍ਰਸਾਦ।
1: ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ, ਤਿੰਨਾਂ ਦੇ ਗਲੂਏ ਮੁਬਾਰਕ ਤੋਂ ਇਹ ਗੁਰਬਾਣੀ ਪ੍ਰਫੁੱਲਤ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 847 ਅੰਗ ਤੇ ਦਰਜ ਹੈ। ਰਚਨਾ ਦਾ ਨਾਮ ਸ਼ੰਤ ਹੈ। 6-6 ਪੰਕਤੀਆਂ ਨੇ ਇਹਨਾਂ ਪਦਿਆਂ ਦੇ ਵਿੱਚ। ਜਿਵੇਂ ਹਰੇਕ ਕਵੀ ਕਾਵਿ ਰਚਨਾ ਦੇ ਸ਼ੁਰੂ ਵਿੱਚ ਆਪਣੇ ਇਸ਼ਟ ਦੀ ਮਹਿਮਾ ਗਾਉਂਦਾ ਹੈ, ਵੀ ਰਚਨਾ ਦੀ ਸੰਪੂਰਨਤਾ ਨਿਰਵਿਘਨਤਾ ਸਹਿਤ ਹੋਵੇ, ਕੋਈ ਭਾਰਤ ਵਰਸ਼ ਵਿਚਲਾ ਹਿੰਦੂ ਕਵੀ ਹੋਵੇ ਉਹ ਮਾਤਾ ਸਰਸਵਤੀ ਦਾ ਮੰਗਲ ਗਾਵੇਗਾ, ਸ੍ਰੀ ਗਣੇਸ਼ ਜੀ ਦਾ ਮੰਗਲ ਗਾਵੇਗਾ। ਤੋ ਸਿੱਖਾਂ ਦਾ ਇਸ਼ਟ ਪ੍ਰਭੂ ਹੈ ਅਕਾਲ ਪੁਰਖ ਵਾਹਿਗੁਰੂ, ਉਹਦਾ ਮੰਗਲ ਗੁਰੂ ਅਰਜਨ ਸਾਹਿਬ ਗਾਉਂਦੇ ਨੇ, ਜਿਹਦੇ ਤੋਂ ਉਹ ਸਾਕਾਰ ਮੂਰਤ ਨੇ। ਤੋ ਆਪਣੇ ਨਿਰਾਕਾਰ ਦੀ ਮਹਿਮਾ ਗਾਉਂਦੇ ਨੇ, ਪਰਮਾਤਮਾ ਇੱਕ ਹੈ, ਸਭਨਾ ਦਾ ਪ੍ਰਕਾਸ਼ਕ ਹੈ, ਸਤ ਸਰੂਪ ਹੈ, ਗਿਆਨ ਬਖਸ਼ਦਾ ਹੈ, ਅਗਿਆਨ ਮਿਟਾਉਂਦਾ ਹੈ, ਦ੍ਰਵਿਤ ਹਿਰਦੇ ਵਾਲਾ ਹੈ, ਕਿਰਪਾਲੂ ਦਿਆਲੂ। ਆਪਣੇ ਸਾਕਾਰ ਸਰੂਪ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ, ਦਸੋਂ ਪਾਤਸ਼ਾਹੀਆਂ ਦੀ, ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਕਿਰਪਾ ਦੇ ਨਾਲ ਪ੍ਰਾਪਤ ਹੁੰਦਾ ਹੈ।
0: ਸਖੀ ਆਓ ਸਖੀ, ਵਸ ਆਓ ਸਖੀ, ਅਸੀਂ ਪਿਰ ਕਾ ਮੰਗਲ ਗਾਵੇ।
1: ਸਖੀ ਸੰਸਕ੍ਰਿਤ ਦਾ ਲਫ਼ਜ਼ ਹੈ, ਸਹੇਲੀ ਨੂੰ ਆਉਂਦੇ ਨੇ। ਇਹੀ ਸਖੀ ਪਰਸ਼ੀਅਨ ਦੇ ਵਿੱਚ ਵੀ ਆਉਂਦਾ ਹੈ, ਫਾਰਸੀ ਵਿੱਚ ਇਹਦਾ ਅਰਥ ਬਦਲ ਜਾਂਦਾ ਹੈ, ਅਰਥ ਨਿਕਲਦਾ ਹੈ ਉਧਾਰ, ਸਖਾਵਤ ਕਰਨ ਵਾਲਾ, ਖੁੱਲ੍ਹੇ ਹੱਥ ਵਾਲਾ। ਤੋ ਇੱਥੇ ਸੰਸਕ੍ਰਿਤ ਦਾ ਲਫ਼ਜ਼ ਹੈ ਸਖੀ, ਜਿਹੜੇ ਜਗਿਆਸੂ ਨੇ ਪ੍ਰਭੂ ਦੇ ਗੀਤ ਗਾਉਣ ਵਾਲੇ, ਸ਼ਬਦ ਕਰਕੇ ਜਿਨ੍ਹਾਂ ਦੀ ਆਪਸ ਵਿੱਚ ਸਾਂਝ ਹੈ, ਜਿਵੇਂ ਚੋਰਾਂ ਦੇ ਯਾਰ ਚੋਰ, ਠੱਗਾਂ ਦੇ ਯਾਰ ਠੱਗ, ਨਸ਼ੇੜੀਆਂ ਦੇ ਯਾਰ ਨਸ਼ੇੜੀ, ਇੱਦਾਂ ਸਾਧਾਂ ਦੇ ਯਾਰ ਸਾਧ ਹੁੰਦੇ ਨੇ। ਤੋ ਸੱਤ ਪੁਰਸ਼ ਫਿਰ ਇੱਕ ਦੂਜੇ ਨਾਲ ਇਉਂ ਬਾਤਾਂ ਪਾਉਂਦੇ ਨੇ ਵੀ ਆਓ ਸੱਜਣੋ, ਆਪਾਂ ਰਲ ਮਿਲ ਕੇ ਪ੍ਰਭੂ ਦੀ ਸਿਫਤ ਦੇ ਗੀਤ ਗਾਈਏ, ਉਹਦੀ ਵਡਿਆਈ ਕਰੀਏ। ਜਿਹੜਾ ਉਹਦੇ ਗੀਤ ਗਾਉਂਦਾ ਹੈ ਉਹਨੂੰ ਨਜ਼ਾਤ ਮਿਲਦੀ ਹੈ।
0: ਤਜ ਮਾਨ ਸਖੀ, ਤਜ ਮਾਨ ਸਖੀ, ਮਤ ਆਪਣੇ ਪ੍ਰੀਤਮ ਭਾਵ ਹੈ।
1: ਮਹਾਰਾਜ ਗੁਰੂ ਅਰਜਨ ਸਾਹਿਬ ਆਂਦੇ ਵੀ ਇਹਨਾਂ ਸਖੀਆਂ ਨੂੰ, ਸੰਤਾਂ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ, ਜਿੰਨਾ ਚਿਰ ਜ਼ਿਹਨ ਦੇ ਵਿੱਚ ਮਾਣ ਹੈ, ਅਹੰਕਾਰ ਹੈ, ਚਾਹੇ ਉਹ ਜਾਤ ਦਾ ਹੈ, ਪੈਸੇ ਦਾ ਹੈ, ਰੁਤਬੇ ਦਾ ਹੈ, ਸ਼ੁਭ ਗੁਣਾਂ ਦਾ ਹੈ, ਨੇਕ ਕਰਮਾਂ ਦਾ ਹੈ, ਉਹਨਾਂ ਚਿਰ ਪ੍ਰਭੂ ਨੂੰ ਜਗਿਆਸੂ ਰੂਪ ਔਰਤ ਨਹੀਂ ਪਾ ਸਕਦੀ। ਤੋ ਪ੍ਰਭੂ ਦੇ ਗੀਤ ਗਾਉਣੇ ਉਹਨਾਂ ਲਈ ਬਹੁਤੇ ਲਾਭਦਾਇਕ ਨੇ ਜਿਹੜੇ ਮਾਣ ਛੱਡਦੇ ਨੇ, ਮੈਂ ਮੇਰੀ ਨੂੰ ਤਿਆਗ ਕੇ ਪ੍ਰੀਤਮ ਦੇ ਗੀਤ ਗਾਉਂਦੇ ਨੇ, ਫਿਰ ਉਸ ਨੂੰ ਪਾਉਂਦੇ ਹਨ।
0: ਤਜ ਮਾਨ ਮੋਹ ਬੇਕਾਰ ਦੂਜਾ, ਸੇਵ ਏਕ ਨਿਰੰਜਨੋ।
1: ਦੇਖੋ, ਮਨ ਦਾ ਭਾਂਡਾ ਸੰਸਾਰ ਦੇ ਰਸ ਨਾਲ ਮੋਹ ਨਾਲ ਭਰਿਆ ਹੋਵੇ ਤੇ ਪ੍ਰਭੂ ਦੇ ਰਸ ਲਈ ਤੇ ਜਗ੍ਹਾ ਹੀ ਹੈ ਨਹੀਂ। ਤੂੰ ਆਂਦੇ ਪਹਿਲਾਂ ਮੋਹ ਛੱਡ, ਮਾਣ ਛੱਡ, ਵਿਕਾਰ, काम क्रोध आदक विषयां तो रह तो फिर जेड़ा माया दी मैल तो रहत परमेश्वर है उदी सेवा कर। जिथे निर्गुण दी गल आवे उथे सेवा दा मतलब हुंदा है उपासना बंदगी। जिथे सरगुण सतगुरां दी सेवा दी गल आवे उथे मुठी चापी। तो गुरां दी सेवा कर, प्रभु दे गीत गा, उपासना कर।
0: लग चरण सरण दयाल प्रीतम सगल दुरत बखंडन।
1: वो जेड़ा प्रभु है अगर ओदी शरण जाके ओदे गीत गावे ओदे चरणा दा ध्यान धरें, बड़ा दयालु है, उन्नू तेरे ते दया आ जावेगी ते तेरे जीवन दे विच दुरत दा भाव है जिन्ने भी पाप ने औगण ने वो सारियां नू खंडित कर देवेगा, टोटे टोटे कर देवेगा, तेरे रोग शोग पाप मिटा देवेगा।
0: होए दास दासी तज उदासी बहुत विधि ना तावा।
1: वेख जेड़ियां जुड़ियां होईयां रूहां ने, उपराम रूहां ने काम क्रोध लोह मोह हंकार तो रहत ने, वाहिगुरु दे दास उन्हां दी दासी बन जा। जे डॉक्टर बनना है जेड़े एक्सपीरियंस वाले डॉक्टर ने उन्हां नाल प्रैक्टिकल करना पैंदा है। भावें 5 साल थ्यूरी कर लो MBBS लई, इंटर्नशिप ते जाना पैना है। जिन्नी मर्जी तुसी बाणी पढ़दे हो जिन्ना चिर रब दे रंग विच रंगी रूह दी संगत नहीं हुंदी फल बहुता नहीं मिलेगा। ठीक है, बीज धरती ते सुटो कुछ ना कुछ ते उगदा है, बाणी पढ़ी जाई नहीं जांदी। पर जेड़ा बहुत सूझवान किसान हुंदा वो बहुता फल लैंदा है। तो साधु जिन्ना ने कमाई की नाम दी उन्ना दी संगत आओ, उन्ना दे दास बनो, उन्ना कोल बैठोगे जिस तरह उन्ना मन काबू च कीता है तुहाडा भी मन टिकेगा, फिर इधर उधर मन दौड़ेगा नहीं।
0: नानक पै अंपै करहो कृपा ताम मंगल गावा।
1: गुरु अर्जन साहिब पातशाह इत्थे फुरमान करदे ने, पयंपै लफ्ज़ है गलुए चो कथन करना, प्रलपन इहदे तो बनदा पयंपे। प्रलपन का मतलब हुंदा है गलुए चो निकली आवाज। तो पंजवें गुरु नानक ये बचन कहिंदे ने, हे साडे निराकार वाहिगुरु तेरे सदाई मंगल गाइए, तेरे सदाई गीत गाउंदे रहिए।
0: अमृत प्रे का नाम मैं अंधले टोहनी।
1: हुण नाम जपण दा फायदा की है, जिवें अन्ने दे लई टोहनी तो भाव छोटी हुंदी है, उहदे आसरे रस्ता तय करदा है। तो इस संसार विच जा हेयर आफ्टर मड़ियां तो अगे प्रभु दा नाम ही साडा सहारा है, उही साडा आसरा बनेगा।
0: ओह जो है बहु प्रकार सुंदर मोहनी।
1: गुरदेव आंदे ने जिमें अन्ने दे नेत्रां दी असमत नहीं ना हुंदी, देख नहीं सकदा। संसार दे मोह विच फसिया बंदा सुंदर माया दी चमक विच इन्ना अन्ना हो गया है, परमार्थ दा रस्ता इनू दिखदा नहीं है। तो फिर ਅੰਨੇ ਹੋਏ ਨੂੰ ਟੋਣੀ ਤੇ ਚਾਹੀਦੀ ਹੋਵੇਗੀ ਤੋ ਉਹ ਪ੍ਰਭੂ ਦੇ ਨਾਮ ਦਾ ਸਹਾਰਾ ਕੰਮ ਆਉਂਦਾ ਹੈ।
0: ਮੋਹਣੀ ਮਹਾਬਜਿੱਤਰ ਚੰਚਲ ਅਨਕ ਭਾਵ ਦਿਖਾਵੇ।
1: ਮਾਇਆ ਕਈ ਪ੍ਰਕਾਰ ਦੇ ਨਾਲ ਬੰਦੇ ਨੂੰ ਜਾਲ ਵਿੱਚ ਫਸਾਉਂਦੀ ਹੈ। ਵਿਚਿੱਤਰ ਅਦਭੁਤ ਅਜੀਬ ਉਹਦੀਆਂ ਬਰਕਤਾਂ ਨੇ, ਅਜੀਬ ਉਹਦੇ ਰੰਗ ਰੂਪ ਨੇ। ਹੁਣ ਮਾਇਆ ਕੱਲਾ ਪੈਸਾ ਹੀ ਨਹੀਂ ਹੁੰਦਾ, ਅਨੇਕ ਰੰਗ ਕੀ ਨੇ ਮਾਇਆ ਦੇ। ਮਾਇਆ ਉਸ ਕੰਧ ਨੂੰ ਆਉਂਦੇ ਨੇ ਜਿਹੜੀ ਤੁਹਾਡੇ ਤੇ ਵਾਹਿਗੁਰੂ ਦੇ ਦਰਮਿਆਨ ਹੈ। ਉਹ ਕਿਹੜੀ ਕੰਧ ਹੈ? ਜਿਸ ਕਾਰਨ ਵੀ ਤੁਸੀਂ ਗੁਰੂ ਪਰਮੇਸ਼ਰ ਤੋਂ ਦੂਰ ਹੋਏ ਹੋ। ਅੱਗੇ ਰੋਜ਼ ਗੁਰਦੁਆਰੇ ਆਉਂਦਾ ਸੀ, ਜੋਬ ਹੈ ਨਹੀਂ, ਨਾਮ ਜਪਦਾ ਸੀ, ਨੌਕਰੀ ਮਿਲ ਗਈ, ਹੁਣ ਆਉਂਦਾ ਬਿਜ਼ੀ ਹੋ ਗਿਆ, ਟਾਈਮ ਲੱਗਾ ਤੇ ਐਤਵਾਰ ਮੱਥਾ ਟੇਕਾਂਗੇ, ਨਹੀਂ ਤੇ ਗੁਰੂ ਕਿਹੜਾ ਭੱਜਿਆ ਚੱਲਿਆ ਕਦੇ। ਫਿਰ ਸਹੀ ਜੋਬ ਮਾਇਆ ਬਣ ਗਈ। ਵਿਆਹ ਨਹੀਂ ਸੀ ਹੁੰਦਾ, ਅੱਡੇ ਚੋਂ ਹੀ ਲੋਕ ਮੋੜ ਦਿੰਦੇ ਸੀ ਵੀ ਨੰਗਾ ਦਾ ਟੱਬਰ ਹੈ, ਕੁੜੀ ਨਾ ਦੇ ਬੈਠਿਓ। ਨੱਕ ਰਗੜਦਾ ਸੀ ਰੋਜ਼ ਗੁਰਦੁਆਰੇ ਆ ਕੇ, ਰਿਸ਼ਤਾ ਹੋ ਗਿਆ, ਵਿਆਹ ਹੋ ਗਿਆ, ਹੁਣ ਆਉਂਦਾ ਬਿਜ਼ੀ ਹੋ ਗਿਆ, ਗੁਰਦੁਆਰੇ ਆਉਣਾ ਛੱਡਤਾ। ਉਮਰ ਗੁਜ਼ਰਦੀ ਜਾ ਰਹੀ ਸੀ, ਕੁੱਖ ਹਰੀ ਨਾ ਹੋਈ। ਬੇਨਤੀ ਕੀਤੀ ਗੁਰੂ ਨਾਨਕ, ਤਰੁੱਠਿਆ ਕੁੱਝੀ ਛੰਨੀ ਨਾਹੀਂ ਬਾਤ, ਗੁਰੂ ਨਾਨਕ ਤੁੱਠਾ ਕੀ ਨੀ ਦਾਤ। ਬੱਚਾ ਹੋਇਆ, ਹੁਣ ਨਿਆਣਾ ਹੀ ਚੱਟੀ ਜਾਂਦੇ ਨੇ, ਗੁਰਦੁਆਰਾ ਫਿਰ ਵਿਸਰ ਗਿਆ। ਜਿਸ ਜਿਸ ਕਾਰਨ ਗੁਰੂ ਤੋਂ ਤੇਰੀ ਦੂਰੀ ਹੋਈ, ਨਾਮ ਜਪਣੇ ਵੱਲੋਂ ਦੂਰੀ ਹੋਈ, ਉਹਨੂੰ ਮਾਇਆ ਆਖੀਦਾ ਹੈ। ਕੁਝ ਵੀ ਹੋ ਸਕਦਾ ਹੈ। ਤੋ ਇਹ ਰੰਗ ਰੂਪ ਨੇ ਮਾਇਆ ਦੇ, ਬੜੇ ਜਾਲ ਨੇ ਉਹਦੇ। ਮਹਾਰਾਜ ਇਹ ਨਹੀਂ ਕਹਿੰਦੇ ਵੀ ਮਾਇਆ ਕਮਾਓ ਨਾ, ਪਰਿਵਾਰ ਛੱਡ ਦਿਓ, ਪਰ ਜਿਸ ਵਾਹਿਗੁਰੂ ਕਰਕੇ ਸੰਸਾਰ ਵੇਖਿਆ ਹੈ, ਜਿਹਦੇ ਬਖਸ਼ੇ ਸਾਹਾਂ ਕਰਕੇ ਬਾਗ ਖਿੜਿਆ ਵੇਂਦੇ ਹੋ, ਉਹਦਾ ਚੇਤਾ ਹੀ ਭੁਲਾ ਦਿੱਤਾ ਤੇ ਸੰਸਾਰ ਨੂੰ ਨੇੜੇ ਜਾਣ ਲਿਆ। ਨਿਰੰਕਾਰ ਸੀ ਤੇ ਸੰਸਾਰ ਹੈ, ਨਿਰੰਕਾਰ ਜੁਦਾ ਹੋ ਗਿਆ। ਨਾਨਕ ਢੇਰੀ ਸ਼ਾਰ ਕੀ ਭੀ ਫਿਰ ਹੋਈ, ਸ਼ਾਰ ਮਿੱਟੀ ਦਾ ਇੱਕ ਮੁੱਠ, ਤੁਹਾਡੀ ਹਸਤੀ ਹੈ, ਕੌਣ ਮਾਂ ਕੌਣ ਬਾਪ। ਤੋ ਇਹ ਰਿਸ਼ਤੇ ਉਨੇ ਦਿਨ ਕਾਇਮ ਜਿੰਨੇ ਦਿਨ ਨਿਰੰਕਾਰ ਹੈ ਤੁਹਾਡੇ ਚ, ਤੋ ਪਹਿਲ ਉਹਨੂੰ ਦਿਆ ਕਰੋ, ਪਰਿਵਾਰ ਤੇ ਮਾਇਆ ਦੂਜੇ ਨੰਬਰ ਤੇ। ਤੋ ਮਹਾਰਾਜ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਆਉਂਦੇ ਨੇ, ਇਹ ਸੁੰਦਰ ਮਨ ਨੂੰ ਤਰ੍ਹਾਂ ਤਰ੍ਹਾਂ ਨਾਲ ਮੋਹ ਰਹੀ ਹੈ। ਬੰਦਾ ਵਿਚਾਰ ਰੂਪੀ ਨੇਤਰਾਂ ਤੋਂ ਅੰਨਾ ਹੋਇਆ ਬੈਠਾ ਹੈ।
0: ਹੋਏ ਤੀਠ ਮਿੱਠੀ ਮਨ ਹੈ ਲਾਗੈ, ਨਾਮ ਲੈਣ ਨਾ ਆਵੇ।
1: ਮਾਇਆ ਦੇ ਢੀਠ ਬੜੀ ਹੈ, ਬੇਅਦਬ ਨਿਡਰ ਬੇਸ਼ਰਮ ਨਿਧੜਕ, ਬੜੇ ਮਤਲਬ ਨੇ ਢੀਠ ਦੇ। ਵੈਸੇ ਸੰਸਕ੍ਰਿਤ ਦੇ ਧ੍ਰਸ਼ਟ ਲਫ਼ਜ਼ ਤੋਂ ਬਣਿਆ ਢੀਠ। ਤੋ ਆਂਦੇ ਇਹ ਮਾਇਆ ਬੜੀ ਨਿਰਲੱਜ ਹੈ, ਜਿਵੇਂ ਮਿੱਠੇ ਤੇ ਕੋਈ ਲੱਗ ਜਾਵੇ ਨਾ, ਇੱਦਾਂ ਦੇ ਮਾਇਆ ਨੇ ਪਿੱਛੇ ਲਾਇਆ ਹੋਇਆ ਹੈ। ਕਿਤੇ ਰੰਚਕ ਮਾਤਰ ਵੀ ਖਸਮ ਦਾ ਵਾਹਿਗੁਰੂ ਦਾ ਨਾਮ ਨਹੀਂ ਲੈਣ ਦਿੰਦੀ।
0: ਗ੍ਰਹਿ ਬਨਹਿ ਤੀਰ ਬਰਤ ਪੂਜਾ ਬਾਟ ਘਾਟ ਜੋਹਣੇ।
1: ਉਹਦੇ ਆਮ ਲੋਕਾਂ ਦੀ ਗੱਲ ਤੇ ਕੀ ਕਰੀਏ, ਜਿਹੜੇ ਕਰਮ ਧਰਮ ਕਰਦੇ ਨੇ ਨਾ, ਉਹਨਾਂ ਨੂੰ ਵੀ ਤੱਕਦੀ ਹੈ ਵੀ ਕਦੋਂ ਮੇਰੀ ਮਾਰ ਥੱਲੇ ਆਵੇ। ਗ੍ਰਸਤੀਆਂ ਨੂੰ ਤੇ ਨਦਰ ਥੱਲੇ ਰੱਖਦੀ ਹੈ, ਗ੍ਰਸਤੀਆਂ ਨੂੰ ਤੇ ਸੌਖਾ ਫਸਾ ਲੈਂਦੀ ਹੈ, ਕਿਉਂਕਿ ਬੱਚੇ ਨੇ ਘਰ ਵਾਲੀ ਹੈ, ਮੋਹ ਸੁਖਾਲਾ ਪ੍ਰਫੁੱਲਤ ਹੁੰਦਾ ਹੈ। ਆ ਜਿਹੜੇ ਤੀਰਥਾਂ ਵੱਲ ਗਏ, ਉਦਾਸੀ ਹੋ ਗਏ, ਜਿਨ੍ਹਾਂ ਘਰ ਬਾਹਰ ਛੱਡਿਆ, ਆਂਦੇ ਉਹਨਾਂ ਦਾ ਖਹਿੜਾ ਵੀ ਨਹੀਂ ਛੱਡਦੀ। ਜੋਹਨੀ ਤਾੜਦੀ ਰਹਿੰਦੀ ਹੈ, ਜਦੋਂ ਦਾ ਥੱਲੇ ਕੋਈ ਆਇਆ ਫਿਰ ਢਾ ਲੈਂਦੀ ਹੈ, ਭਾਵ ਆਪਣੇ ਅਧੀਨ ਕਰ ਲੈਂਦੀ ਹੈ, ਸੰਸਾਰ ਦੇ ਰਸ ਵਿੱਚ ਲਾ ਲੈਂਦੀ ਹੈ।
0: ਨਾਨਕ ਪੈ ਅੰਪ ਦਇਆ ਧਾਰੋ ਮੈਂ ਨਾਮ ਅੰਦਲੇ ਟੋਹਣੇ।
1: ਤੋ ਬੇਨਤੀ ਕਰਿਆ ਕਰੋ ਜਗਿਆਸੂਗੋ, ਮਾਇਆ ਦੀ ਚਮਕ ਵਿੱਚ ਅੰਨੇ ਹੋ ਗਏ ਆ। ਹੇ ਗੁਰੂ ਪਰਮੇਸ਼ਰ, ਆਪਣੇ ਨਾਮ ਦਾ ਦੀਵਾ ਬਖਸ਼, ਰਸਤਾ ਦਿਖੇ। ਅੰਨੇ ਨੂੰ ਜੈਸਾ ਲਾਠੀ ਦਾ ਸਹਾਰਾ ਹੈ, ਇਉਂ ਸਾਨੂੰ ਨਾਮ ਦਾ ਸਹਾਰਾ ਦੇ। ਸੰਸਾਰ ਵਿੱਚ ਧਰਮੀ ਪੁਰਸ਼ਾਂ ਵਾਲਾ ਜੀਵਨ ਗੁਜ਼ਰੇ ਤੇ ਪਰਮਾਰਥ ਦਾ ਰਾਹ, ਮੁਕਤੀ ਦਾ ਰਸਤਾ ਵੀ ਨਸੀਬ ਹੋ ਜਾਵੇ।
0: ਮੋਹਿ ਅਨਾਥ ਪ੍ਰੇਨਾਥ ਜਿਉਂ ਜਾਣੋ ਤਿਉਂ ਰੱਖੋ।
1: ਆਪ ਹੀ ਗੁਰਦੇਵ ਸਮਝਾਉਂਦੇ ਨੇ, ਤਰਲਾ ਲਿਆ ਕਰੋ ਵਾਹਿਗੁਰੂ ਦਾ। ਤੂੰ ਨਾਥ ਹੈ ਮਤਲਬ ਸਵਾਮੀ ਹੈ ਤੂੰ, ਸੰਸਕ੍ਰਿਤ ਵਿੱਚ ਆਉਂਦੇ ਨੇ। ਅਸੀਂ ਅਨਾਥ, ਮਹਾਰਾਜ ਸਾਡਾ ਕੋਈ ਮਾਲਕ ਹੀ ਨਹੀਂ, ਕਦੇ ਇੱਧਰ ਤੁਰੇ ਫਿਰੀਦਾ ਕਦੇ ਉੱਧਰ, ਇੱਕ ਦਰ ਦੇ ਹੋਏ ਨਾ। ਅੱਜ ਤੇਰੀ ਸ਼ਰਨ ਆਏ ਹੈ, ਆਪਣੇ ਦਾਸ ਸਾਨੂੰ ਬਣਾਉਣਾ ਕਰ, ਸਾਡਾ ਸਵਾਮੀ ਬਣ, ਜਿਵੇਂ ਵੀ ਹੋ ਸਕੇ ਮਾਇਆ ਤੋਂ ਸਾਨੂੰ ਬਚਾਉਣਾ ਕਰ।
0: ਚਤੁਰਾਈ ਮੋਹਿ ਨਾਹਿ ਰਿਜਾਵੋ ਕਹਿ ਮੁਖੋਂ।
1: ਦੀਨ ਦੁਨੀਆਂ ਦੇ ਮਾਲਕ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਆਂਦੇ ਨੇ, ਏਦਾਂ ਬੇਨਤੀ ਕਰੋ ਵੀ ਸਾਡੇ ਅੰਦਰ ਕੋਈ ਸਿਆਣਪ ਨਹੀਂ ਹੈ, ਚਤੁਰਾਈ ਨਹੀਂ ਹੈ। ਉਹ ਕਿਹੜੇ ਗੁਣ ਨੇ ਤੈਨੂੰ ਪ੍ਰਸੰਨ ਕਰ ਸਕੀਏ, ਉਹ ਕਿਹੜੇ ਅਲਫਾਜ਼ ਨੇ ਜਿਨ੍ਹਾਂ ਕਰਕੇ ਤੇਰੀ ਖੁਸ਼ੀ ਨਸੀਬ ਹੋਵੇ।
0: ਨਹਿ ਚਤਰ ਸੁਗੁਰ ਸੁਜਾਨ ਵਿਰਥੀ ਮੋਹਿ ਨਿਰਗੁਣ ਗੁਣ ਨਹੀਂ।
1: ਦੀਨ ਦੁਨੀਆਂ ਦੇ ਮਾਲਕ ਗੁਰੂ ਅਰਜਨ ਸਾਹਿਬ ਆਂਦੇ ਨੇ, ਨਾ ਚਤੁਰਤਾ ਹੀ ਹੈ ਨਾ ਸਾਡੇ ਅੰਦਰ ਸੁਗੜਤਾ ਹੀ ਹੈ। ਸੁਗੜਤਾ ਦਾ ਮਤਲਬ ਸੋ ਘਰ, ਉੱਤਮ ਘਰ, ਉੱਤਮ ਘਰ ਦੀ ਔਰਤ, ਜਿਹਨੂੰ ਨੇਕ ਅਸੂਲ ਸਿਖਾਏ ਗਏ ਹੋਣ, ਨੇਕ ਨਾਮੀ। ਇਹ ਵੀ ਕੁਝ ਹੈ ਨਹੀਂ ਸਾਡੇ ਚ, ਸੁਜਾਨ ਉੱਤਮ ਗਿਆਨ, ਯਥਾਰਥ ਗਿਆਨ। ਮੁਕਤੀ ਦੇ ਮਾਰਗ ਦੀ ਵੀ ਸਾਨੂੰ ਸਮਝ ਨਹੀਂ ਹੈ। ਬੇਤੀ ਦਾ ਮਤਲਬ ਹੁੰਦਾ ਹੈ ਜਾਣਨੇ ਵਾਲਾ, ਅਸੀਂ ਕੁਝ ਨਹੀਂ ਜਾਣਦੇ ਕਿਵੇਂ ਸਾਡਾ ਪਾਰ ਉਤਾਰਾ ਹੋਵੇਗਾ।
0: ਨਹ ਰੂਪ ਧੂਪ ਨਹ ਨੈਣ ਬੰਕੇ ਜਹ ਭਾਵੈ ਤਹ ਰੱਖ ਤੁਹੀ।
1: ਤੁਸੀਂ ਵੇਖੋ ਜਿਸ ਔਰਤ ਦਾ ਰੰਗ ਰੂਪ ਸੁੰਦਰ ਹੈ ਉਹਨੂੰ ਉਹਦਾ ਪਤੀ ਬੜਾ ਪਿਆਰ ਕਰਦਾ ਹੈ, ਕਿਧਰੇ ਰੰਗ ਰੂਪ ਕਰਕੇ ਸੁੰਦਰਤਾ ਨਾ ਹੋਵੇ, ਪਤੀ ਨੱਕ ਮੂੰਹ ਚੜਾ ਲੈਂਦਾ ਹੈ। ਆਮ ਸੰਸਾਰ ਵਿੱਚ ਇਹੀ ਪ੍ਰਚਲਿਤ ਹੈ। ਹੁਣ ਮਹਾਰਾਜ ਕਹਿੰਦੇ, ਹੇ ਜਗਿਆਸੂ ਰੂਪ ਔਰਤ, ਵਾਹਿਗੁਰੂ ਦਾ ਤਰਲਾ ਲੈ ਵੀ ਮੇਰੇ ਕੋਲ ਨਾ ਰੂਪ ਹੈ ਨਾ ਰੰਗ ਹੈ, ਭਾਵ ਕੋਈ ਸ਼ੁਭ ਗੁਣ ਨਹੀਂ, ਸਤ ਸੰਤੋਖ ਦਇਆ ਧਰਮ। ਹੁਣ ਮੈਂ ਕਿਵੇਂ ਤੈਨੂੰ ਰਝਾਵਾਂ, ਕਿਵੇਂ ਮੈਨੂੰ ਤੇਰੀ ਪ੍ਰਵਾਨਗੀ ਮਿਲੇ, ਮਾਇਆ ਤੋਂ ਬਚਾ ਕੇ ਸੁੰਦਰ ਰੂਪ ਵਾਲੀ ਬਣਾ ਦੇ, ਭਾਵ ਸ਼ੁਭ ਗੁਣ ਬਖਸ਼ਣੇ ਕਰ, ਸਤ ਸੰਤੋਖ ਦਇਆ ਧਰਮ ਖਿਮਾ ਸਾਡੀ ਝੋਲੀ ਪਾਉਣਾ ਕਰ।
0: ਜੈ ਜੈ ਜੈ ਅੰਪ ਹੈ ਸਗਲ ਜਾ ਕੋ ਕਰਨਾ ਪਤ ਗਦ ਕਿਨ ਲਖੋ।
1: ਦੀਨ ਦੁਨੀਆਂ ਦੇ ਮਾਲਕ ਗੁਰੂ ਅਰਜਨ ਸਾਹਿਬ ਆਂਦੇ, ਉਹ ਕਰੁਣਾ ਪਤ ਹੈ, ਹਰੇਕ ਤੇ ਦਇਆ ਕਰਨ ਵਾਲਾ ਹੈ। ਜਿਹੜਾ ਸ਼ਰਨ ਆ ਕੇ ਬੇਨਤੀ ਕਰੇ, ਰੱਖ ਲੈਂਦਾ ਹੈ, ਉਹਨੂੰ ਬੇਨਤੀ ਕਰੋ, ਤੇਰੀ ਗੱਤ ਦਾ ਤੇਰੀ ਮਰਿਆਦਾ ਦਾ ਸਾਨੂੰ ਪਤਾ ਨਹੀਂ, ਤੂੰ ਕਿਵੇਂ ਖੁਸ਼ ਹੁੰਦਾ ਹੈ, ਤੇਰੇ ਗੀਤ ਗਾਈਏ ਤੇਰੀ ਖੁਸ਼ੀ ਮਿਲੇ, ਮੁਕਤੀ ਹਾਸਲ ਹੋ ਜਾਵੇ।
0: ਨਾਨਕ ਪੈ ਅੰਪੈ ਸੇਵ ਸੇਵਕ ਜਿਉਂ ਜਾਣੋ ਤਿਉਂ ਮੋਹਿ ਰੱਖੋ।
1: ਗੁਰਦੇਵ ਆਖਣ ਲੱਗੇ, दासा भाव धार के आखो असीं तेरे सेवक हां, माड़े हां जां चंगे हां, तेरा सुभाव माता पिता वर्गा है, तू सानू रखना कर। मां कोल गलती करके भी जाओ ते गल नाल लौंदी है।
0: मोह मछली तुम नीर तुझ बिन क्यों सारा,
1: जिवें मच्छी दा गुजारा पानी बिना नहीं, तेरे बिना साडा

0: ਤੇ ਬਬੀਹਾ ਤ੍ਰਿਪਤ ਹੁੰਦਾ ਹੈ। ਤੇਰੇ ਨਾਮ ਦੀ ਬੂੰਦ ਸਾਨੂੰ ਚਾਹੀਦੀ ਹੈ।
1: ਮੁਖ ਪਰ ਹਰ ਪਿਆਸ ਮੇਰੀ, ਜੀ ਹੀਆ ਪ੍ਰਾਣ ਬਦੇ।
0: ਜਦੋਂ ਬਬੀਹੇ ਦੇ ਗਲੂਏ ਚ ਸਵਾਂਤੀ ਬੂੰਦ ਪੈਂਦੀ ਹੈ, ਉਹਦੀ ਪਿਆਸ ਮਿਟਦੀ ਹੈ। ਵਾਹਿਗੁਰੂ ਤੇਰੇ ਨਾਮ ਦੀ ਬੂੰਦ ਮਿਲ ਜਾਵੇ, ਸਾਡੀ ਤ੍ਰਿਸ਼ਨਾ ਮਿਟ ਜਾਵੇ, ਸਾਡਾ ਮੰਗਣਾ ਮੁੱਕ ਜਾਵੇ, ਸੰਸਾਰ ਵੱਲੋਂ ਰੱਜ ਆ ਜਾਵੇ।
1: ਲਾਡਲੇ ਲਾਡ ਲਡਾਏ, ਸਭ ਮਹਿ ਮਿਲ ਹਮਾਰੀ ਹੋਏ ਗਤੇ।
0: ਹੇ ਮੇਰੇ ਪਿਆਰੇ ਵਾਹਿਗੁਰੂ, ਤੂੰ ਬੜਾ ਲਾਡਲਾ ਹੈ, ਸਾਨੂੰ ਬੜਾ ਪਿਆਰਾ ਲੱਗਦਾ ਹੈ। ਸਾਰੀ ਸ੍ਰਿਸ਼ਟੀ ਨੂੰ ਲਾਡ ਲਡਾਉਣ ਵਾਲਾ ਹੈ, ਭਾਵ ਤੇਰੇ ਕੌਤਕਾਂ ਵਿੱਚ ਹੀ ਸ੍ਰਿਸ਼ਟੀ ਬੱਝੀ ਹੋਈ ਹੈ। ਸਾਡੇ ਤੇ ਕਿਰਪਾ ਕਰ, ਅਸੀਂ ਤੇਰੇ ਗੀਤ ਗਾਈਏ, ਅਸੀਂ ਤੇਰੀ ਵਡਿਆਈ ਕਰੀਏ, ਤੇਰੇ ਪਿਆਰ ਭਰੇ ਕੌਤਕਾਂ ਦੀ ਸਾਨੂੰ ਸਮਝ ਆ ਜਾਵੇ, ਸਾਡਾ ਜੀਵਨ ਸਫਲਾ ਹੋ ਜਾਵੇ।
1: ਚੀਤ ਚਿਤਵ ਮਿਟ ਅੰਧਾਰੇ, ਜਿਉਂ ਆਸ ਚੱਕਵੀ ਦਿਨ ਚਾਰਾ।
0: ਵੇਖੋ ਜੀ, ਜਿਵੇਂ ਚੱਕਵੀ ਆਸ ਵਿੱਚ ਹੁੰਦੀ ਹੈ, ਕਦੋਂ ਸੁਭਾ ਹੋਵੇਗੀ, ਚੱਕਵੇ ਨੂੰ ਮਿਲੇਗੀ। ਸਾਨੂੰ ਵਾਹਿਗੁਰੂ ਤੇਰੇ ਤਾਂ ਆਸ ਹੈ, ਕਦੋਂ ਇਹ ਵਾਸ਼ਨਾ ਦਾ ਵਿਕਾਰਾਂ ਦਾ ਅੰਧੇਰਾ ਮਿਟੇ, ਗਿਆਨ ਦਾ ਚਾਨਣ ਹੋਵੇ, ਤੇ ਤੇਰੇ ਹੇ ਪਤੀ ਪਰਮੇਸ਼ਰ ਦਿਦਾਰੇ ਹੋ ਜਾਣ।
1: ਨਾਨਕ ਪੈ ਅੰਬੈ ਪ੍ਰਸੰਗ ਮੇਲੀ, ਮਛਲੀ ਨੀਰ ਨਾ ਵਿਸਰੈ।
0: ਫਿਰ ਜਿਹੜਾ ਇਉਂ ਨਿਮਰਤਾ ਵਿੱਚ ਬੇਨਤੀਆਂ ਕਰਦਾ ਹੈ, ਜੇਸ ਜਗਿਆਸੂ ਔਰਤ ਨੇ ਸ਼ੁਭ ਗੁਣਾਂ ਦਾ ਸ਼ਿੰਗਾਰ ਧਾਰ ਲਿਆ ਹੈ ਸਤ ਸੰਤੋਖ ਦਇਆ ਧਰਮ ਦਾ, ਇੱਕ ਦਿਨ ਬੇਨਤੀ ਪ੍ਰਵਾਨ ਹੁੰਦੀ ਹੈ, ਵਾਹਿਗੁਰੂ ਮਿਲ ਪੈਂਦਾ ਹੈ, ਤੇ ਫਿਰ ਖੇੜਾ ਐਸਾ ਹੁੰਦਾ ਹੈ ਜੈਸਾ ਮਛਲੀ ਨੂੰ ਪਾਣੀ ਦੇ ਸੰਗ ਵਿੱਚ ਹੁੰਦਾ ਹੈ। ਪਾਣੀ ਸੁੱਕਦਾ ਜਿਹਾ ਜਾਵੇ ਤੇ ਮਛਲੀ ਮੁਰਝਾਉਂਦੀ ਜਾਂਦੀ ਹੈ, ਪਾਣੀ ਵਧੇਰੇ ਹੋਵੇ ਛੱਪੜੀ ਵਿੱਚ ਤੇ ਮਛਲੀ ਚੰਚਲ ਹੁੰਦੀ ਹੈ, ਪ੍ਰਫੁੱਲਤ ਹੁੰਦੀ ਹੈ। ਇਉਂ ਜਗਿਆਸੂ ਫਿਰ ਕਹਿੰਦੇ ਨੇ ਪ੍ਰਫੁੱਲਤ ਹੋ ਜਾਂਦੇ ਹਨ ਤੇਰੇ ਮਿਲਾਪ ਦੇ ਨਾਲ।
1: ਧੰਨ ਧੰਨ ਹਮਾਰੇ ਭਾਗ, ਖਰ ਆਇਆ ਫਿਰ ਮੇਰਾ ਮੇਰਾ।
0: ਫਿਰ ਉਹ ਜਗਿਆਸੂ ਰੂਪ ਔਰਤਾਂ ਸਾਧੂ ਜਨ ਸਭਾ ਵਿੱਚ ਮਜਲਸ ਵਿੱਚ ਬੈਠ ਕੇ ਜੋ ਧੰਤਾ ਦੇ ਯੋਗ ਵਾਹਿਗੁਰੂ ਹੈ, ਫਿਰ ਜੋ ਸਾਰਿਆਂ ਦਾ ਮਾਲਕ ਹੈ, ਖਸਮ ਹੈ, ਉਹਦੇ ਬਾਬਤ ਇਹ ਬਿਆਨ ਕਰਦੇ ਨੇ ਵੀ ਅੰਤਿਸ਼ ਕਰਨ ਰੂਪੀ ਘਰ ਵਿੱਚ ਸੇਜਾ ਤੇ ਭਾਵ ਮਨ ਵਿੱਚ ਪਤੀ ਪਰਮੇਸ਼ਰ ਆ ਕੇ ਬਹਿ ਗਿਆ ਹੈ, ਅਸੀਂ ਪ੍ਰਾਪਤੀ ਵਾਲੇ ਹੋਏ ਹਾਂ।
1: ਸੋਹੇ ਬੰਕ ਦੁਆਰ ਸਗਲਾ ਬਨ ਹਰਾ।
0: ਆ ਜਿਹੜੇ ਇੰਦਰੇ ਨੇ ਨਾ ਸਾਡੇ, ਇਹ ਸੋਭਨੀਕ ਹੋ ਗਏ, ਇਹ ਸਾਰੇ ਦੁਆਰ ਹੀ ਨੇ ਨਾ। ਆ ਮਹੱਲ ਹੈ ਜਿਹੜਾ ਸਰੀਰ, ਅੱਖਾਂ ਨੱਕ ਕੰਨ, ਇਹ ਸੋਭਨੀਕ ਕਿਵੇਂ ਹੋਏ? ਅੱਖਾਂ ਮੈਲਾ ਵੇਂਹਦੀਆਂ ਸਨ, ਹੁਣ ਸਾਰਿਆਂ ਚ ਪ੍ਰਭੂ ਦਾ ਰੂਪ ਦਿਖਦਾ ਹੈ। ਜ਼ੁਬਾਨ ਕਰੜਾ ਬੋਲਦੀ ਸੀ, ਕੌੜੇ ਲਫ਼ਜ਼ ਕੱਢਦੀ ਸੀ, ਚੁਗਲੀ ਨਿੰਦਾ ਗੰਦੇ ਗੀਤ ਗਾਉਣ ਵਿੱਚ ਗੁਲਤਾਨ ਸੀ। ਹੁਣ ਇਹ ਵਾਹਿਗੁਰੂ ਦੇ ਗੀਤ ਗਾ ਕੇ ਪ੍ਰਫੁੱਲਤ ਹੈ, ਕੰਨ ਹੁਣ ਬਾਣੀ ਸੁਣਦੇ ਨੇ, ਨਿੰਦਾ ਦਾ ਰਸ ਨਹੀਂ ਲੈਂਦੇ। ਤੋ ਇਸ ਪ੍ਰਕਾਰ ਦੇ ਨਾਲ ਸਾਡੇ ਇੰਦਰੇ ਸੋਭਨੀਕ ਹੋ ਗਏ ਨੇ। ਵਾਹਿਗੁਰੂ ਜਦੋਂ ਦਾ ਇਸ ਸਰੂਪ ਵਿੱਚ ਪ੍ਰਫੁੱਲਤ ਹੋਇਆ ਹੈ, ਇਹ ਸਾਡਾ ਸੁੱਕਿਆ ਹੋਇਆ ਬਾਗ ਸ਼ੁਭ ਗੁਣਾਂ ਕਰਕੇ ਜੀਵਨ ਦਾ ਹਰਿਆ ਹੋ ਗਿਆ ਹੈ।
1: ਹਰ ਹਰਾ ਸੁਆਮੀ ਸੁਖੇ ਗਾਮੀ, ਆਨੰਦ ਮੰਗਲ ਰਸ ਘਣਾ।
0: ਹਰਿਆ ਭਰਿਆ ਕਰਨ ਵਾਲਾ ਜੋ ਸੁਆਮੀ ਹੈ, ਪਰਮੇਸ਼ਵਰ ਹੈ, ਉਹਦੇ ਗੀਤ ਗਾਓ। ਗੀਤ ਗਾਉਣ ਦਾ ਨਫਾ ਇਹ ਹੈ ਵੀ ਤੁਹਾਡੇ ਗ੍ਰਹਿ ਦੇ ਵਿੱਚ ਮੰਗਲ ਰਹੇਗਾ, ਖੁਸ਼ੀ ਰਹੇਗੀ, ਸਾਰਾ ਜੀਵਨ ਰਸ ਵਿੱਚ ਆਨੰਦ ਵਿੱਚ गुजर जाएगा, रोग सोग तुहाडे मिट जाणगे।
1: नवल नवतन नाहो बाला कवण रसना गुण भणा।
0: जदों व्याह हुंदा आंदे हुंदे ना भी नौजवान बंका पति मिलिया है औरत नूं, अच्छा वो ते हरे पुराणा हो जांदा है। आ जेड़ा खसम साधुआं दे सानू मिलिया है ना परमेश्वर, ये नवल ही है, नवतन ही है, सदा ही नवीन है, जवान ही रहिंदा है, ये कदे पुराना नहीं हुंदा, सदीवी प्रफुल्लत रहण वाला है। आंदे ते एक गुण दस्या भी नवल है, इन्ने उहदे गुण ने, यह चम दी जुबान किन्ने क गीत गावे, उहदा अंत किथे पाया जा सकता है। तब सर्ब नाम कथा है कवन, कर्म नाम बरणत सुमत, तेरे सारे नाम सारिया सिफतां सारे गुण चम दी जुबान गौण विच आ समर्थ है।
1: मेरी सेज सोही देख मोही सगल सहसा दुख हरा।
0: जदों वाहिगुरु जहन विच प्रगट हो गया, अंतशकरण ए मन दी सेजा प्रफुल्लत हुई, मन डिप्रेस्ड रहिंदा सी, चिंता च रहिंदा सी, हुण खिड़िया। मन दे दुख भी मिट गए, मन दा दुख की हुंदा, चिंता डिप्रेशन, ते तन दे दुख रोग भी मिट गए, अंदरों बाहरों हरे भरे हुए हैं शरीर करके मन करके।
1: नानक पै अंपै मेरी आस पूरी मिले स्वामी अपरंपरा।
0: तो गुरु अर्जन साहब सच्चे पातशाह अंधे ने, अगर तुसी चाहते हो तुहाडी आसा की पूर्ति होवे, परमार्थ का रस्ता मिले, प्रभु की प्राप्ति वाले तुसी हो जाओ, तो उहदा रस्ता है उहदे गीत गाओ, आवाजां दो, फिर कुंडा खोल के मिलेगा। अपरंपर है, पारावार उहदा पाया नहीं जा सकता, एंडलैस लिमिटलैस, उहदा परला कंडा ही कोई नहीं, एडा वो वड्डा है, एडी महान हस्ती है। तो गीत गाउण वालिआं नूं मिलदा है और उहनां नूं सभो ही मानिश्चित फल मिलदे ने। तो यह शंत की व्याख्या नूं दास इत्थे संकोचदा है। आओ लड़ीवार श्री गुरु ग्रंथ साहिब महाराज दी बाणी दे शब्द की व्याख्या नाल जुड़दे हां।

0: ਦੇ ਮਾਲਕ ਪ੍ਰਭੂ ਦੇ ਪੰਜਵੇਂ ਸਰਗੁਣ ਸਰੂਪ ਗੁਰੂ ਅਰਜਨ ਸਾਹਿਬ ਦੀ ਇਹ ਬਾਣੀ ਰਾਗ ਕੇਦਾਰਾ ਦੇ ਵਿੱਚ ਪ੍ਰਫੁੱਲਤ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 1120 ਅੰਗ ਤੇ ਤੋਂ ਮਹਾਰਾਜ ਆਪਣੇ ਨਿਰਗੁਣ ਸਰੂਪ ਦੀ ਬਾਤ ਪਾਉਂਦੇ ਨੇ। ਉਹਦਾ ਨਾਮ ਲਿਆ ਹਰ, ਹਰਿਆਂ ਭਰਿਆਂ ਕਰਨ ਵਾਲਾ ਜੋ ਹੈ। ਆਂਦੇ ਉਹਦੇ ਤੋਂ ਬਿਨਾ ਕੋਈ ਤੇਰੇ ਸਾਥ ਵਿੱਚ ਨਿਭਣ ਵਾਲਾ ਨਹੀਂ। ਪਰਿਵਾਰ ਸੱਜਣ ਤੇ ਉਦੋਂ ਨਿਭਦੇ ਨੇ ਜਦੋਂ ਕੋਈ ਭੀੜ ਨਾ ਪਈ ਹੋਵੇ, ਕੋਲ ਪੈਸਾ ਹੋਵੇ, ਸੁੱਖ ਸਹੂਲਤਾਂ ਹੋਣ। ਕਮਾਈ ਨਾ ਕਰੇ ਬਾਪੂ ਤੇ ਉਹ ਜਿਹੜਾ ਕਾਕਾ ਗੋਦ ਚ ਪਲਿਆ ਉਹ ਹੀ ਮੰਜਾ ਘਰੋਂ ਬਾਹਰ ਡਾਹ ਦਿੰਦਾ ਵੀ ਬੁੱਢਾ ਤੇ ਕਿਸੇ ਕੰਮ ਦਾ ਨਹੀਂ ਰਿਹਾ, ਐਵੇਂ ਖੰਘੀ ਜਾਂਦਾ ਹੈ। ਆਪਦੇ ਹੀ ਦੂਰ ਕਰ ਦਿੰਦੇ ਨੇ, ਗੈਰਾਂ ਦੀ ਤੇ ਗੱਲ ਛੱਡੋ, ਪੈਸੇ ਲਿਆਉਂਦਾ ਘਰੇ ਸਿਰ ਤੇ ਚੁੱਕਣਗੇ। 99% ਇਹੀ ਸੱਚਾਈ ਹੈ, ਕੋਈ ਇੱਕ ਅੱਧਾ ਭਾਵੇਂ ਸਰਵਣ ਕਾਕਾ ਆਵੇ ਵੀ ਬਾਪੂ ਨੂੰ ਮੋਢਿਆਂ ਤੇ ਚੱਕੀ ਫਿਰੇ। ਤੋ ਆਂਦੇ ਦੁੱਖ ਹੈ, ਸੁੱਖ ਹੈ, ਰੋਗ ਹੈ, ਸੋਗ ਹੈ, ਇਹ ਲੋਕ ਹੈ, ਉਹ ਲੋਕ ਹੈ। ਇੱਕ ਵਾਹਿਗੁਰੂ ਹੀ ਚਾਲਸ ਸਾਥ ਹੋਈ ਨਾਲ ਨਿਭਣ ਵਾਲਾ ਹੈ।
1: ਦੀਨਾ ਨਾਥ ਕਰਣਾ ਪਤ ਸਵਾਮੀ ਅਨਾਥਾ ਕੇ ਨਾਥ।
0: ਜਿਨ੍ਹਾਂ ਦਾ ਕੋਈ ਮਾਲਕ ਨਹੀਂ ਉਹਦੀ ਸ਼ਰਨ ਆਉਣ ਤੇ ਚਰਨਾਂ ਵਿੱਚ ਜਗ੍ਹਾ ਦਿੰਦਾ ਹੈ, ਅਨਾਥਾਂ ਦਾ ਨਾਥ ਹੈ ਉਹ। ਪਰ ਕਿਹਨੂੰ ਸ਼ਰਨ ਚ ਲੈਂਦਾ ਹੈ? ਦੀਨਾ ਨਾਥ, ਜਿਹੜੇ ਦੀਨ ਹੋਣ ਉਹਨਾਂ ਦਾ ਨਾਥ ਬਣਦਾ ਹੈ, ਜਿਹੜੇ ਨਿਮਰਤਾ ਚ ਆਉਣ, ਜਿਹੜੇ ਝੋਕੇ ਆਉਣ। ਤੋ ਉਹ ਕਰੁਣਾ ਪਤ ਹੈ, ਦ੍ਰਵਿਤ ਹਿਰਦਾ ਹੈ, ਹਰੇਕ ਦੇ ਤਰਸ ਖਾਣ ਵਾਲਾ ਹੈ।

0: ਤਰਨ ਤਾਰਨ ਤੱਕ ਹੈ, ਬਠਿੰਡੇ ਤੱਕ ਨਹੀਂ ਚੱਲਣੀ, ਅੱਗੇ ਟਿਕਟ ਹੋਰ ਲੈਣੀ ਪੈਂਦੀ ਹੈ, ਪਰ ਇਹ ਕਰੰਸੀ ਉੱਥੇ ਨਹੀਂ ਜਾਂਦੀ ਮੜੀਆਂ ਤੋਂ ਅੱਗੇ। ਇਹਦਾ ਕੋਰਟ ਆਫ ਲਾਰਡ ਖੁਦਾ ਦੇ ਦਰਬਾਰ ਵਿੱਚ ਸ਼ੁਭ ਕਰਮਾਂ ਦੀ ਕਰੰਸੀ ਚੱਲਦੀ ਹੈ, ਨਾਮ ਦੀ ਕਰੰਸੀ ਚੱਲਦੀ ਹੈ, ਸੱਚ ਦੀ ਕਰੰਸੀ ਚੱਲਦੀ ਹੈ, ਉੱਥੇ ਕੂੜ ਦੀ ਕਰੰਸੀ ਕਦੇ ਵੀ ਨਹੀਂ ਚੱਲਦੀ।
1: ਨਾਮ ਨਿਧਾਨ ਗਾਓ ਗੁਣ ਗੋਬਿੰਦ ਉਧਾਰ ਸਾਗਰ ਕੇ ਖਾਦ।
0: ਗੁਰਦੇਵ ਆਂਦੇ ਨੇ ਆ ਜਿਹੜਾ ਸੰਸਾਰ ਸਾਗਰ ਹੈ ਨਾ, ਇਹ ਬੜਾ ਭਿਅੰਕਰ ਹੈ, ਇਹਦੇ ਵਿੱਚ ਦੁੱਖਾਂ ਦੀਆਂ ਛੱਲਾਂ ਨੇ, ਇਹ ਬੜਾ ਡੂੰਘਾ ਹੈ, ਬੜਾ ਗੂੜਾ ਹੈ, ਖੂਹ ਖਾਤਾ, ਅੰਧਕਾਰ ਹੈ, ਚ ਰੋਗ ਸੋਗ ਨੇ, ਅਗਿਆਨ ਹੈ ਇਹਦੇ ਚ। ਅਗਰ ਤੁਸੀਂ ਵਾਹਿਗੁਰੂ ਦਾ ਨਾਮ ਜਪੋਗੇ, ਨਾਮ ਦਾ ਖਜ਼ਾਨਾ ਤੁਹਾਡੇ ਪਾਸ ਹੋਵੇਗਾ, ਨਾਮ ਦਾ ਬੇੜਾ ਹੋਵੇਗਾ, ਨਾਮ ਦੀ ਚਮਕ ਹੋਵੇਗੀ, ਇਹ ਹਨੇਰਾ ਮਿਟੇਗਾ, ਸੰਸਾਰ ਸਾਗਰ ਤੋਂ ਤੁਸੀਂ ਪਾਰ ਹੋਵੋਗੇ, ਤੁਹਾਡਾ ਉਧਾਰ ਹੋ ਜਾਵੇਗਾ।
1: ਸਰਨ ਸਮਰੱਥ ਅਗਥ ਗੋਚਰ ਹਰ ਸਿਮਰਤ ਦੁੱਖ ਲਾਥ।
0: ਜਿੰਨੇ ਵੀ ਜੀਵਨ ਵਿੱਚ ਦੁੱਖ ਨੇ ਉਹ ਪਰਮੇਸ਼ਵਰ ਜੋ ਇੰਦਰੀਆਂ ਤੋਂ ਅਗੋਚਰ ਹੈ, ਨਜ਼ਰ ਹੀ ਨਹੀਂ ਆ ਰਿਹਾ ਲੋਕਾਂ ਨੂੰ, ਉਹ ਸਮਰੱਥ ਹੈ, ਹੀ ਇਜ਼ ਆਲ ਪਾਵਰਫੁਲ। ਉਹਦੇ ਨਾਮ ਦੀ ਔਸ਼ਧੀ ਏਡੀ ਕਰਾਮਾਤੀ ਹੈ, ਸਾਰੇ ਹੀ ਰੋਗ ਸੋਗ ਮਿਟ ਜਾਂਦੇ ਨੇ, ਤੁਹਾਡੇ ਦੁੱਖਾਂ ਦਾ ਨਾਸ਼ ਹੋ ਜਾਵੇਗਾ।
1: ਨਾਨਕ ਦੀਨ ਧੂਰ ਜਨ ਬਾਂਸ਼ਤ ਮਿਲੇ ਲਿਖਤ ਤੁਰ ਮਾਥ।
0: ਗੁਰਦੇਵ ਗੁਰੂ ਅਰਜਨ ਸਾਹਿਬ ਆਂਦੇ ਨੇ ਦੀਨ ਹੋ ਜਾ, ਉਹਦੇ ਪਿਆਰੇ ਸਾਧੂਆਂ ਸੱਤ ਪੁਰਸ਼ਾਂ ਦੀ ਧੂੜ ਮਸਤਕ ਨੂੰ ਲਾ, ਭਾਵ ਸੰਗਤ ਕਰਿਆ ਕਰ, ਤੇਰੇ ਜਿਹੜੇ ਕਰਮ ਨੇ ਸੌਰ ਜਾਣਗੇ ਤੇ ਤੇਰਾ ਜੀਵਨ ਸਫਲਾ ਹੋ ਜਾਵੇਗਾ। ਤੋ ਗੁਰਦੇਵ ਆਂਦੇ ਨੇ ਸਾਧੂ ਦੇ ਚਰਨਾਂ ਦੀ ਧੂੜ, ਗੁਰਾਂ ਦੇ ਚਰਨਾਂ ਦੀ ਧੂੜ, ਪ੍ਰਭੂ ਦੇ ਚਰਨਾਂ ਦੀ ਧੂੜ, ਪ੍ਰਾਲਬਧ ਚੰਗੀ ਹੋਵੇ ਤੇ ਮਿਲਦੀ ਹੈ, ਨਹੀਂ ਤੇ ਬੰਦਾ ਠੱਗਾਂ ਚੋਰਾਂ ਨਾਲ ਹੀ ਨਿਭਦਾ ਹੈ, ਸੰਸਾਰ ਨਾਲ ਹੀ ਨਿਭਦਾ ਹੈ, ਨਿਰੰਕਾਰੀਆਂ ਨਾਲ ਨਹੀਂ ਨਿਭਦਾ। ਨਿਰੰਕਾਰੀ ਤੋਂ ਭਾਵ ਨਿਰਾਕਾਰ ਵਾਹਿਗੁਰੂ ਨਾਲ ਜੁੜੀਆਂ ਹੋਈਆਂ ਰੂਹਾਂ। ਮੈਂ ਕਿਸੇ ਦੇਹਧਾਰੀ ਖੋਤੀ ਗੁਰੂ ਦੀ ਗੱਲ ਨਹੀਂ ਕਰ ਰਿਹਾ, ਕਿਸੇ ਬੰਦੇ ਦੀ ਬਣਾਈ ਜਥੇਬੰਦੀ ਦੀ ਗੱਲ ਨਹੀਂ ਕਰ ਰਿਹਾ, ਕਿਉਂਕਿ ਨਾਮ ਬਹੁਤ ਵਰਤੇ ਜਾਂਦੇ ਨੇ ਅੱਜ ਕੱਲ੍ਹ। ਸਿੱਖ ਨਿਰੰਕਾਰੀ ਹੈ, ਉਹ ਜੋ ਨਿਰਾਕਾਰ ਵਾਹਿਗੁਰੂ ਹੈ ਉਹਦਾ ਉਪਾਸ਼ਕ ਤੇ ਉਹਦੇ ਸਾਕਾਰ ਦਾ ਸਰੂਪ। ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ, ਗੁਰੂ ਨਾਨਕ ਤੋਂ ਗੁਰੂ ਗੋਬਿੰਦ ਸਿੰਘ ਦੇ ਸ਼ਬਦ ਅਵਤਾਰ ਗੁਰੂ ਗ੍ਰੰਥ ਸਾਹਿਬ, ਬਾਕੀ ਕੋਈ ਰੱਬ ਨਾ ਜੋੜਦਾ ਫਕੀਰ, ਉਹਦਾ ਅਦਬ ਉਹਦਾ ਸਤਿਕਾਰ ਜਿਹੜਾ ਗੁਰੂ ਪਰਮੇਸ਼ਰ ਨਾਲੋਂ ਤੋੜਦਾ ਹੈ, ਉਹਦੀ ਮਕਾਣੇ ਵੀ ਨਹੀਂ ਸਿੱਖ ਜਾਂਦਾ, ਝੁਕਣਾ ਤੇ ਦੂਰ ਦੀ ਗੱਲ ਹੈ। ਤੋ ਆਂਦੇ ਪ੍ਰਾਲਬਧ ਚੰਗੀ ਹੋਵੇ ਤੇ ਗੁਰੂ ਪਰਮੇਸ਼ਰ ਸਾਧੂਆਂ ਦੇ ਚਰਨਾਂ ਦੀ ਧੂੜ ਮਿਲਦੀ ਹੈ, ਸੰਗਤ ਮਿਲਦੀ ਹੈ ਤੇ ਮੁਕਤੀ ਹੁੰਦੀ ਹੈ। ਦਾਸ ਇੱਥੇ ਲੜੀਵਾਰ ਕਥਾ ਨੂੰ ਸੰਕੋਚਦਾ ਹੈ, ਆਓ ਅਕਾਲ ਪੁਰਖ ਦੇ ਪਹਿਲੇ ਸਰਗੁਣ ਸਰੂਪ ਗੁਰੂ ਨਾਨਕ ਦੇ ਮਹਾਰਾਜ, ਗੁਰੂ ਨਾਨਕ ਅਕਾਲ ਕੀ ਮੂਰਤ, ਉਹਨਾਂ ਦੇ ਵਿਆਹ ਗੁਰਪੁਰਬ ਤੇ ਵਿਚਾਰ ਕਰਦੇ ਹਾਂ। ਅੱਜ ਉਹ ਮੁਕੱਦਸ ਦਿਹਾੜਾ ਹੈ, ਗੁਰੂ ਨਾਨਕ ਦੀ ਮਹਿਮਾ ਕੀ ਦੱਸਾਂ। ਗੁਰੂ ਅਰਜਨ ਸਾਹਿਬ ਪਾਤਸ਼ਾਹ ਆਂਦੇ ਉਹਦੀ ਹਸਤੀ ਬੜੀ ਬੁਲੰਦ ਹੈ, ਗੁਰੂ ਨਾਨਕ ਨਾਨਕ ਹਰ ਸੋਏ, ਗੁਰੂ ਨਾਨਕ ਇਜ਼ ਦਾ ਪ੍ਰਵੇਡਿੰਗ ਲਾਰਡ, ਪ੍ਰਵੇਡਿੰਗ ਲਾਰਡ ਇਜ਼ ਕਾਲਡ ਗੁਰੂ ਨਾਨਕ, ਖੁਦਾ ਹੀ ਨਾਨਕ ਹੈ ਤੇ ਨਾਨਕ ਹੀ ਖੁਦਾ ਹੈ, ਇਹ ਗੁਰੂ ਅਰਜਨ ਸਾਹਿਬ ਦਾ ਕਥਨ ਹੈ। ਗੁਰੂ ਨਾਨਕ ਦੇਵ ਗੋਬਿੰਦ ਰੂਪ, ਕਈ ਆਖਣਗੇ ਜੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨਕਲ ਰਾਖੀ ਮੇਰੀ, ਈਰਖਾ ਵਸ ਵਿਸ਼ਰਾਮ ਗਲਤ ਦੇ ਕੇ ਨਰਥ ਕਰਨਾ ਚਾਹੁੰਦੇ ਨੇ ਅਰਥ ਦਾ। ਅਖੇ ਜੀ ਵਿਸ਼ਰਾਮ ਏਦਾਂ ਹੈ, ਸਭ ਤੇ ਵੱਡਾ ਸਤਿਗੁਰ, ਅੱਗੇ ਪੜ੍ਹੋ ਨਾਨਕ ਜਿਨਕਲ ਰਾਖੀ ਮੇਰੀ, ਅਗੇ ਗੁਰੂ ਨਾਨਕ ਸਾਹਿਬ ਨੇ ਆਪਣੇ ਆਪ ਨੂੰ ਵੱਡਾ ਨਹੀਂ ਆਖਿਆ, ਸਤਿਗੁਰੂ ਨੂੰ ਆਖਿਆ। ਬੰਦਾ ਪੁੱਛੇ ਵੀ ਗੁਰੂ ਨਾਨਕ ਸਾਹਿਬ ਦੀ ਤੇ ਪੰਕਤੀ ਨਹੀਂ, ਇਹ ਤਾਂ ਗੁਰੂ ਅਰਜਨ ਸਾਹਿਬ ਦੀ ਹੈ, ਤੇ ਗੁਰੂ ਅਰਜਨ ਸਾਹਿਬ ਆਂਦੇ ਨੇ ਸਭ

0: ਵੱਡਾ ਸਤਿਗੁਰ ਨਾਨਕ ਇੱਥੇ ਵਿਸ਼ਰਾਮ ਹੈ ਜਿਨਕਲ ਰਾਖੀ ਮੇਰੀ। ਤੇ ਗੁਰੂ ਅਰਜਨ ਸਾਹਿਬ ਨੇ ਕਈਆਂ ਪੰਕਤੀਆਂ ਚ ਇਹ ਗੱਲ ਆਖੀ ਹੈ ਵੀ ਗੁਰੂ ਨਾਨਕ ਹੀ ਵਾਹਿਗੁਰੂ ਹੈ। ਤੋ ਆਪਦੀ ਈਰਖਾ ਨੂੰ ਆਪਦੀ ਜੇਬ ਚ ਪਾਓ, ਗੁਰੂ ਨਾਨਕ ਨਾਲੋਂ ਵੱਡਾ ਕੋਈ ਨਹੀਂ। ਗੁਰੂ ਨਾਨਕ ਇਸ ਦਾ ਗ੍ਰੇਟੈਸਟ ਆਫ ਆਲ, ਦੇਰ ਇਜ਼ ਨਨ ਟੂ ਕੰਪੇਅਰ ਵਿਦ ਗੁਰੂ ਨਾਨਕ। ਖੈਰ, ਬੇਅੰਤ ਉਹਨਾਂ ਦੇ ਕੌਤਕ ਨੇ। ਨਨਕਾਣਾ ਸਾਹਿਬ ਤੋਂ ਚਲੇ ਗਏ ਆਪਣੀ ਭੈਣ ਦੇ ਕੋਲ ਸੁਲਤਾਨਪੁਰ, ਬੇਬੇ ਨਾਨਕੀ, ਉਹਨਾਂ ਪਾਸ ਰਹਿੰਦੇ ਨੇ। ਤੇ ਭੈਣ ਜੀ ਉਹਨਾਂ ਦੇ ਪਤੀ ਦੇਵ ਜੈ ਰਾਮ ਜੀ, ਕਾਫੀ ਰਸੂਖ ਹੈ ਸ਼ਹਿਰ ਵਿੱਚ ਉਹਨਾਂ ਦਾ। ਉਹ ਚਿਤਵਣੀਆਂ ਕਰਦੇ ਰਹਿੰਦੇ ਸਨ ਵੀ ਗੁਰੂ ਨਾਨਕ ਸਾਹਿਬ ਦਾ ਵਿਆਹ ਕਰਨਾ ਚਾਹੀਦਾ ਹੈ। ਸੁਲਤਾਨਪੁਰ ਦੀ ਧਰਤੀ ਤੇ ਮੋਦੀਖਾਨੇ ਜੌਬ ਕਰਦੇ ਨੇ। ਚਲੋ, ਸੁਲਤਾਨਪੁਰ ਇੱਕ ਰਿਸ਼ਤਾ ਆਉਂਦਾ ਹੈ, ਪੱਖੋ ਕੇ ਗ੍ਰਾਮ ਬਸੇ ਤਹਿ ਮੂਲਾ ਨਾਮ। ਮੂਲਾ ਖੱਤਰੀ ਜੀ ਪੱਖੋ ਕੇ ਗ੍ਰਾਮ ਦੇ ਰਹਿਣੇ ਵਾਲੇ। ਉਹ ਆਪਣੀ ਲੜਕੀ ਦਾ ਰਿਸ਼ਤਾ ਖੁਦ ਖੁਦਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਲਈ ਸੁਲਤਾਨਪੁਰ ਭੇਜਦੇ ਨੇ। ਇਹ ਹੁਣ ਜਿਹੜੇ ਮੂਲ ਚੰਦ ਜੀ ਨੇ, ਨੇਕ ਪੁਰਸ਼ ਨੇ, ਨੇਕੀ ਨਾਲ ਆਪਣੀ ਪਟਵਾਰੀ ਵਾਲੀ ਜੌਬ ਕਰਦੇ ਨੇ। ਚਲੋ, ਵੱਡੇ ਭਾਗ ਗੁਰੂ ਘਰ ਦੇ ਨਾਲ ਸੰਬੰਧ ਜੁੜਨ ਲੱਗਾ ਹੈ, ਬੀਬੀ ਸੁਲੱਖਣੀ ਦਾ ਰਿਸ਼ਤਾ ਹੋ ਗਿਆ। ਆਂਦੇ ਜੈ ਰਾਮ ਜੀ ਬੜੇ ਖੁਸ਼ ਨੇ, ਸਗਾਈ ਤੋਂ ਇੱਕ ਸਾਲ ਬਾਅਦਾਂ ਤਾਰੀਖ ਵੱਲ ਧਿਆਨ ਦਈਏ ਤੇ 1545 ਬਿਕਰਮੀ ਸੰਮਤ, 1487 ਈਸਵੀ, ਉਹ ਦਿਨ ਆਖਿਰ ਆ ਗਿਆ ਜਿਹੜਾ ਮੁਕਰਰ ਹੋਇਆ ਸੀ ਵਿਆਹ ਦੇ ਲਈ। ਸੁਲਤਾਨਪੁਰ ਤੋਂ ਜੰਝ ਚੱਲਣੀ ਸੀ, ਮਾਝੇ ਵੱਲ ਨੂੰ ਇਹਦਾ ਆਗਾਜ਼ ਹੋਣਾ ਸੀ। ਬਾਬਾ ਮੂਲ ਚੰਦ ਪਟਵਾਰੀ ਜੀ ਦੇ ਇਲਾਕੇ ਬਟਾਲੇ ਵੱਲ ਨੂੰ, ਬਾਬਾ ਮਹਿਤਾ ਕਾਲੂ ਜੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਪਿਤਾ ਰਾਏ ਭੋਏ ਦੀ ਤਲਵੰਡੀ ਤੋਂ ਸੁਲਤਾਨਪੁਰ ਨੂੰ ਚੱਲਣ ਲੱਗੇ ਤੇ ਰਾਜਾ ਰਾਏ ਬਲਾਰ ਉਹਨੇ ਮਾਇਆ ਘੋੜੇ ਹਾਥੀ ਘੱਲੇ ਵੀ ਮੇਰੇ ਮੁਰਸ਼ਦ ਦਾ ਵਿਆਹ ਹੈ, ਤੇ ਸ਼ਾਨੋ ਸ਼ੌਕਤ ਦੀ ਸਵਾਰੀ ਜਾਣੀ ਚਾਹੀਦੀ ਹੈ। ਹਜੇ ਕਿ ਗੁਰੂ ਨਾਨਕ ਸਾਹਿਬ ਦਾ ਸੁਭਾਅ ਫਕੀਰਾਂ ਵਾਲਾ, ਪਰ ਇਹ ਸੇਵਕਾਂ ਦੀ ਆਪਣੀ ਭਾਵਨਾ। ਲੀਨੇ ਤੁਰੰਗਮ ਭੂਖਨ ਸੰਯੁਕਤ ਸੁੰਦਰ ਜ਼ੀਨ ਜਿਨੈ ਸ਼ਬਸ਼ਾਈ। ਕੀ ਸਿਫਤ ਦੱਸੀਏ ਘੋੜਿਆਂ ਦੀ, ਕਾਠੀਆਂ ਦੀ ਤੇ ਹਾਥੀਆਂ ਦੀ। ਨਹੀਂ ਸੀ ਲੈਣਾ ਚਾਹੁੰਦੇ ਮਹਿਤਾ ਕਾਲੂ ਜੀ ਇਹ ਗਿਫਟ, ਧੱਕੋ ਜ਼ੋਰੀ ਰਾਏ ਬਲਾਰ ਨੇ ਭੇਟਾ ਕੀਤੀ ਤੇ ਤਿਆਰੀ ਕਰਕੇ ਬਾਬਾ ਕਾਲੂ ਜੀ ਪਹੁੰਚੇ ਸੁਲਤਾਨਪੁਰ। ਉਧਰ ਸੁਲਤਾਨਪੁਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਨਾਲ ਪ੍ਰੇਮ ਰੱਖਣ ਵਾਲੇ ਲੋਕਾਂ ਦਾ ਵੀ ਇਕੱਠ ਹੋਇਆ, ਉਹ ਵੀ ਨਾਲ ਗੁਰਾਂ ਦੇ ਚੱਲ ਪਏ। ਇਤਿਹਾਸ ਵਿੱਚ ਜ਼ਿਕਰ ਹੈ ਘੋੜੇ ਹਾਥੀ ਜਾਂਜੀ ਬੜੀ ਸ਼ਾਨੋ ਸ਼ੌਕਤ ਦੇ ਨਾਲ ਜਾ ਰਹੇ ਨੇ। ਪੈਂਡਾ ਤੈਅ ਕਰਦੇ ਗਏ ਤੇ ਇਤਿਹਾਸ ਦੇ ਵਿੱਚ ਇਹ ਜ਼ਿਕਰ ਹੈ ਪਿੰਡ ਖਡੂਰ ਵਿਖੇ ਰਾਤ ਕੱਟੀ ਹੈ ਬਰਾਤੀਆਂ ਨੇ। ਸੁਬਾਹ ਹੋਈ, ਅੱਗੇ ਨੂੰ ਪੈਂਡਾ ਤੈਅ ਕਰਨ ਲੱਗ ਪਏ। ਗੁਰੂ ਨਾਨਕ ਸਾਹਿਬ ਦੀ ਸ਼ਾਨ ਐਸੀ ਸੀ, ਬ੍ਰਿਜ ਭਾਸ਼ਾ ਵਿੱਚ ਗੀਤ ਲਿਖੇ ਹੋਏ ਨੇ, ਸ੍ਰੀ ਗੁਰੂ ਨਾਨਕ ਪ੍ਰਕਾਸ਼ ਦੇ ਵਿੱਚ ਜ਼ਿਕਰ ਹੈ, ਦੇਖ ਹੈ ਦੁੱਲਹ ਦੌਰ ਦਰਸ ਦੁੱਖ ਦਾਰਦ ਦਲਤ। ਦੌੜ ਦੌੜ ਕੇ ਦੂਲੇ ਵੱਲ ਲੋਕ ਵੇਹਦੇ ਨੇ, ਜਾਣਦੇ ਨੇ ਜਿਹਨੂੰ ਜਿਹਨੂੰ ਇਹਦੇ ਦਰਸ਼ਨ ਹੋ ਗਏ ਨਾ, ਉਹਦੇ ਜੀਵਨ ਚ ਨਾ ਦਲਿੱਦਰ ਹੀ ਰਹਿਣਾ ਨਾ ਦੁਖੀ ਰਹਿਣੇ ਨੇ। ਜੋ ਮਿਸ ਬੇਨਜ਼ਰ ਏ ਨਾਨਕ ਸ਼ਰੇ ਨਾਬ ਮੀ ਗਰਦਦ ਗੋਇਦ ਬੰਤਾ ਸਿੰਘ ਗੁਫਤ ਰੰਜ਼ੂਰ ਓ ਗਮਗੀਨ ਕਾਮਯਾਬ ਮੀ ਗਰਦਦ। ਗੁਰੂ ਨਾਨਕ ਦੀ ਸ਼ਾਨ ਵਿੱਚ ਇਹ ਫਾਰਸੀ ਦਾ ਮੈਂ ਫਿਕਰਾ ਲਿਖਿਆ ਹੈ। ਗੁਰੂ ਨਾਨਕ ਦੀ ਵਾਹਦ ਐਸੀ ਹਸਤੀ ਹੈ, ਦੂਸਰੀ ਕੋਈ ਹੋਈ ਨਹੀਂ। ਜਿਵੇਂ ਪਾਰਸ ਦੇ ਨਾਲ ਨਿਕੰਮਾ ਜਿਹਾ ਲੋਹਾ ਛੂਹ ਜਾਵੇ ਤੇ ਸੋਨਾ ਬਣਦਾ ਹੈ ਨਾ, ਲੋਹੇ ਵਰਗਾ ਬੰਦਾ, ਮਨੂਰ ਵਰਗਾ ਬੰਦਾ, ਮੈਲ ਵਰਗਾ ਬੰਦਾ, ਘਰ ਦਾ ਨਾ ਘਾਟ ਦਾ ਬੰਦਾ, ਰੋਗੀ ਸੋਗੀ ਬੰਦਾ, ਗੁਰੂ ਨਾਨਕ ਦੇ ਚਰਨਾਂ ਦਾ ਸਪਰਸ਼ ਪਾ ਲਵੇ ਤੇ ਸੋਨੇ ਵਰਗਾ ਹੋ ਜਾਂਦਾ ਹੈ, ਨੇਕਨਾਮੀ ਹੋ ਜਾਂਦਾ ਹੈ। ਇੱਥੇ ਸੱਜਣ ਠੱਗ ਸੱਜਣ ਸੰਤ ਹੋ ਗਿਆ, ਇੱਥੇ ਕੌਡਾ ਰਾਕਸ਼ ਦੇਵ ਹੋ ਨਿਬੜਿਆ। ਗੁਰੂ ਨਾਨਕ ਦੀ ਅਜ਼ਮਤੀ ਕੁਝ ਐਸੀ ਹੈ, ਉਹਦੇ ਬਾਰੇ ਤੇ ਬਾਣੀ ਵਿੱਚ ਆਉਂਦਾ ਹੈ, ਗੁਰ ਪਰਮੇਸ਼ਰ ਸੇਵਿਆ ਭੈ ਭੰਜਨ ਦੁੱਖ ਲੱਥ ਬਾਈ ਸਰਵਿੰਗ ਦਾ ਟਰੂ ਗੁਰੂ ਗੁਰੂ ਨਾਨਕ ਕੈਂਡ ਪ੍ਰੀਵੇਡਿੰਗ ਲਾਰਡ ਯੂਰ ਆਲ ਸਫਰਿੰਗਸ ਐਂਡ ਪੇਨਸ ਵਿਲ ਬੀ ਟੇਕਨ ਅਵੇ। ਸਾਰੇ ਹੀ ਰੋਗ ਸੋਗ ਮਿਟ ਜਾਣਗੇ ਬਾਪੂ ਗੁਰੂ ਨਾਨਕ ਦੇ ਗੀਤ ਗਾਵੇਂਗਾ ਤੇ। ਸਤਿਗੁਰ ਗਹਿਰ ਗੰਭੀਰ ਹੈ ਸੁਖ ਸਾਗਰ ਅਗ ਖੰਡ, ਸੁੱਖਾਂ ਦਾ ਸਾਗਰ ਹੈ ਉਹ। ਕਦਮ ਬੋਸੀ ਕੀਤੀ ਲੋਕਾਂ ਨੇ, ਚਲਦੀ ਚਲਦੀ ਜੰਝ ਬਟਾਲਾ ਸ਼ਹਿਰ ਪਹੁੰਚ ਗਈ। ਇਹ ਬਟਾਲਾ ਸ਼ਹਿਰ ਰਾਜਾ ਰਾਵ ਦੇ ਉਹ ਭੱਟੀ ਦਾ ਵਸਾਇਆ ਹੋਇਆ ਸੀ, ਕੋਈ 1465 ਈਸਵੀ ਦੀ ਬਾਤ ਪ੍ਰਫੁੱਲਤ ਹੈ। ਤੁਹਾਨੂੰ ਪਤਾ ਨਾ, ਰਾਜੇ ਸ਼ਹਿਰਾਂ ਦੇ ਘੇਰੇ ਘੇਰੇ ਵੱਡੀਆਂ ਕੰਧਾਂ ਉਸਾਰਦੇ ਸਨ ਸਕਿਉਰਟੀ ਲਈ, ਤੋ ਇਹ ਬਟਾਲੇ ਨਗਰ ਦੇ ਘੇਰੇ ਘੇਰੇ ਵੀ ਕੰਧਾਂ ਸਨ। ਭਾਈ ਮੂਲ ਚੰਦ ਪਟਵਾਰੀ ਜੀ ਤੇ ਪਿੰਡ ਪੱਖੋ ਕੇ ਰੰਧਾਵੇ ਦੇ ਪੈਂਚ ਅਜਿੱਤਾ ਰੰਧਾਵਾ ਜੀ ਚੌਧਰੀ, ਜੋ ਗੁਰੂ ਨਾਨਕ ਦੇ ਸੇਵਕ ਨੇ, ਇਹਨਾਂ ਬਰਾਤ ਦਾ ਸਵਾਗਤ ਕੀਤਾ ਤੇ ਜਿੱਥੇ ਬਰਾਤ ਠਹਿਰਦੀ ਹੈ ਉਹ ਇੱਕ ਕੰਧ ਉੱਥੇ ਵੀ ਸੀ, ਕੰਧ ਦੇ ਨਜ਼ਦੀਕ ਠਹਿਰੀ, ਉੱਚੀਆਂ ਕੱਚੀਆਂ ਕੰਧਾਂ। ਇੱਕ ਇਤਿਹਾਸ ਦਾ ਪੱਖ ਇਹ ਵੀ ਹੈ ਵੀ ਸ਼ਰਾਰਤੀ ਲੋਕਾਂ ਨੇ ਧੱਕਾ ਦੇ ਕੇ ਬਰਾਤ ਤੇ ਕੰਧ ਸੁੱਟਣੀ ਚਾਹੀ ਸੀ ਤੇ ਗੁਰੂ ਨਾਨਕ ਸਾਹਿਬ ਮੁਸਕਰਾਉਂਦੇ ਹੋਏ ਆਖਣ ਲੱਗੇ, ਨਹੀਂ ਡਿੱਗਣ ਵਾਲੀ, ਸਦੀਆਂ ਤੱਕ ਰਹੇਗੀ। ਮੈਂ ਇਹ ਗੱਲ ਨਹੀਂ ਆਂਦਾ ਵੀ ਉਹ ਸਦਾ ਹੀ ਰਹਿਣੀ ਹੈ, ਸਭ ਕੁਝ ਖੁਰ ਜਾਂਦਾ, ਪਰ ਸਦੀਆਂ ਲਫ਼ਜ਼ ਸੀਧੇ ਵੇਖੋ ਕਿੰਨੀਆਂ ਗੁਜ਼ਰ ਗਈਆਂ, ਅੱਜ ਵੀ ਕੰਧ ਖਲੋਤੀ ਜੇ। ਮੈਂ ਫਿਰ ਆਪਣੀ ਕਲਮ ਦੇ ਨਾਲ ਸਿਫਤ ਕਰਦੇ ਹੋਏ ਗੁਰੂ ਨਾਨਕ ਦੇ ਅਲਫਾਜ਼ਾਂ ਨੂੰ ਫੁੱਲ ਅਰਪਿਤ ਕੀਤੇ ਨੇ, ਕਲਾਮੇ ਨਾਨਕ ਅਬਦੀਓ ਮਤੀਨ ਗੋਇਦ ਬੰਤਾ ਸਿੰਘ ਗੁਫਤ ਕੇ ਆਯਦ ਜ਼ੇ ਹੱਕ ਜਾਵੇਦਾਨ ਬਰ ਜ਼ਮੀਨ। ਜ਼ਮੀਨ ਚੱਲ ਸਕਦੀ ਹੈ, ਅਸਮਾਨ ਚੱਲ ਸਕਦਾ ਹੈ, ਗੁਰੂ ਨਾਨਕ ਦਾ ਬਚਨ ਨਹੀਂ ਜੇ ਚਲਾਏ ਮਨ ਹੁੰਦਾ ਸਦਾ ਪ੍ਰਗਟ ਰਹਿੰਦਾ ਹੈ। ਗੁਰ ਕਾ ਸ਼ਬਦ ਨਾ ਮੇਟੈ ਕੋਏ, ਗੁਰ ਨਾਨਕ ਨਾਨਕ ਹਰ ਸੋਏ। ਗੁਰੂਜ਼ ਵਰਡ ਇਜ਼ ਇਨਫੋਲੇਬਲ, ਉਹਦਾ ਬਚਨ ਪੱਥਰ ਤੇ ਲਕੀਰ ਵਰਗਾ ਹੈ। ਚਲੋ ਉੱਥੇ ਅੱਜ ਕੱਲ੍ਹ ਗੁਰਦੁਆਰਾ ਕੰਧ ਸਾਹਿਬ ਬਣਿਆ ਹੋਇਆ, ਦਰਸ਼ਨ ਕਰ ਆਇਓ। ਭਾਈ ਮੂਲ ਚੰਦ ਖੱਤਰੀ ਦੇ ਗ੍ਰਹਿ ਵਿਖੇ ਟਕਾ ਹੋਇਆ। ਇੱਥੇ ਹੁਣ ਵਿਆਹ ਹੋਣਾ ਹੈ, ਲਾਵਾਂ ਹੋਣੀਆਂ ਨੇ, ਬ੍ਰਿਜ ਭਾਸ਼ਾ ਵਿੱਚ ਅਲਫਾਜ਼ ਨੇ, ਅੰਦਰ ਸੁੰਦਰ ਸਦਨ ਤੇ ਲਿਆਏ ਮੋਦ ਬਿਲੰਦ, ਲਖਮੀ ਰੂਪ ਸੁਲਖਨੀ, ਢਿੱਗ ਸ਼੍ਰੀ ਨਾਨਕ ਚੰਦ, ਗੁਰੂ ਨਾਨਕ ਵਾਹਿਗੁਰੂ ਦਾ ਰੂਪ ਹੈ, ਵਾਹਿਗੁਰੂ ਦੇ ਨਾਲ ਕੌਣ ਹੈ, ਉਹਦੀ ਸ਼ਕਤੀ ਮਾਇਆ ਮਾਈ, ਉਹ ਨਾਰਾਇਣ ਹੈ ਨਾਲ ਉਹਦੇ ਲਕਸ਼ਮੀ ਹੈ, ਭਾਵ ਗੁਰੂ ਨਾਨਕ ਨਾਲ ਜਿਹਦਾ ਸੰਬੰਧ ਜੁੜਿਆ ਹੈ, ਕੋਈ ਆਮ ਔਰਤ ਥੋੜਾ ਹੋਵੇਗੀ। ਆਦਿ ਸ਼ਕਤੀ ਦਾ ਰੂਪ ਮਾਤਾ ਸੁਲੱਖਣੀ ਹੈ, ਇਹ ਕਵੀ ਰਾਜ ਸੰਤੋਖ ਸਿੰਘ ਨੇ ਮਹਿਮਾ ਗਾਈ ਆਪਦੇ ਬਾਪੂ ਦੀ। ਸਾਡੀ ਤੇ ਜ਼ਬਾਨ ਨੂੰ ਹੀ ਲਕਵਾ ਹੋ ਜਾਂਦਾ ਵਡਿਆਈ ਕਰਨ ਲੱਗਿਆਂ ਗੁਰੂ ਨਾਨਕ ਦੀ, ਉਲਟੀ ਨਿੰਦਾ ਕਰੀ ਜਾਣਗੇ, ਅਖੇ ਜੀ ਆਮ ਇਨਸਾਨ ਸੀ ਸਾਡੇ ਵਰਗਾ। ਆ ਤੁਹਾਡੇ ਅਵਤਾਰ ਭਗਵਾਨ ਪੈਗੰਬਰ ਜਿਹਦੇ ਹੁਕਮ ਚਾਹੁੰਦੇ ਨੇ, ਆਪ ਨਾਰਾਇਣ ਕਲਾਧਾਰ ਜਗ ਮੈਂ ਪਰਵਰਿਓ, ਉਹ ਖੁਦਾ ਗੁਰੂ ਨਾਨਕ ਹੈ, ਕੋਈ ਮਾਮੂਲੀ ਗੁਰੂ ਨਾ ਜਾਣਿਓ ਸਕੂਲਾਂ ਵਾਲਾ। ਸਤਿਗੁਰ ਦਾਤਾ ਮੁਕਤ ਕਰਾਏ, ਗੁਰੂ ਗ੍ਰੈਂਡ ਸਮੈਸੀਪੇਸ਼ਨ, ਮੁਕਤੀ ਦੇਣ ਤੁਹਾਨੂੰ ਇਸ ਦੁਨੀਆਂ ਤੇ ਆਇਆ। ਛੱਪੜਾਂ ਦੇ ਡੱਡੂ ਕੀ ਜਾਣਨ ਸਾਗਰ ਦੀ ਗਹਿਰਾਈ ਨੂੰ, ਇਹਨਾਂ ਨੂੰ ਆਪਦੇ ਵਰਗਾ ਹੀ ਲੱਗਦਾ ਨੰਗਾ ਨੂੰ ਗੁਰੂ ਨਾਨਕ, ਉਹ ਖਾਲੀ ਭਾਂਡੇ ਭਰਨ ਵਾਲਾ ਹੈ। ਉਹਦੇ ਚਰਨ ਪਏ ਪਟਵਾਰੀ ਦੇ ਘਰ, ਨਾਲ ਲਿਆ ਕੇ ਬਿਠਾਇਆ ਗਿਆ ਸ਼ਕਤੀ ਦੀ ਮੂਰਤ, ਸੁੰਦਰ ਸਰੂਪ ਬੀਬੀ ਸੁਲੱਖਣੀ ਨੂੰ, ਤੇ ਪੰਡਿਤ ਹਰਦਿਆਲ ਵਿਆਹ ਦੀ ਰੀਤ ਨਿਭਾਉਣ ਲੱਗਾ। ਕਹਿੰਦੇ ਨੇ ਬੇਦੀ ਤਿਆਰ ਹੋਈ, ਅੱਗ ਬਾਲੀ ਗਈ, ਵੇਦ ਮੰਤਰ ਪੜ੍ਹਨ ਲੱਗਾ ਤੇ ਗੁਰੂ ਨਾਨਕ ਸਾਹਿਬਾਂ ਦੇ ਪੰਡਿਤ ਜੀ, ਮੈਂ ਵੇਦਾਂ ਨੂੰ ਇਸ਼ਟ ਨਹੀਂ ਮੰਨਦਾ, ਹੁਣ ਇੱਥੇ ਖੰਡਨ ਨਹੀਂ ਕੀਤਾ, ਇੱਥੇ ਨਵੇਂ ਧਰਮ ਚਲਾਉਣ ਦੀ ਗੱਲ ਕੀਤੀ ਹੈ। ਤੋ ਕੋਈ ਇਹ ਨਾ ਆਖੇ ਵੀ ਗੁਰੂ ਨਾਨਕ ਸਾਹਿਬ ਨੇ ਕਿਸੇ ਧਰਮ ਨੂੰ ਖੰਡਨ ਕੀਤਾ ਹੈ, ਨਾ, ਪਖੰਡ ਦਾ ਖੰਡਨ ਹੁੰਦਾ ਹੈ। ਗੁਰੂ ਪੀਰ ਕਿਸੇ ਦਾ ਖੰਡਨ ਨਹੀਂ ਕਰਦੇ, ਉਹ ਤੇ ਸਾਰੇ ਧਰਮ ਉਹਨਾਂ ਦੇ ਹੁਕਮ ਚ ਪ੍ਰਗਟ ਨੇ। ਇਹ ਨਫ਼ਰਤੀ ਪ੍ਰਚਾਰਕ ਨਫ਼ਰਤ ਫੈਲਾਉਣ ਲਈ ਦੂਜੇ ਧਰਮ ਨੂੰ ਨੀਵਾਂ ਦਿਖਾਉਂਦੇ ਨੇ। ਤੁਹਾਡੇ ਕੋਲ ਕੋਈ ਅਧਿਕਾਰ ਨਹੀਂ ਕਿਸੇ ਦੇ ਧਾਰਮਿਕ ਗ੍ਰੰਥਾਂ ਨੂੰ ਕਿਸੇ ਧਰਮ ਨੂੰ ਭੰਡਣ ਦਾ। ਕੱਲ੍ਹ ਨੂੰ ਜਦੋਂ ਉਹ ਸਾਨੂੰ ਭੰਡਦੇ, ਫਿਰ ਸਾਡੇ ਹਿਰਦੇ ਬਲੂੰਦਰੇ ਜਾਂਦੇ ਆ। ਅਗਲੇ ਦੇ ਪਿਓ ਦਾ ਅਦਬ ਕਰੋ ਤੇ ਆਪਦੇ ਦਾ ਕਰਵਾਉਣਾ ਸਿੱਖੋ। ਇਹ ਫੁਲਵਾੜੀ ਹੈ ਖੁਦਾ ਦੀ ਦੁਨੀਆ, ਰੰਗ ਬਿਰੰਗੇ ਹਿੰਦੂ ਸਿੱਖ ਮੁਸਲਮਾਨ ਈਸਾਈ ਯਹੂਦੀ ਫੁੱਲ ਨੇ, ਉਹਨੂੰ ਭਾਉਂਦੇ ਨੇ, ਸਾਰਿਆਂ ਦਾ ਮਾਲੀ ਹੈ। ਸਾਰੇ ਫੁੱਲ ਪੱਟ ਕੇ ਇੱਕ ਰੰਗ ਦੇ ਨਹੀਂ ਰਹਿੰਦੇ। ਔਰੰਗਜ਼ੇਬ ਕਰਨੇ ਚਾਹੁੰਦਾ ਸੀ, ਅੱਜ ਖੁਰਾ ਖੋਜ ਮਿਟ ਗਿਆ ਉਹਦਾ। ਇੰਦਰਾ ਗਾਂਧੀ ਕਰਨਾ ਚਾਹੁੰਦੀ ਸੀ, ਅੱਜ ਖੁਰਾ ਖੋਜ ਮਿਟ ਗਿਆ ਉਹਦਾ। ਕੱਲ੍ਹ ਨੂੰ ਜਿਹੜਾ ਵੀ ਇਸ ਰਸਤੇ ਤੇ ਚੱਲੇਗਾ, ਉਹਦਾ ਖੁਰਾ ਖੋਜ ਹੀ ਮਿਟਣਾ ਹੈ। ਕਦੇ ਵੀ ਇੱਕ ਕੌਮ ਦੁਨੀਆਂ ਤੇ ਨਹੀਂ ਰਹਿੰਦੀ, ਅਨੇਕਾਂ ਰੰਗ ਨੇ ਵਾਹਿਗੁਰੂ ਦੇ, ਸਾਰੇ ਹੀ ਸੋਭਨੀਕ ਨੇ। ਆਪੋ ਆਪਣੇ ਧਰਮ ਵਿੱਚ ਪੱਕੇ ਰਹੋ, ਕਿਸੇ ਨੂੰ ਕਨਵਰਟ ਨਾ ਕਰੋ, ਪੈਸੇ ਸੁੱਟ ਕੇ ਡਾਂਗ ਦੇ ਜ਼ੋਰ ਨਾਲ, ਪ੍ਰੇਮ ਨਾਲ ਪ੍ਰਚਾਰ ਕਰੋ। ਜਿਹਨੂੰ ਤੁਹਾਡਾ ਧਰਮ ਚੰਗਾ ਲੱਗੇ ਆਪੇ ਅਪਣਾ ਲਵੇਗਾ। ਖੈਰ, ਮਹਾਰਾਜ ਕਹਿੰਦੇ ਨਾ ਬ੍ਰਾਹਮਣ ਹੀ ਮੇਰਾ ਗੁਰੂ ਹੈ, ਨਾ ਅਗਨੀ ਨੂੰ ਮੈਂ ਸਾਖੀ ਮੰਨਦਾ, ਮੈਂ ਤੁਹਾਡੇ ਵਾਲੀਆਂ ਲਾਵਾਂ ਨਹੀਂ ਲਵਾਂਗਾ। ਹੁਣ ਪ੍ਰਭੂ ਦਾ ਸਰੂਪ ਆਏ ਨੇ, ਇਹਨਾਂ ਦੀ ਮਰਿਆਦਾ ਵਿੱਚ ਥੋੜਾ ਵੱਜਣਗੇ। ਉਹ ਬਣਦਰ ਦਿਆਲ ਆਂਦਾ ਜੀ, ਫਿਰ ਕਿਸ ਰੀਤ ਨਾਲ ਲਾਵਾਂ ਲੈਣੀਆਂ ਨੇ? ਗੁਰੂ ਨਾਨਕ ਸਾਹਿਬਾਂ ਦੇ ਇੱਕ ਚੌਂਕੀ ਪੀੜ੍ਹੀ ਫੱਟੀ ਕਹਿ ਲਓ, ਇੱਕ ਦਵਾਤ ਕਲਮ, ਇੱਕ ਕਾਗਜ਼ ਦਾ ਟੁਕੜਾ ਤੇ ਇੱਕ ਸੁੰਦਰ ਰੁਮਾਲ ਲਿਆਓ। ਆ ਗਿਆ ਜੀ ਸਭ ਕੁਝ। ਗੁਰੂ ਨਾਨਕ ਸਾਹਿਬ ਨੇ ਇੱਕ ਮੰਤਰ ਲਿਖਿਆ ਕਾਗਜ਼ ਤੇ, ਫੱਟੀ ਤੇ, ਚੌਂਕੀ ਤੇ ਰੁਮਾਲ ਵਿਛਾ ਕੇ ਉਹ ਕਾਗਜ਼ ਰੱਖ ਦਿੱਤਾ ਤੇ ਪੰਡਿਤ ਹਰਦਿਆਲ ਜੀ ਪੁੱਛਦੇ, ਇਹ ਕਿਹੜਾ ਮੰਤਰ ਹੈ? ਗੁਰੂ ਨਾਨਕ ਸਾਹਿਬਾਂ ਦੇ ਮੇਰੇ ਇਸ਼ਟ ਮੇਰੇ ਸਤਿਗੁਰੂ ਉਸ ਪਰਮੇਸ਼ਵਰ ਦਾ ਬਖਸ਼ਿਆ ਮੰਤਰ ਹੈ। ਸਾਡਾ ਸਾਖੀ ਸਾਡਾ ਸਤਿਗੁਰੂ ਹੈ, ਅਸੀਂ ਅੱਗ ਨੂੰ ਸਾਖੀ ਬਣਾ ਕੇ ਕੀ ਲੈਣਾ? ਸਿੱਖੋ ਸੁਣ ਲਓ, ਕਿਉਂ ਸਿੱਖ ਅੱਗ ਦੇ ਘੇਰੇ ਲਾਵਾਂ ਨਹੀਂ ਲੈਂਦਾ? ਬਾਣੀ ਪੜਿਆ ਕਰੋ, ਕੀਤਾ ਲੋੜੀਐ ਕੰਮ ਸੋ ਹਰ ਪਹਿ ਆਖੀਐ, ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀਐ, ਸਾਡੀ ਸਾਖੀ ਸਾਡੀ ਗਵਾਹੀ ਗੁਰੂ ਭਰਦਾ ਹੈ। ਪਰਮੇਸ਼ਵਰ ਨੂੰ ਅਸੀਂ ਸਾਖੀ ਗਵਾਹ ਜਾਣ ਕੇ ਲਾਵਾਂ ਲੈਂਦੇ ਹਾਂ। ਪਰਮੇਸ਼ਵਰ ਦਾ ਰੂਪ ਹੈ ਬਾਣੀ, ਉਹਦੀ ਸਿਫਤ ਉਹਦਾ ਹੀ ਰੂਪ ਹੈ। ਤੋ ਸਾਨੂੰ ਅੱਗ ਨੂੰ ਸਾਖੀ ਰੱਖਣ ਦੀ ਕੋਈ ਲੋੜ ਨਹੀਂ ਹੈ। ਗੁਰੂ ਨਾਨਕ ਸਾਹਿਬ ਦਾ ਗੁਰੂ ਕੌਣ ਹੈ? ਕਈ ਆਂਦੇ ਜੀ ਫਲਾਣੇ ਫਕੀਰ ਨੂੰ ਲੰਗਰ ਛਕਾਇਆ, ਟਮਕਾਨੇ ਬਲੀਰ ਨੂੰ ਲੰਗਰ ਛਕਾਇਆ। ਉਹ ਗੁਰੂ ਨਾਨਕ ਨੂੰ ਵੱਡਾ ਕਿਹੜਾ ਭਗਤ ਸੰਤ ਆ ਗਿਆ ਵੀ ਜਿਹਨੂੰ ਉਹਨੇ ਗੁਰੂ ਧਾਰਨਾ? ਗੁਰੂ ਨਾਨਕ ਨੂੰ ਪੁੱਛੋ ਗੁਰੂ ਕੌਣ ਹੈ ਉਹਨਾਂ ਦਾ? ਅਪਰੰਪਰ ਪਾਰ ਬ੍ਰਹਮ ਪਰਮੇਸ਼ਰ, ਨਾਨਕ ਗੁਰ ਮਿਲਿਆ ਸੋਈ ਜੀਓ। ਆਂਦੇ ਮੇਰਾ ਗੁਰੂ ਅਪਰੰਪਰ ਪਾਰ ਬ੍ਰਹਮ ਪਰਮੇਸ਼ਰ ਹੈ, ਉਹਦੇ ਬਿਨਾਂ ਦੂਜਾ ਨਹੀਂ। ਸ਼ਬਦ ਗੁਰੂ ਸੁਰਤ ਧੁਨ ਚੇਲਾ, ਉਹਦੀ ਸਿਫਤ ਦੇ ਸ਼ਬਦ ਉਹਨਾਂ ਨੂੰ ਹੀ ਮੈਂ ਗੁਰੂ ਸਮਝਦਾ ਹੈ। ਵਾਹੋ ਵਾਹੋ ਬਾਣੀ ਨਿਰੰਕਾਰ ਹੈ ਤਿਸ ਜੇ ਵਡੇ ਅਵਰ ਨਾ ਕੋਏ, ਵਾਹਿਗੁਰੂ ਦੀ ਬਾਣੀ ਵਾਹਿਗੁਰੂ ਦਾ ਰੂਪ। ਮੇਰੀ ਆਵਾਜ਼ ਮੇਰਾ ਹੀ ਰੂਪ ਹੈ ਨਾ, ਤੋ ਬਾਣੀ ਵਾਹਿਗੁਰੂ ਦੀ ਆਵਾਜ਼ ਹੈ, ਤੋ ਵਾਹਿਗੁਰੂ ਦਾ ਰੂਪ ਹੋਈ। ਤਾਂ ਆਖੀਦਾ ਪੋਥੀ ਪਰਮੇਸ਼ਰ ਕਾ ਥਾਨ, ਤੋ ਸਾਡਾ ਇਸ਼ਟ ਪਰਮੇਸ਼ਵਰ ਹੈ। ਗੁਰੂ ਨਾਨਕ ਸਾਹਿਬ ਆਂਦੇ ਉਹਨਾਂ ਮੈਨੂੰ ਸੱਚਖੰਡ ਮਹਾਂਮੰਤਰ ਦਿੱਤਾ, ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਪੰਗ ਗੁਰ ਪ੍ਰਸਾਦ। ਔਰ ਇਹ ਮਹਾਂਮੰਤਰ ਮੈਂ ਲਿਖ ਦਿੱਤਾ ਹੈ ਕਾਗਜ਼ ਤੇ। ਇਹ ਮਹਾਂਮੰਤਰ ਵਾਹਿਗੁਰੂ ਦੀ ਆਵਾਜ਼ ਹੈ, ਵਾਹਿਗੁਰੂ ਦਾ ਰੂਪ ਹੈ, ਇਹੀ ਮੇਰਾ ਸਾਖੀ ਹੈ, ਇਹਦੇ ਘੇਰੇ ਘੇਰੇ ਮੈਂ ਲਵਾਂਗਾ। ਤੋ ਏਦਾਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਲਾਵਾਂ ਲਈਆਂ। ਜਿੱਥੇ ਲਾਵਾਂ ਹੋਈਆਂ, ਭਾਈ ਮੂਲ ਚੰਦ ਜੀ ਦੇ ਪਟਵਾਰੀ ਦੇ ਗ੍ਰਹਿ ਵਿਖੇ ਗੁਰਦੁਆਰਾ ਡੇਰਾ ਸਾਹਿਬ ਬਣਿਆ ਹੋਇਆ ਹੈ। ਤੋ ਮਹਾਰਾਜ ਨੇ ਸ਼ਬਦ ਵੀ ਪ੍ਰਗਟ ਕੀਤਾ, ਗੁਰੂ ਦੁਆਰੈ ਹਮਰਾ ਵਿਆਹ ਜੇ ਹੋਆ, ਜਾ ਸਹੁ ਮਿਲਿਆ ਤਾਂ ਜਾਣਿਆ। ਤੋ ਇਸ ਪ੍ਰਕਾਰ ਦੇ ਨਾਲ ਬਾਣੀ ਤਿੰਨਾਂ ਲੋਕਾਂ ਦੇ ਖਸਮ ਦੀ ਪ੍ਰਫੁੱਲਤ ਹੋਈ। ਅੱਜ ਜਦੋਂ ਅਸੀਂ ਵੇਖਦੇ ਹਾਂ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਵਿਆਹ ਗੁਰਪੁਰਬ ਹੁੰਦਾ ਹੈ ਨਾ, ਤੋ ਬਟਾਲਾ ਸ਼ਹਿਰ ਬਹੁਤ ਸਜਾਇਆ ਜਾਂਦਾ ਹੈ, ਅਲੌਕਿਕ ਨਜ਼ਾਰਾ ਹੁੰਦਾ ਹੈ। ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਇਹ ਜਿਹੜਾ ਬਟਾਲੇ ਤੱਕ 40 ਕਿਲੋਮੀਟਰ ਦਾ ਰਸਤਾ ਹੈ, ਬੜੀ ਸ਼ਰਧਾ ਭਾਵਨਾ ਦੇ ਨਾਲ ਪਿੰਡ ਪਿੰਡ ਸੰਗਤਾਂ ਲੰਗਰ ਲਾਉਂਦੀਆਂ ਨੇ, ਜਗ੍ਹਾ ਜਗ੍ਹਾ GT ਰੋਡ ਦੇ ਉੱਤੇ ਟੈਂਟ ਲਾਏ ਹੁੰਦੇ ਨੇ, ਔਰ ਉਡੀਕ ਵਿੱਚ ਹੱਥ ਜੋੜ ਕੇ ਸੰਗਤਾਂ ਖਲੋਂਦੀਆਂ ਨੇ, ਕਦੋਂ ਬਰਾਤ ਰੂਪੀ ਚੌਂਕੀ ਸਾਹਿਬ ਇਹਦੀ ਲੰਘੇ, ਅਸੀਂ ਸੰਗਤ ਦੇ ਦਰਸ਼ਨ ਕਰੀਏ, ਸੇਵਾ ਕਰੀਏ, ਜੀਵਨ ਸਫਲਾ ਹੋਵੇ। ਫਿਰ ਬਰਾਤ ਬਟਾਲੇ ਪਹੁੰਚਦੀ ਹੈ, ਉੱਥੇ ਅਗੰਮੀ ਗੁਰਮਤਿ ਸਮਾਗਮ ਮਨਾਏ ਜਾਂਦੇ ਨੇ। ਤੋ ਗੁਰੂ ਨਾਨਕ ਸਾਹਿਬ ਦੇ ਵਿਆਹ ਗੁਰਪੁਰਬ ਨੂੰ ਬੜੀ ਭਾਵਨਾ ਨਾਲ ਸੰਗਤਾਂ ਮਨਾਉਂਦੀਆਂ ਨੇ। ਵੇਖੋ ਭਾਵੇਂ ਪ੍ਰਕਾਸ਼ ਦਿਹਾੜਾ ਹੈ, ਭਾਵੇਂ ਵਿਆਹ ਗੁਰਪੁਰਬ ਹੈ, ਅਤੇ ਭਾਵੇਂ ਜੋਤੀ ਜੋਤ ਪੁਰਬ ਹੈ, ਅਤੇ ਭਾਵੇਂ ਸ਼ਹੀਦੀ ਪੁਰਬ ਹੈ, ਆਪਾਂ ਤੇ ਕਥਾ ਕੀਰਤਨ ਹੀ ਕਰਨਾ ਹੁੰਦਾ, ਵਾਹਿਗੁਰੂ ਦੇ ਗੀਤ ਹੀ ਗਾਉਣੇ ਹੁੰਦੇ ਨੇ। ਉਹਦੀ ਬਰਕਤ ਵੱਡੀ ਹੈ, ਉਹਦਾ ਨਾਮ ਵੱਡਾ ਹੈ, ਉਹਦੇ ਨਾਲ ਸੰਬੰਧਿਤ ਦਿਹਾੜੇ ਵੱਡੇ ਨੇ। ਸਿੱਧ ਬੋਲਣ ਸੁਭ ਬਚਨ, ਧੰਨ ਨਾਨਕ ਤੇਰੀ ਵੱਡੀ ਕਮਾਈ, ਵੱਡਾ ਪੁਰਖ ਪ੍ਰਗਟਿਆ ਕਾਲ ਯੁਗ ਅੰਦਰ ਜੋਤ ਜਗਾਈ। ਬਾਣੀ ਦਾ ਫੁਰਮਾਨ ਹੈ, ਬਲਿਓ ਚਿਰਾਗ ਅੰਧਾਰ ਮਹਿ, ਸਭ ਕਲ ਉਧਰੀ ਇੱਕ ਨਾਮ ਧਰਮ, ਪ੍ਰਗਟ ਸਗਲ ਹਰ ਭਵਨ ਮਹਿ, ਜਨ ਨਾਨਕ ਗੁਰ ਪਾਰ ਬ੍ਰਹਮ, ਦੁਨੀਆਂ ਚ ਪ੍ਰਗਟ ਹੈ ਪਾਰ ਬ੍ਰਹਮ ਦਾ ਸਰੂਪ ਗੁਰੂ ਨਾਨਕ। ਉਹਨਾਂ ਦੇ ਵਿਆਹ ਗੁਰਪੁਰਬ ਦੀ ਆਪ ਸੰਗਤ ਨੂੰ ਲੱਖ ਲੱਖ ਵਧਾਈ। ਇੱਕ ਹੋਰ ਬੇਨਤੀ ਕਰ ਦਵਾਂ, ਸ੍ਰੀ ਅਕਾਲ ਤਖਤ ਸਾਹਿਬ ਦੀ ਰਹਿਨਮਾਈ ਹੇਠ ਗੁਰਸਿੱਖੀ ਨੂੰ ਪ੍ਰਫੁੱਲਤ ਕਰਨ ਦੇ ਲਈ ਮੀਰੀ ਪੀਰੀ ਵਹੀਰ ਪੰਜਾਬ ਦੇ ਵੱਖ ਵੱਖ ਇਲਾਕਿਆਂ ਵਿੱਚ ਪ੍ਰਫੁੱਲਤ ਹੋ ਰਹੀ ਹੈ। 17 ਸਪਤੰਬਰ 2026 ਤੋਂ, ਭਾਵ ਕੱਲ੍ਹ ਤੋਂ, तख्त श्री केसगढ़ साहब तो काफले के रूप में चली हुई है। जगह जगह संगतां स्वागत लई खलोतियां ने, सिखी का प्रचार प्रसार हो रहा है। 25 सितंबर 2026 अकाल तख्त साहब इस वहीर ने पहुंचना है। रस्ते दे विच और इत्थे संगतां वध चढ़ के हिस्सा लो, खंडे दी पौल छको, सिखी प्रफुल्लत रवे। दास अल्फाजा नूं संकोचदा है भुल चुक दी खिमा जी। आओ दो पंक्तियां पढ़ के फतेह बुलाउंदे हां।
1: सरण समरथ अगथ गोचर हर

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ ਬੌਬੀ ਡੌਡ ਐਟ 403-561-9811 403-561-9811 ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ 1130-4818 ਵੈਸਟ ਵਿੰਡਸ ਡਰਾਈਵ ਨਾਰਥ ਈਸਟ ਕੈਲਗਰੀ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ HMP ਕਸਟਮ ਕੈਬਨਿਟਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਹੋਰ ਜਾਣਕਾਰੀ ਲਈ ਪਾਲ ਸੇਖੋਂ ਜੀ ਨੂੰ 403-829-5000 ਜਾਂ ਫਿਰ 403-719-4947 ਤੇ ਸੰਪਰਕ ਕਰ ਸਕਦੇ ਹੋ। HMP ਕਸਟਮ ਕੈਬਨਿਟਸ ਲਿਮਿਟਿਡ ਦਾ ਪਤਾ ਹੈ ਯੂਨਿਟ ਨੰਬਰ 11 2316 27 ਐਵਨਿਊ ਨਾਰਥ ਈਸਟ ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347 403-454-0347 ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue South East Calgary near Stanford।

ਸੁਖਪਿੰਦਰ ਸਿੰਘ ਸਿੱਧੂ। ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ, ਯੂਨਿਟ ਨੰਬਰ 124, 4774, ਵੈਸਟ ਵਿੰਸ ਡਰਾਈਵ, ਨਾਰਥ ਈਸਟ, ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ, ਯਾਨੀ 403-605-6300 ਤੇ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ HMP ਕਸਟਮ ਕੈਬਿਨੇਟਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਕਸਟਮ ਕਿਚਨ, ਬਾਰਸ, ਵਾਸ਼ਰੂਮ ਵੈਨਿਟੀ, ਕਲਾਜ਼ਟ ਅਤੇ ਕਮਰਸ਼ੀਅਲ ਮਿਲ ਵਰਕ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਪਾਲ ਸੇਖੋ ਜੀ ਨੂੰ 403-5000 ਜਾਂ ਫਿਰ 403-701-4947 ਤੇ ਸੰਪਰਕ ਕਰ ਸਕਦੇ ਹੋ। HMP ਕਸਟਮ ਕੈਬਿਨੇਟਸ ਲਿਮਿਟਿਡ ਦਾ ਪਤਾ ਹੈ ਯੂਨਿਟ ਨੰਬਰ 11, 2316, 27 ਐਵਨਿਊ, ਨਾਰਥ ਈਸਟ, ਕੈਲਗਰੀ।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ 403-225-1111 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ, ਯੂਨਿਟ ਨੰਬਰ 144-3670-63 ਐਵੀਨਿਊ ਨਾਰਥ ਈਸਟ ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਨੇਡੀਅਨ ਸਕ੍ਰਿਊ ਪਾਇਲਟਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਹੋਮ ਐਕਸਟੈਂਸ਼ਨ, ਪੈਟੀਓ ਡੈਕ, ਪ੍ਰੀਕਾਸਟ ਕੰਕਰੀਟ ਸਟੈਪ ਅਤੇ ਕਿਸੇ ਵੀ ਤਰ੍ਹਾਂ ਦੀ ਸੌਫਟ ਗਰਾਉਂਡ ਜਿਵੇਂ ਗੈਰਾਜ ਫਲੋਰ ਦੇ ਸਟਰੋਂਗ ਅਤੇ ਸਿਕਿਓਰ ਬੇਸ ਲਈ ਸਕ੍ਰਿਊ ਪਾਇਲਟਸ ਇੰਸਟਾਲ ਕਰਾਉਣ ਲਈ ਜਸਕਰਨ ਬਰਾੜ ਨੂੰ ਕਾਲ ਕਰੋ 403-439-7700 403-439-7700। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਫੇਅਰ ਡੀਲ ਫਰਨੀਚਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੇ ਮਾਡਰਨ, ਟ੍ਰੈਡੀਸ਼ਨਲ, ਕਸਟਮਾਈਜ਼ਡ ਫਰਨੀਚਰ ਦੀ ਜਾਣਕਾਰੀ ਲਈ ਪਿਛਲੇ 33 ਸਾਲਾਂ ਤੋਂ ਕੈਲਗਰੀ ਵਿੱਚ ਸੇਵਾਵਾਂ ਦੇ ਰਹੇ ਫੇਅਰ ਡੀਲ ਫਰਨੀਚਰ ਨੂੰ ਕਾਲ ਕਰੋ 403-250-5646 403-250-5546। ਇਹਨਾਂ ਦਾ ਪਤਾ ਹੈ 2023 34th Street, Northeast, Calgary।

ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ bobby.at 403-561-9811 403-561-9811। ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ 1130-4818 ਵੈਸਟ ਵਿੰਡਸ ਡਰਾਈਵ ਨੌਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ABM ਕਾਲਜ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ABM ਕਾਲਜ ਵਿੱਚ ਕਿਸੇ ਵੀ ਤਰ੍ਹਾਂ ਦੇ ਹੈਲਥ ਪ੍ਰੋਗਰਾਮਸ, ਬਿਜ਼ਨਸ ਜਾਂ IT ਪ੍ਰੋਗਰਾਮਸ ਦੀ ਜਾਣਕਾਰੀ ਲੈਣ ਲਈ ਕਾਲ ਕਰੋ 403-719-4300 403-719-4300। ਹੋਰ ਜਾਣਕਾਰੀ ਲਈ ਸਾਡੀ ਵੈਬਸਾਈਟ abmcollege.com ਤੇ ਵਿਜ਼ਿਟ ਕਰੋ।

0: ਡਿਜਾਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
1: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-44-44
0: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 210 23 32nd ਐਵਨਿਊ ਨਾਰਥ ਈਸਟ ਕੈਲਗਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੈਲਗਰੀ ਦੇ ਇੱਕੋ ਇੱਕ ਪੰਜਾਬੀ ਧਾਰਮਿਕ ਰੇਡੀਓ 102.7 FM ਤੇ ਹੁਣ ਸਰਵਣ ਕਰਦੇ ਹਾਂ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਤੋਂ ਸ਼੍ਰੀ ਰਹਿਰਾ ਸਾਹਿਬ ਜੀ ਦੇ ਪਾਠ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਹਰ ਜੋਗ ਜੋਗ

ਪਹਿਲਾ ਸੁਣ ਵੱਡਾ ਆਖੈ ਸਭ ਕੋਏ ਕੇਵਡ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਏ ਨਾ ਜਾਣੈ ਤੇਰਾ ਕੀਤਾ ਕੇਵਡ ਚੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਾਪ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ ਤੁਧ ਬਿਨ ਸਿੱਧੀ ਕਿਨੈ ਨਾ ਪਾਈ ਆ ਕਰਮ ਮਿਲੈ ਨਾਹੀ ਠਾਕ ਰਹਾਈ ਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੋਂ ਦੇਹੇ ਤਿਸੈ ਕਿਆ ਚਾਰਾ ਨਾਨਕ ਸੱਚ ਸਵਾਰਨ ਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾਂ ਬਿਸਰੈ ਮਰ ਜਾਓ ਆਖਣ ਔਖਾ ਸਾਚਾ ਨਾਓ ਸਾਚੇ ਨਾਮ ਕੀ ਲਾਗੈ ਭੂਖ ਉਤ ਭੁੱਖ ਖਾਏ ਚਲੀ ਹੈ ਦੁੱਖ ਸੋ ਕਿਉਂ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚੈ ਨਾਇ ਰਹਾਉ ਸਾਚੇ ਨਾਮ ਕੀ ਤਿਲ ਵਡਿਆਈ ਆਖ ਥੱਕੇ ਕੀਮਤ ਨਹੀਂ ਪਾਈ ਜੇ ਸਭ ਮਿਲਕੈ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਹ ਮਰੈ ਨਾ ਹੋਵੇ ਸੋਗ ਦਿੰਦਾ ਰਹੇ ਨਾ ਝੂਕੈ ਭੋਗ ਗੁਣ ਇਹੋ ਹੋਰ ਨਾਹੀ ਕੋਏ ਨਾ ਕੋ ਹੋਆ ਨਾ ਕੋ ਹੋਏ ਜੇ ਵੜ ਆਪ ਤੇ ਵੜ ਤੇਰੀ ਦਾਤ ਜਿਨ ਦਿਨ ਕਰਕੇ ਕੀਤੀ ਰਾਤ ਖਸਮ ਵਿਸਾਰ ਹੈ ਤੇ ਕਮ ਜਾਤ ਨਾਨਕ ਨਾਵੈ ਬਾਜ ਸਨਾਤ ਰਾਗ ਗੁਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰਪਾਸ ਹਮ ਕੀਰੇ ਕਿਰਮ ਸਤਿਗੁਰ ਸਰਣਾਈ ਕਰ ਦਇਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਣ ਸਿਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਉ ਹਰ ਜਨ ਕੇ ਵਡ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾ ਸਹਿ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰਸ ਨਾਮ ਨਾ ਪਾਇਆ ਤੇ ਭਾਗਹੀਨ ਜਮ ਪਾਸ ਜੋ ਸਤਿਗੁਰ ਸਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿੰਨ ਧੁਰ ਮਸਤਕ ਲਿਖਿਆ ਲਿਖਾਸ ਧਨ ਧਨ ਸਤਸੰਗਤ ਜਿਤ ਹਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੁਜਰੀ ਮਹੱਲਾ ਪੰਜਵਾ ਕਾਹੇ ਰੇ ਮਨ ਚਿਤ ਵੈ ਉਦਮ ਜਾ ਹਰ ਹਰ ਜੀਓ ਪਰਿਆ ਸੈਲ ਪੱਥਰ ਮਹਿ ਜੰਤੋ ਪਾਏ ਤਾ ਕਰਜ ਕਾਗੈ ਕਰ ਧਰਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ
गुर प्रसाद परम पद पाया सूके काष्ट हरिया रहाओ। जनन पिता लोक सुत बनता कोय न किसकी तरिया। सिर सिर रिजक संभाहे ठाकुर काहे मन भाव करिया। ऊडे ऊडावै सह कोसा तिस पाछै बचरे शरिया। तिन कवन खिलावै कवन चुगावै मन मह सिमरन करिया।

ਮੁਦਾਵਣੀ ਮਹੱਲਾ ਪੰਜਵਾਂ। ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ। ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਭਸ ਆਧਾਰੋ। ਜੇ ਕੋ ਖਾਵੈ ਜੇ ਕੋ ਭੁੰਚੈ, ਤਿਸ ਕਾ ਹੋਏ ਉਧਾਰੋ। ਇਹ ਵਸਤ ਜੀ ਨਹਿ ਜਾਈ, ਨਿਤ ਨਿਤ ਰੱਖ ਔਰ ਧਾਰੋ।

0: ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਬੋਲੋ ਜੀ ਵਾਹਿਗੁਰੂ।

ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਨਡਿੱਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੇ ਤਿਨ੍ਹਾਂ ਦੀ ਕਮਾਈ

ਤਹਾਂ ਤਹਾਂ ਰੱਛਿਆ ਰਿਆਇਤ। ਦੇਗ ਤੇਗ ਫਤਿਹ ਬਿਰਦ ਕੀ ਪੈਜ, ਪੰਥ ਕੀ ਜੀਤ। ਸ੍ਰੀ ਸਾਹਿਬ ਜੀ ਸਹਾਏ, ਖਾਲਸੇ ਜੀ ਕੇ ਬੋਲ ਬਾਲੇ, ਬੋਲੋ ਜੀ ਵਾਹਿਗੁਰੂ, ਬੋਲੋ ਜੇ।

ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ, ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ। ਸ੍ਰੀ

ਨਿਤਾਣਿਆਂ ਦੇ ਤਾਣ, ਨਿਉਟਿਆਂ ਦੀ ਓਟ, ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਓ। ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ। ਆਪ ਜੀ ਦੇ ਹਜ਼ੂਰ

ਨੀ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵਣ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ।

ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਣ ਹਾਰੈ ਧਾਰਿਆ। ਸਿੱਖੀ ਅਤੈ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ। ਅਟਲ ਅਥਾਹ ਅਤੋਲ ਤੂੰ ਤੇਰਾ ਅੰਤ ਨਾ ਪਾਰਾ ਵਾਰਿਆ। ਜਿਨੀ ਤੂੰ ਸੇਵਿਆ ਭਾਉ ਕਰ ਸੇ ਤੁਦ ਪਾਰ ਉਤਾਰਿਆ। ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਾ ਮੇਰਾ। ਇਹ ਬੇਨੰਤੀ ਸੁਣ ਪ੍ਰਾ ਮੇਰੇ, ਦੇਹੇ ਨਾਮ ਕਰ ਆਪਣੇ ਚੇਰੇ। ਆਪਣੀ ਸਨ ਰਾਖ ਪ੍ਰਭ ਦਾਤੇ, ਗੁਰ ਪ੍ਰਸਾਦ ਕਿੰਨੈ ਬਿਰਲੈ ਜਾਤੇ। ਸੁਨਹੁ ਬਿਨੋ ਪ੍ਰਾ ਮੇਰੇ ਮੀਤਾ, ਚਰਨ ਕਮਲ ਵਸੈ ਮੇਰੇ ਚੀਤਾ। ਨਾਨਕ ਏਕ ਕਰੈ ਅਰਦਾਸ, ਬਿਸਰ ਨਾਹੀ ਪੂਰਨ ਗੁਣ ਤਾਸ। ਰਾਮਦਾਸ ਸਰੋਵਰ ਨਾਤੇ, ਸਭ ਉਤਰੇ ਪਾਪ ਕਮਾਤੇ। ਸੋਏ ਸੁਨੰਦੜੀ ਮੇਰਾ ਤਨ ਮਨ ਮੌਲਾ, ਨਾਮ ਜਪੰਦੜੀ ਲਾਲੀ। ਪੰਦ ਜਲੰਦੜੀ ਮੇਰਾ ਅੰਦਰ ਠੰਡਾ, ਗੁਰਦਰਸ਼ਨ ਦੇਖ ਨਿਹਾਲੀ। ਸੁਖ ਟਲ ਗੁਰ ਸੇਵੀਐ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਨਾਵਾ ਮਨ ਰੇ ਪ੍ਰਭ ਕੀ ਸਰਨ ਵਿਚਾਰ ਜਿਹ ਸਿਮਰਤ।

राम कहत बंधन तेह छूटा।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿਚਾਰ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਹੈ। ਪੰਜਾਬੀ ਰੇਡੀਓ ਕੈਲਗਰੀ 102.7 FM 'ਤੇ ਇਹ ਪ੍ਰੋਗਰਾਮ ਤੁਹਾਡੀ ਸੇਵਾ ਦੇ ਵਿੱਚ ਹਰ ਹਫ਼ਤੇ 5 ਦਿਨ ਪ੍ਰਸਾਰਿਤ ਹੁੰਦਾ ਹੈ। ਪ੍ਰੋਗਰਾਮ ਦਾ ਪ੍ਰਸਾਰਣ ਸਮਾਂ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਕੈਲਗਰੀ ਸਮੇਂ ਅਨੁਸਾਰ ਸ਼ਾਮ ਦੇ 6 ਵਜੇ ਤੋਂ 8 ਵਜੇ ਤੱਕ ਅਤੇ ਭਾਰਤੀ ਸਮੇਂ ਅਨੁਸਾਰ ਮੰਗਲਵਾਰ ਤੋਂ ਲੈ ਕੇ ਸ਼ਨੀਚਰਵਾਰ ਤੱਕ